your home for community. CJMR 1320.

encouraging community, culture, and unity. CJMR 1320.

0: ਵੀ ਤੂੰ ਫੇਰ ਆ ਗਿਆ, ਤੈਨੂੰ ਪਿਛਲੀ ਵਾਰ ਕਹੀ ਗੱਲ ਯਾਦ ਨੀ?
1: ਸਾਡਾ ਦੇਖ ਦੇਖ ਹਾਲ, ਹੱਥ ਜੋੜੀ ਬੈਠਾ ਕਾਲ, ਬੰਦੇ ਸਾਰੇ ਹੀ ਰੈਕਟ ਵਿੱਚ ਈੜੇ ਨੇ, ਮੌਲਕੇ ਨੂੰ ਵਾਂਗੂ

0: ਵਿਕਣ ਦੇ ਮੌਕੇ ਬਹੁਤ ਮਿਲੇ ਪਰ ਛੱਡੀ ਕਦੇ ਜ਼ਮੀਨ ਨਹੀਂ ਮੇਰੇ ਨਾਲ ਦਿਆਂ ਨੂੰ ਪੁੱਛ ਲੈ ਤੂੰ ਜੇ ਮੇਰੇ ਉੱਤੇ ਯਕੀਨ ਅਫਵਾਹਾਂ ਤਾਂ ਉਂਝ ਬਹੁਤ ਨੇ ਪਰ ਦੋ ਚਾਰ ਹੀ ਜਾਣਦੇ ਨੇ ਤੇਰਾ ਸਿਮਰ ਅਸਲ ਵਿੱਚ ਚੀਜ਼ ਕੀ ਹੈ ਉਹਦੇ ਯਾਰ ਹੀ ਜਾਣਦੇ ਨੇ ਉਹਦੇ ਯਾਰ ਹੀ ਜਾਣਦੇ ਨੇ
1: ਸ਼ਹਿਰ ਦੀ ਆਵਾਜ਼ ਦਿਲਾਂ ਦੀ ਪੁਕਾਰ ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320 CJMR 1320

0: Where culture lives, this is CJMR 1320, the voice of the city.
1: Hey,

0: is CJMR 1320, the voice of the city.
1: Show mercy on it.

0: This is CJMR 1320, the voice of the city.
1: RTK, come on, let's go, man.

0: ਕੋਈ ਸੂਰਮਾ ਨਹੀਂ ਆਇਆ ਜਿਹੜਾ ਸਾਡਾ ਰਾਹ ਰੋਕ ਸਕੇ।
1: ਸਾਡਾ ਰਾਠਾਂ ਦੇ ਘਰੇ ਹੀ ਰਾਠ ਜੰਮਦੇ ਆ, ਕੰਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਆ। ਹੋ ਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ, ਹੋ ਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ ਆ। ਰੱਖੀ ਦੀ ਨੀ ਪਲ ਪੱਲੇ ਆ ਮਸ਼ੂਕ ਦੀ, ਉਹ ਮੈਨੂੰ ਜੰਮਦੇ ਨੂੰ ਆ।

0: Keep it on the voice of the city, CJMR 1320.
1: Hey, Sync, are you there?

0: You're listening to CJMR 1320, the voice of the city.
1: ਆਉ ਲੱਗੇ ਹਾਨੀ ਡਾਲਰਾਂ ਦਾ ਮੁੱਲ ਮੋੜਦਾ ਖੜਾ ਏ ਗਰਾਜ ਵਿੱਚ ਪਿੱਕਾ ਫੋੜਦਾ ਚੱਕਤਾ ਕੜੇ ਤੋਂ ਕੋਲਾ ਸੋਹਣੀਏ ਗਰੀਬੀ ਵਾਲਾ।

ਪੀਣਾ ਫੇਰ ਪੰਗਾ ਸੋਚ ਕੇ ਤੂੰ ਵੈਰ ਮਾੜੇ ਮਾਝੇ ਆਲਿਆਂ ਦੇ ਪੰਗੇ ਨਾ ਤੂੰ ਲੈ ਹੁਣ ਚੱਕਣਾ ਗਜੇਣੀ ਜਿਹਦੇ ਨਾਮ ਰਿਹਾ ਲੈ ਬੰਦਾ ਘਰੋਂ ਚੱਕ ਲੈਂਦੇ ਐਵੇਂ ਵਾਧੂ ਨਾ ਤੂੰ ਖੈ ਤੇਰੇ ਜਿਆਂ ਦੇ ਤਾਂ ਕੁੰਡੇ ਪੁੱਤ ਕੀਤੇ ਹੋਇਆ ਮੈਂ।

0: Keep it on the voice of the city, CJMR 1320.
1: ਮੈਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਦੋਸਤ ਨਾਲ ਰੁੱਸਣ।

0: This is CJMR, the voice of the city, part of White Oaks Communications Group, your trusted local radio provider for more than 70 years.
1: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉੱਥੋਂ ਕਦੇ ਨਹੀਂ ਭੱਜੀਦਾ ਜੌਲ ਸਿਆਂ ਬਸ ਸਿੱਖਦਾ ਰਹਿ ਹੋਏ ਇਸ ਉਮਰੇ ਨਹੀਂ ਰੱਜੀਦਾ ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਏ ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

ਚੱਕਦਾ ਏ ਜੱਟ ਪਿੱਲੋ ਤੇਰੇ ਸ਼ਹਿਰ ਨੀ ਐਂਟੀਆਂ ਦੇ ਗਿੱਟਿਆਂ ਚ ਮਾਰਾ ਫੈਰਨੀ ਜਿੱਥੇ ਜਿੱਥੇ ਗੱਲ ਚੱਲੇ ਸਾਡੇ ਜ਼ੋਰ ਦੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਕਿਉਂ ਵਰਡ

Keep it on the voice of the city, CJMR 1320.

Keep it on the voice of the city, CJMR 1320.

0: ਆਪਾਂ ਗਾਲ ਕੇ ਬੀਜ ਦਾ ਰੁੱਖ ਬਣਦਾ, ਨੀਵੇਂ ਹੋ ਉੱਚੀ ਪਦਵੀ ਪਾਈਦੀ। ਆਪਾਂ ਗਾਲ ਕੇ ਬੀਜ ਦਾ ਰੁੱਖ ਬਣਦਾ, ਨੀਵੇਂ ਹੋ ਉੱਚੀ ਪਦਵੀ ਪਾਈਦੀ ਏ। ਪੈਰੀ ਡਿੱਗ ਕੇ ਵੇਲ ਚੜ ਸਿਖਰ ਜਾਏ, ਕਰਾਮਾਤ ਇਹ ਸਾਰੀ ਨਰਮਾਈ ਦੀ। ਆਵਾਜ਼ ਅਤੇ ਉਸ ਦੀ ਦੁਨੀਆਂ ਦੇ ਦੋਸਤੋ, ਕਲਾ ਦੇ ਪਾਰਖੋ, ਗੀਤਾਂ ਦੇ ਵਣਜਾਰਿਓ, ਸੰਗੀਤ ਨੂੰ ਮੁਹੱਬਤ ਦੀ ਕਸਵੱਟੀ ਤੇ ਤੋਲਣ ਵਾਲੇ ਸੱਚੇ ਆਸ਼ਕੋ, ਆਪਣੀ ਮਾਂ ਬੋਲੀ ਨੂੰ ਦਿਲ ਦੀਆਂ ਗਹਿਰਾਈਆਂ ਤੱਕ ਚਾਹੁਣ ਵਾਲੇ ਤੇ ਪ੍ਰੇਮ ਕਰਨ ਵਾਲੇ ਦੀਵਾਨਿਓ, ਖਾਲਸ ਮੱਝ ਮਾਲਵੇ ਦੁਆਬੇ ਦੀ ਬੋਲੀ ਝੂਮਦੀਆਂ ਫਸਲਾਂ, ਪੀਂਘਾਂ ਝੂਟਦੀਆਂ ਮੁਟਿਆਰਾਂ, ਢੋਲ ਦੀ ਤਾਲ ਯਾਰੋ, ਤਾਲ ਉੱਤੇ ਨੱਚਦੇ ਗੱਭਰੂ, ਪੰਜਾਬੀਆਂ ਦੀ ਅਣਖ, ਖੁੱਲੇ ਸਵਾਸ, ਸਰੋਂ ਦੇ ਖੇਤਾਂ ਦੀ ਖੁਸ਼ਬੂ, ਪੰਜਾਂ ਪਾਣੀ ਦੀ ਸੀਤਲ ਵਗਦੀ ਹਵਾ, ਉਸ ਹਵਾ ਦੇ ਨਾਲ ਲਹਿਰ ਆਉਂਦਾ, ਝੂਮਦਾ, ਖਿੜ ਖਿੜ ਖਿੜ ਖਿੜ ਹੱਸਦਾ, ਖੁਸ਼ੀਆਂ ਮੰਨਦਾ, ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ ਲੈ ਕੇ ਵਤਨ ਤੋਂ ਹਜ਼ਾਰਾਂ ਮੀਲ ਦੂਰ ਵਸਦੇ ਆਪਣੇ ਰੱਬ ਵਰਗੇ ਦਰਸ਼ਕਾਂ ਤੇ ਸਰੋਤਿਆਂ ਦੀ ਕਚਹਿਰੀ ਦੇ ਵਿਚ ਹਾਜ਼ਰ ਹੋਏ ਹਾਂ। ਆਪ ਸਭ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਸਟੂਡੀਓ ਦੇ ਵਿਚ ਮੇਰੇ ਨਾਲ ਪਹੁੰਚ ਚੁੱਕੇ ਨੇ ਕੋ ਹੋਸਟ ਮੈਡਮ ਅੰਜੂ ਸਿੱਕਾ ਜੀ। ਸਾਡੀ ਜ਼ਿੰਦਗੀ ਦਾ ਅੱਜ ਨਵਾਂ ਪੜਾਅ CJMR 1320 AM ਤੇ ਸ਼ੁਰੂ ਹੋਣ ਜਾ ਰਿਹਾ ਹੈ। ਸਭ ਤੋਂ ਪਹਿਲਾਂ ਸਾਡੇ ਦੋਨਾਂ ਵੱਲੋਂ ਆਪ ਜੀ ਨੂੰ ਅਦਬ ਸਤਿਕਾਰ ਨਾਲ ਪਿਆਰ ਭਰੀ ਸ੍ਰੀ ਅਕਾਲ। ਸਪਟੰਬਰ ਮਹੀਨੇ ਦੀ ਅੱਜ 2 ਤਰੀਕ ਹੈ। ਦਿਨ ਦੋਸਤੋ ਬੁੱਧਵਾਰ ਹੈ। ਸੰਮਤ ਨਾਨਕ ਸ਼ਾਹੀ 558, ਬਿਕਰਮੀ 2083 ਅਤੇ 18 ਭਾਦਰੋਂ ਦੀ ਸਵੇਰ 10:12 ਕੁਝ ਸੈਕਿੰਡ ਹੋਏ ਨੇ। 31 ਦਸੰਬਰ 2025 ਨੂੰ CJMR 1320 AM ਨੂੰ ਆਪਾਂ ਜਕਾਰਿਆਂ ਦੀ ਗੂੰਜ ਦੇ ਵਿਚ ਅਲਵਿਦਾ ਕਿਹਾ ਸੀ। ਬਹੁਤ ਪਿਆਰ ਮਾਣ ਸਤਿਕਾਰ ਇਜੇ ਤੁਸੀਂ ਸਾਨੂੰ ਦਿੱਤਾ, ਅਸੀਂ ਸਾਰੇ ਮਿਸ ਕਰ ਰਹੇ ਸਾਂ 13:20 AM ਨੂੰ। ਸਭ ਤੋਂ ਪਹਿਲਾਂ ਜਿੱਥੇ ਸ਼ੁਕਰੀਆ ਅਦਾ ਕਰਦੇ ਹਾਂ ਉਸ ਉਪਰ ਵਾਲੇ ਦਾ ਜਿਸ ਨੇ ਇਹ ਸਾਡੇ ਸੁਪਨੇ ਸਾਕਾਰ ਕੀਤੇ ਨੇ। CJMR 1320 AM ਦੀ ਮੈਨੇਜਮੈਂਟ ਦੇ ਵਿਚ ਚੇਂਜਿੰਗ, ਟਾਵਰ ਦੀ ਚੇਂਜਿੰਗ, ਤੇ ਹੁਣ ਅੱਜ ਓਫੀਸ਼ੀਅਲ ਪਹਿਲਾ ਸ਼ੋਅ ਜਿਹੜਾ ਹੈ 10 ਵਜੇ ਤੋਂ ਲੈ ਕੇ 12 ਵਜੇ ਤੱਕ ਅਸੀਂ ਹਾਜ਼ਰ ਹਾਂ। ਤੁਹਾਡੀਆਂ ਫੋਨ ਕਾਲਸ ਲਈਆਂ ਜਾਣਗੀਆਂ 9058131320905 8013 1320। ਬੈਸਟ ਵਿਸ਼ਿਸ ਤੁਹਾਡੇ ਵੱਲੋਂ ਹਜ਼ਾਰਾਂ ਦੀ ਤਾਦਾਦ ਦੇ ਵਿਚ ਟੈਕਸ ਮੈਸੇਜ, ਈਮੇਲਸ, ਸੁਨੇਹੇ ਪਹੁੰਚ ਚੁੱਕੇ ਨੇ, ਪਰ ਅਸੀਂ ਚਾਹਵਾਂਗੇ ਕਿ ਤੁਸੀਂ ਆਨ ਏਅਰ ਆ ਕੇ ਵੀ ਸਾਡੀ ਹੌਸਲਾ ਅਫਜ਼ਾਈ ਅੱਜ ਕਰੋ। ਇਕ ਬਹੁਤ ਵੱਡਾ ਪੜਾਅ ਹੈ, ਬਹੁਤ ਵੱਡਾ ਉਦਮ ਹੈ, ਬਹੁਤ ਵੱਡਾ ਕਦਮ ਹੈ ਜੋ ਅਸੀਂ ਆਪਣੀ ਕਮਿਊਨਿਟੀ ਦੇ ਭਾਈਚਾਰੇ ਦੇ ਉਮੀਦਾਂ ਰੱਖਦੇ ਹੋਏ ਸ਼ੁਰੂ ਕੀਤਾ ਹੈ। 29 ਅਪ੍ਰੈਲ 1997 ਨੂੰ ਜਦੋਂ ਇਹ ਪ੍ਰੋਗਰਾਮ ਇਕ ਦਿਨ ਲਈ ਸ਼ੁਰੂ ਕੀਤਾ ਗਿਆ, 1 ਘੰਟੇ ਲਈ ਹਫ਼ਤੇ ਦੇ ਵਿਚ, ਤਾਂ ਕਦੇ ਚੇਤੇ ਵੀ ਨਹੀਂ ਸੀ ਕਿ ਏਡੀ ਵੱਡੀ ਪਲਾਂਘ ਜ਼ਿੰਦਗੀ ਦੇ ਵਿਚ ਅਸੀਂ ਪੁੱਟ ਸਕਾਂਗੇ। ਇਹ ਸਭ ਕੁਝ ਉਸ ਵਾਹਿਗੁਰੂ ਉਪਰ ਵਾਲੇ ਦੀ ਮਿਹਰ ਸਦਕਾ, ਤੁਹਾਡਾ ਪਿਆਰ ਜੋ ਸਾਡੇ ਸਰੋਤੇ ਜਿਨ੍ਹਾਂ ਨੇ ਅਥਾਹ ਪਿਆਰ ਦਿੱਤਾ, ਵਪਾਰੀ ਸੱਜਣਾਂ ਦਾ ਸਹਿਯੋਗ ਜੋ ਸਾਡੀ ਬੈਕਬੋਨ ਬਣੇ, ਬਹੁਤ ਸਾਰੇ ਰੇਡੀਓ ਹੋਸਟ CJMR 1320 AM ਤੋਂ ਨਿਕਲੇ ਨੇ ਤੇ ਉਨ੍ਹਾਂ ਨੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ। 70 ਵਰੇ ਪਹਿਲਾਂ ਇਹ ਪ੍ਰੋਗਰਾਮ CJMR 1320 AM ਚਾਲੂ ਹੋਇਆ। ਸਾਡੀ ਕਮਿਊਨਿਟੀ ਦੀ ਪਹਿਚਾਣ ਹੈ ਸਭ ਤੋਂ ਪਹਿਲਾਂ ਇਹ ਰੇਡੀਓ ਚੈਨਲ। ਕੁਝ ਕਾਰਨਾਂ ਕਰਕੇ 31 ਦਸੰਬਰ 2025 ਨੂੰ ਇਹ ਆਫੇਅਰ ਹੋ ਗਿਆ ਤੇ ਅੱਜ ਓਫੀਸ਼ੀਅਲ ਤੌਰ ਤੇ, ਭਾਵੇਂ ਕਿ ਇਹਦੀ ਟੈਸਟਿੰਗ ਜਿਹੜੀ ਹੈ ਕਾਫੀ ਦਿਨਾਂ ਤੋਂ ਚੱਲਦੀ ਹੈ, ਉਹਦੇ ਵਿਚ ਵੱਖ ਵੱਖ ਗੀਤ ਸੰਗੀਤ ਤੁਸੀਂ ਸੁਣ ਰਹੇ ਹੋ। ਓਫੀਸ਼ੀਅਲ ਪਹਿਲਾ ਸ਼ੋਅ ਜਿਹੜਾ ਹੈ ਅੱਜ ਅਸੀਂ 10 ਵਜੇ ਤੋਂ ਲੈ ਕੇ 12 ਵਜੇ ਤੱਕ ਲੈ ਕੇ ਤੁਹਾਡੀ ਕਚਹਿਰੀ ਦੇ ਵਿਚ ਹਾਜ਼ਰ ਹਾਂ। ਅਜੇ ਵੀ ਟੈਕਨੀਕਲ ਇਸ਼ੂ ਜਿਹੜੇ ਨੇ ਉਹ ਸਾਨੂੰ ਹੋ ਸਕਦਾ ਕਿ ਸਾਹਮਣਾ ਕਰਨਾ ਪਵੇ, ਪਰ ਅਸੀਂ ਚਾਹਵਾਂਗੇ ਕਿ ਜਿੱਥੇ ਤੱਕ ਤੁਸੀਂ ਸਾਨੂੰ ਸੁਣ ਰਹੇ ਹੋ, ਸਾਡੇ ਬੈਕਬੋਨ ਟਰੱਕ ਡਰਾਈਵਰ ਵੀ, ਟੈਕਸੀ ਡਰਾਈਵਰ ਵੀ, ਕਾਰਾਂ ਦੇ ਵਿਚ ਸੁਣਨ ਵਾਲੇ ਸਾਨੂੰ ਵੀਰ ਭੈਣ ਭਰਾ, ਜਿੱਥੋਂ ਤੱਕ ਤੁਸੀਂ ਸਾਨੂੰ ਸੁਣ ਰਹੇ ਹੋ, ਜਿਸ ਵੀ ਏਰੀਏ ਦੇ ਵਿਚ, ਈਸਟ, ਵੈਸਟ, ਨਾਰਥ, ਸਾਊਥ, ਸਾਨੂੰ ਦੱਸੋ ਕਿ ਅਸੀਂ ਇੰਨੀ ਦੂਰੀ ਤੋਂ ਸੁਣ ਰਹੇ ਹਾਂ, ਇੰਨੇ ਕਿਲੋਮੀਟਰ ਦੂਰ ਹਾਂ। ਪਹਿਲਾਂ ਇਹ ਜਿੱਥੇ ਕਲੀਅਰ ਸੁਣਦਾ ਸੀ, ਜੇ ਉੱਥੇ ਕਲੀਅਰ ਸੁਣਦਾ ਵੈਲ ਐਂਡ ਗੁੱਡ ਹੈ, ਜੇ ਕਲੀਅਰ ਨਹੀਂ ਸੁਣਦਾ ਤੁਸੀਂ ਸਾਨੂੰ ਫੀਡਬੈਕ ਦੇਣੀ ਹੈ। ਜਿਸ ਏਰੀਏ ਦੇ ਵਿਚ ਜੇ ਪਹਿਲਾਂ ਕਲੀਅਰ ਨਹੀਂ ਸੀ ਸੁਣਦਾ, ਹੁਣ ਕਲੀਅਰ ਸੁਣਦਾ, ਤਾਂ ਵੀ ਤੁਸੀਂ ਸਾਨੂੰ ਫੀਡਬੈਕ ਦੇਣੀ ਹੈ, ਤਾਂ ਕਿ ਅਸੀਂ ਆਪਣੇ ਇੰਜੀਨੀਅਰ ਟੀਮ ਜਿਹੜੀ ਇਸ ਵਕਤ ਸਾਡੇ ਟਾਵਰ ਦੇ ਆਸ ਪਾਸ ਸਾਨੂੰ ਸੁਣ ਵੀ ਰਹੇ ਨੇ, ਉਹ ਕਾਰਾਂ ਵੀ ਘੁਮਾ ਰਹੇ ਨੇ, ਟੈਕਨੀਕਲ ਕੋਈ ਇਸ਼ੂ ਹੋਵੇ ਤੇ ਅਸੀਂ ਉਸ ਨੂੰ ਸੋਲਵ ਕਰ ਲਈਏ। ਦੂਸਰੀ ਮੇਰੀਆਂ ਲਾਈਨਾਂ ਵੀ ਫਲੈਸ਼ ਹੋ ਰਹੀਆਂ ਨੇ, ਅਸੀਂ ਕਾਲ ਜ਼ਰੂਰ ਲਵਾਂਗੇ, ਤੁਹਾਡੀਆਂ ਔਨ ਏਅਰ ਬਲੈਸਿਸ ਲਈਆਂ ਜਾਣਗੀਆਂ, ਬੈਸਟ ਵਿਸ਼ਿਜ਼ ਲਈਆਂ ਜਾਣਗੀਆਂ। ਨੰਬਰ 9058131320905 800 1300 1320, ਸੀਜੀਐਮਆਰ 1320 ਮੀਟਰ ਬੈਂਡ ਤੇ ਸਾਰੇ ਹੀ ਪ੍ਰੋਡਿਊਸਰ ਡਾਇਰੈਕਟਰ ਜੋ ਵੀ ਆਉਣਾ ਚਾਹੁਣ ਖੁੱਲੇ ਦਿਲ ਦੇ ਨਾਲ ਸਵਾਗਤ ਹੈ, ਬਸ਼ਰਤੇ ਕਿ ਉਹ CRTC ਦੇ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਆਪਣੀ ਆਵਾਜ਼ ਇਸ ਮਾਧਿਅਮ ਦੇ ਰਾਹੀਂ ਆਪਣੇ ਦਰਸ਼ਕਾਂ, ਆਪਣੇ ਸਰੋਤਿਆਂ, ਆਪਣੇ ਚਾਹੁਣ ਵਾਲਿਆਂ ਤੱਕ ਪਹੁੰਚਾ ਸਕਦੇ ਨੇ। ਫਸਟ ਕਮ ਫਸਟ ਸਰਵ। ਸਾਨੂੰ ਬਹੁਤ ਸਾਰੇ ਫੋਨ ਕਾਲਸ ਆਏ ਨੇ ਕਿ ਫਲਾਣਾ ਰੇਡੀਓ ਹੋਸਟ ਆ ਰਿਹਾ, ਫਲਾਣਾ ਰੇਡੀਓ ਹੋਸਟ ਆ ਰਿਹਾ ਜਾਂ ਫਲਾਣਾ ਆ ਰਿਹਾ। ਅਸੀਂ ਓਫੀਸ਼ੀਅਲ ਕਿਸੇ ਦਾ ਨਾਮ ਨਹੀਂ ਲਵਾਂਗੇ ਜਦ ਤੱਕ ਉਹ CJMR 1320 AM ਦੀ ਮੈਨੇਜਮੈਂਟ ਦੇ ਨਾਲ ਕੰਟਰੈਕਟ ਸਾਈਨ ਨਹੀਂ ਕਰ ਲੈਂਦੇ। ਭਾਵੇਂ ਕਿ ਕੁਝ ਨਾਮ ਸਾਡੀ ਲਿਸਟ ਦੇ ਵਿਚ ਹਨ, ਉਨ੍ਹਾਂ ਵੀਰਾਂ ਦਾ ਅਸੀਂ ਸਵਾਗਤ ਕਰਦੇ ਹਾਂ। ਮੇਰੇ ਨਾਲ ਇਸ ਵਕਤ ਹਾਜ਼ਰ ਨੇ ਸਾਡੇ ਸਟੂਡੀਓ ਦੇ ਵਿਚ ਮੈਡਮ ਅੰਜੂ ਸਿੱਖਾ ਜੀ। ਕਿਸੇ ਵੀਰ ਨੇ ਗੱਲਬਾਤ ਕਰਨੀ ਹੋਵੇ ਸਟੂਡੀਓ ਦੇ ਦਰਮਿਆਨ 905-800-1300-1320 ਪਰਸਨਲ ਨੰਬਰ, ਅਰਸ਼ ਜੋ ਪੂਰੀ ਮੈਨੇਜਮੈਂਟ ਸੰਭਾਲ ਰਹੇ ਨੇ 416-303-1515, ਉਸ ਉਪਰ ਵਾਲੇ ਦੀ ਅਪਾਰ ਕਿਰਪਾ ਸਦਕਾ ਅਸੀਂ ਧੰਨਵਾਦੀ ਹਾਂ, ਥੈਂਕਸਫੁਲ ਹਾਂ। ਮੇਰੇ ਸ਼ਬਦਾਂ ਨੂੰ ਤੁਸੀਂ ਸੁਣ ਰਹੇ ਹੋ ਕਿ ਮਾਈਕਲ ਗੇਨ ਮੈਟ ਗੇਨ ਸਮੁੱਚੀ CJMR 1320 ਮੀਟਰ ਬੈਂਡ ਦੀ ਮੈਨੇਜਮੈਂਟ, ਤੇ ਉਸ ਤੋਂ ਬਾਅਦ ਇਹ ਅੱਜ ਜੋ ਅਸੀਂ ਟਾਵਰ ਸੈੱਟ ਕਰ ਸਕੇ ਹਾਂ ਉਹ ਕ੍ਰੈਡਿਟ ਗੋਜ਼ ਟੂ ਅਰਸ਼ ਚਾਵਲਾ। ਮੈਨੂੰ ਇਹ ਕਹਿਣ ਦੇ ਵਿਚ ਕੋਈ ਅਥਕਥਨੀ ਨਹੀਂ ਹੈ ਕਿ ਜੇ ਮੈਂ ਆਪਣੇ ਤੌਰ ਤੇ ਕਰਨਾ ਹੁੰਦਾ ਅੱਜ ਤੋਂ 20 ਵਰੇ ਪਹਿਲਾਂ ਹੁੰਦਾ ਤਾਂ ਸ਼ਾਇਦ ਮੈਂ ਕੁਛ ਨਾ ਕੁਛ ਕਰਦਾ, ਪਰ ਟਾਵਰ ਦੀ ਸੈਟਿੰਗ ਤੋਂ ਲੈ ਕੇ ਸਟੂਡੀਓ ਜੋ ਸਟੇਟ ਆਫ ਦੀ ਆਰਟਸ ਉਨ੍ਹਾਂ ਨੇ ਤਿਆਰ ਕੀਤਾ ਉਹਦੇ ਚ ਕੁਝ ਇਕਵਿਪਮੈਂਟ ਆਰਡਰ ਤੇ ਨੇ ਆਉਣੇ ਨੇ, ਇਹ ਸਾਰੇ ਦਾ ਸਾਰਾ ਸਿਹਰਾ ਜਿਹੜਾ ਹੈ ਅਰਸ਼ ਚਾਵਲਾ ਦੇ ਸਿਰ ਤੇ ਜਾਂਦਾ। ਮੈਂ ਸਿਰਫ ਪਿੱਛੋਂ ਉਨ੍ਹਾਂ ਨੂੰ ਪੁੱਛ ਹੀ ਕਰ ਰਿਹਾ ਸੀ, ਸ਼ਾਬਾਸ਼ੀ ਦੇ ਰਿਹਾ ਸੀ, ਪਰ ਉਹਦੇ ਚ ਬਹੁਤ ਸਾਰੇ ਉਤਰਾਅ ਚੜਾਅ ਦੇਖਣ ਨੂੰ ਮਿਲੇ। ਅੰਜੂ ਜੀ ਕਹਿੰਦੇ ਸੀ ਕਿ ਅੱਜ ਤੁਸੀਂ ਬੜੇ ਖੁਸ਼ ਹੋ, ਅੱਜ ਤੁਹਾਡੇ ਚਿਹਰੇ ਤੇ ਅਰਸ਼ ਦੇ ਵੀ ਸਿੱਕਣ ਹੈ, ਚਿਹਰਾ ਉਦਾਸ ਹੈ, ਕਿਉਂਕਿ ਇਹ ਇੱਕ ਬੜਾ ਵੱਡਾ ਪੜਾਅ ਹੈ। ਵੇਖਣ ਨੂੰ ਲੱਗਦਾ ਕਿ ਅਸੀਂ ਰੇਡੀਓ ਤੇ ਬੋਲ ਰਹੇ ਹਾਂ, ਬੜਾ ਈਜ਼ੀ ਹੈ, ਪਰ ਇਹਦੇ ਵਿਚ ਬਹੁਤ ਸਾਰੇ ਉਤਰਾਅ ਚੜਾਅ ਸਾਨੂੰ ਦੇਖਣੇ ਪਏ, ਬਹੁਤ ਸਾਰਾ ਸਾਨੂੰ ਸਟਰਗਲ ਕਰਨੀ ਪਈ, ਬਹੁਤ ਸਾਰੀਆਂ ਮੁਸ਼ਕਲਾਵਾਂ ਦਾ ਸਾਹਮਣਾ ਕਰਨਾ ਪਿਆ, ਇੱਕ ਇੱਕ ਪੇਪਰ ਜਿਹੜਾ ਹੈ ਉਹਦਾ ਇੰਤਜ਼ਾਰ ਕਰਨਾ ਪਿਆ। ਕੋਈ ਫਰਮਾਇਸ਼ ਤਾਂ ਤੁਹਾਨੂੰ ਪਤਾ ਇੱਥੇ ਚੱਲਦੀ ਨਹੀਂ, ਕਿਉਂਕਿ ਕੁਝ ਇੱਕ ਅੱਛੀ ਗੱਲ ਹੈ ਕਿ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਦੇ ਹੋਏ, ਪੂਰੇ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਦੇ ਹੋਏ ਸਾਡੇ ਪਰਿਵਾਰ ਨੇ ਜੋ ਕੁਝ ਮੈਂ ਹੁਣ ਤੱਕ 1320 AM ਦੀ ਮੈਨੇਜਮੈਂਟ ਦੇ ਉੱਤੇ ਕੰਮ ਕਰਕੇ ਤਿਲ ਫੁਲ ਕਮਾਇਆ ਸੀ, ਉਹ ਸਾਰੇ ਦਾ ਸਾਰਾ ਇਸ ਪਾਸੇ ਲਾ ਦਿੱਤਾ। ਬਾਕੀ ਹੁਣ ਸਤਿਗੁਰ ਦੀ ਕਿਰਪਾ, ਤੁਹਾਡਾ ਪਿਆਰ, ਤੁਹਾਡਾ ਮੁਹੱਬਤ, ਵਪਾਰੀ ਸੱਜਣਾ ਦਾ ਪਿਆਰ ਚਾਹੀਦਾ, ਆਪਾਂ ਇਹਨੂੰ ਹੋਰ ਅਗਾਂਹ ਲੈ ਕੇ ਜਾਣਾ। ਰਾਤ ਦੇ ਪ੍ਰੋਗਰਾਮ ਦੇ ਵਿਚ ਮੈਂ ਦੱਸ ਦਵਾਂ ਕਿ ਸਾਨੂੰ ਥੋੜੀ ਜਿਹੀ ਅਜੇ ਟੈਕਨੀਕਲ ਇਸ਼ੂ ਦਾ ਸਾਹਮਣਾ ਸਾਡੇ ਇੰਜੀਨੀਅਰ ਵੱਲੋਂ ਦੱਸਿਆ ਹੈ ਕਿ ਕਰਨਾ ਪੈ ਰਿਹਾ। ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਇਹਦੀਆਂ ਪੂਰੀਆਂ ਗੂੰਜਾਂ ਜਿਹੜੀਆਂ ਨੇ ਉਹ ਪੈ ਰਹੀਆਂ ਨੇ, ਗੜਗੜ ਆਵਾਜ਼ ਹੈ, ਪੂਰੀ ਕ੍ਰਿਸਟਲ ਕਲੀਅਰ HD ਹੈ, ਪਰੰਤੂ 9:01 ਤੇ ਕੁਝ ਡਿਸਟਰਬੈਂਸ ਜਿਹੜੀ ਹੈ ਉਹ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਅਜੇ ਤੁਹਾਨੂੰ ਫਾਲੋ ਕਰਨੀ ਪੈ ਰਹੀ ਹੈ। ਕੁਝ ਇੱਕ ਟੈਕਨੀਕਲ ਇਸ਼ੂ ਹਨ, ਉਨ੍ਹਾਂ ਨੂੰ ਸੋਲਵ ਕੀਤਾ ਜਾ ਰਿਹਾ, ਇੱਕ ਪਾਰਟ ਵੇਟ ਕੀਤਾ ਜਾ ਰਿਹਾ, ਉਦੋਂ ਬਾਅਦ ਇਹ ਰਾਤ ਨੂੰ ਵੀ ਉਸੇ ਹੀ ਤਜ ਤੇ ਸ਼ੁਰੂ ਹੋ ਜਾਵੇਗਾ, ਕੁਝ ਇੱਕ ਦਿਨ ਹੋਰ ਲੱਗਣਗੇ। ਸੋ ਫਿਲਹਾਲ ਪੰਜਾਬੀ ਦੇ ਵਿਚ ਮੈਂ ਰਾਤੀ ਵੀ ਕਿਹਾ ਸੀ ਕਿ ਇੱਕ ਮਾਤੜ ਬੰਦਾ ਜਦੋਂ ਆਪਣਾ ਘਰ ਬਣਾਉਂਦਾ ਨੀਹਾਂ ਪੱਟ ਲੈਂਦਾ, ਉਦੋਂ ਬਾਅਦ ਨੀਹਾਂ ਖੜੀਆਂ ਹੋ ਜਾਂਦੀਆਂ ਨੇ, ਫਿਰ ਕੁਝ ਸਮਾਂ ਉਸ ਨੂੰ ਵੇਟ ਕਰਨਾ ਪੈਂਦਾ ਕਿ ਮੈਂ ਹੁਣ ਲੈਂਟਰ ਪਾ ਲਵਾਂ, ਤਾਂ ਕਿ ਮੈਂ ਲੈਂਟਰ ਪਾ ਕੇ ਜਿੱਥੇ ਕਿਤੇ ਮੈਂ ਰਹਿ ਰਿਹਾ ਕਿਰਾਇਆ ਸ਼ਰਾਇਆ ਦੇ ਰਿਹਾ ਮੇਰਾ, ਉਹ ਬਾਜੇ ਉਹ ਖਿੱਚ ਧੂ ਕੇ ਪੜਦੇ ਮਾੜੇ ਮੋਟੇ ਤਾਰਾਂ ਤੂਰਾਂ ਬੰਨ ਕੇ ਲਾ ਲੈਂਦਾ ਤੇ ਆਪਣਾ ਘਰ ਵਸਾ ਲੈਂਦਾ, ਤੇ ਹੌਲੀ ਹੌਲੀ ਉਸ ਘਰ ਨੂੰ ਜਿਹੜਾ ਹੈ ਕਦੇ ਪਲਸਤਰ ਕਰ ਲਿਆ, ਕਦੇ ਪੇਂਟ ਕਰ ਲਿਆ, ਕਦੇ ਕੁਛ ਕਰ ਲਿਆ, ਕਦੇ ਕੁਛ ਕਰ ਲਿਆ, ਕਦੇ ਕੁਛ ਕਰ ਲਿਆ, ਸਮਝ ਲਓ ਕਿ ਅਸੀਂ ਲੈਂਟਰ ਪਾ ਲਿਆ, ਥੋੜੇ ਬਹੁਤੇ ਪਰਦੇ ਲਾ ਲਏ ਨੇ, ਤੇ ਕੁਝ ਟੈਕਨੀਕਲ ਜਿਹੜੇ ਇਸ਼ੂ ਨੇ ਉਨ੍ਹਾਂ ਦਾ ਸਾਨੂੰ ਅਜੇ ਲਗਾਤਾਰ ਸਾਹਮਣਾ ਕਰਨਾ ਪਵੇਗਾ। ਤੁਹਾਡੇ ਪਿਆਰ, ਮੁਹੱਬਤ, ਸਤਿਕਾਰ ਸਦਕਾ ਅਸੀਂ ਉਹ ਪੜਾਅ ਵੀ ਪੂਰਾ ਕਰ ਲਵਾਂਗੇ। ਦਿਓ ਆਸ਼ੀਰਵਾਦ, ਨੰਬਰ ਹੈ 905-800-1300-1320। ਕਿਰਪਾ ਕਰਿਓ ਜਿੱਥੇ ਸੁਣ ਰਹੇ ਹੋ, ਸਾਨੂੰ ਪਤਾ ਅੱਜ ਕਾਲ ਘੱਟ ਆਉਣਗੀਆਂ ਕਿਉਂਕਿ ਇੰਨੇ ਲੰਬੇ ਪੜਾਅ ਤੋਂ ਬਾਅਦ ਜਿਹੜਾ ਹੈ ਇਹ ਸ਼ੁਰੂ ਹੋਇਆ। ਜਿਸ ਚੈਨਲ ਤੇ ਮੈਂ ਕਰਦਾ ਸੀ 1350 ਦਾ ਮੈਨੂੰ ਲੈਣ ਲੱਗਿਆ, ਨਾ ਕੋਈ ਹਰਜ ਨਹੀਂ ਹੈ ਸੰਧੂ ਸਾਹਿਬ ਦਾ। ਹਾਂਜੀ, ਬਹੁਤ ਸਾਰਾ ਧੰਨਵਾਦ ਜਿਨ੍ਹਾਂ ਨੇ ਜਦੋਂ 31 ਦਸੰਬਰ ਨੂੰ ਇਹ ਪ੍ਰੋਗਰਾਮ ਬੰਦ ਹੋ ਗਿਆ ਸੀ ਸਾਨੂੰ ਖੁੱਲੀਆਂ ਬਾਹਾਂ ਦੇ ਨਾਲ ਕਲਾਵੇ ਦੇ ਵਿਚ ਲਿਆ। ਉਨ੍ਹਾਂ ਦਾ ਬਹੁਤ ਬਹੁਤ, ਜਸਬੀਰ ਸਿੰਘ ਸੰਧੂ 1350 AM ਦੀ ਮੈਨੇਜਮੈਂਟ ਦਾ ਧੰਨਵਾਦ ਕਿ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਸਾਡਾ ਪ੍ਰੋਗਰਾਮ ਬੰਦ ਹੋਇਆ, ਪਰ ਜਿੰਨੀ ਸਾਡੀ ਚੋਗ ਉਥੇ ਲਿਖੀ ਸੀ ਉਹ ਦਾਣੇ ਅਸੀਂ ਚੁਗ ਲਏ ਨੇ। ਹੁਣ ਸਤਿਗੁਰ ਦੀ ਮਿਹਰ ਸਦਕਾ ਅਸੀਂ CGMR 1300 AM ਦੇ ਉੱਤੇ ਬੈਠੇ ਹੋਏ ਆ, ਤੁਹਾਡਾ ਪਿਆਰ ਚਾਹੀਦਾ ਹੈ। ਮੇਰਾ ਸਾਥ ਦੇ ਰਹੇ ਨੇ ਕੋ ਹੋਸਟ ਅੰਜੂ ਸਿੱਕਾ ਜੀ, ਕੁਛ ਕਹਿਣਾ ਚਾਹੁੰਦੇ
1: ਜੀ? ਬਹੁਤ ਬਹੁਤ ਥੈਂਕ ਯੂ ਦਿਲਬਾਗ ਜੀ, ਬਹੁਤ ਜ਼ਿਆਦਾ ਦਿਲੋਂ ਖੁਸ਼ੀ ਹੈਗੀ ਹੈ। ਇੱਕ ਵਾਕਈ ਤੁਹਾਡਾ ਕਿ ਮੈਂ ਵੀ ਸਪਨਾ ਹੀ ਹੈਗਾ ਜੋ ਕਿ ਭਗਵਾਨ ਨੇ ਪੂਰਾ ਕਰ ਦਿੱਤਾ, ਐਂਡ ਵੀ ਆਰ ਸੋ ਥੈਂਕਫੁਲ ਟੂ ਹਿਮ। ਤੁਸੀਂ ਇਕਦਮ ਦੁਬਾਰਾ ਉਸੀ ਚੈਨਲ ਤੇ 1320 AM ਤੇ ਸਾਨੂੰ ਸੇਮ ਫ੍ਰੀਕੁਐਂਸੀ ਤੇ ਸੁਣੋਗੇ, ਐਂਡ ਨਾਓ ਵੇਟ ਕਰਦੇ ਹਾਂ ਅਸੀਂ ਕਿ ਤੁਹਾਡੇ ਫੀਡਬੈਕ ਦਾ, ਤੁਹਾਡੇ ਸਲਾਹਾਂ ਦਾ, ਤੁਹਾਡੇ ਮਸ਼ਵਰਾ ਦਾ, ਤੁਹਾਡੀ ਬਲੈਸਿੰਗਸ ਦਾ। ਔਰ ਲੋਕਲ ਨੰਬਰ ਦੇ ਬਾਰੇ ਜ਼ਰੂਰ ਸ਼ੇਅਰ ਕਰ ਦਈਏ ਕਿ ਸਾਡਾ ਲੋਕਲ ਨੰਬਰ ਚੇਂਜ ਹੋਇਆ 6479101320 ਤੇ ਤੁਸੀਂ ਡਾਇਲ ਕਰੋ, ਔਰ ਜੇਕਰ ਤੁਸੀਂ ਡਰਾਈਵ ਕਰ ਰਹੇ ਹੋ ਤੁਸੀਂ
0: 647-1300-20 ਲੋਕਲ ਨੰਬਰ ਰਹੇਗਾ, ਪਰਮਾਨੈਂਟ ਰਹੇਗਾ। ਜਿੰਨੇ ਵੀ ਹੋਸਟ ਇੱਥੇ ਆਉਣਗੇ ਉਨ੍ਹਾਂ ਨੂੰ ਤੁਸੀਂ 647-1300-20 ਤੇ ਸੁਣੋਗੇ, ਉਹ ਆਪੋ ਆਪਣੇ ਨੰਬਰ ਵੀ ਜਿਹੜੇ ਨੇ ਉਨ੍ਹਾਂ ਦੇ ਹੋਣਗੇ ਜਿਹੜੇ ਉਹ ਆਪਣੇ ਅਨਾਊਂਸ ਕਰਨਗੇ। ਪਰ 1320 ਦਾ ਜਿਹੜਾ 70 ਸਾਲ ਪੁਰਾਣਾ ਨੰਬਰ ਹੈ 905-338-1320 ਚੱਲਦਾ, 905-271-1320 ਚੱਲਦਾ। ਉਨ੍ਹਾਂ ਦਾ ਜਿਹੜਾ ਓਫੀਸ਼ੀਅਲ ਨੰਬਰ ਹੈ ਉਹ ਵੀ 905-271-1320 ਉਹ ਵੀ ਚੱਲੇਗਾ। ਅਤੇ ਹਾਂ, ਉਨ੍ਹਾਂ ਦੀ ਵੈਬਸਾਈਟ ਵੀ ਚੱਲ ਰਹੀ ਹੈ ਇਸ ਵਕਤ, ਔਰ ਐਪ ਵੀ ਚੱਲ ਰਿਹਾ CGMR 1320 ਮੀਟਰ ਬੈਂਡ ਦਾ AM ਦਾ, ਉਥੇ ਵੀ ਜਾ ਸਕਦੇ ਹੋ। ਇੰਸਟਾਗ੍ਰਾਮ ਫਿਲਹਾਲ ਸਾਰਾ ਕੁਝ ਹੀ ਚੱਲ ਰਿਹਾ ਹੈ। ਆਓ ਪਹਿਲੀ ਕਾਲ ਦੇਖਦੇ ਹਾਂ ਸਾਡੇ ਨਾਲ ਕੌਣ ਨੇ, ਕੌਣ ਸਾਨੂੰ ਆਸ਼ੀਰਵਾਦ ਦੇਣਾ ਚਾਹੁੰਦੇ ਨੇ, ਪਿਆਰ ਦੇਣਾ ਚਾਹੁੰਦੇ ਨੇ। ਨੰਬਰ 905-813-1320 ਵੈਲਕਮ ਜੀ, ਗੁੱਡ ਮਾਰਨਿੰਗ।
2: ਗੁੱਡ ਮਾਰਨਿੰਗ ਜੀ,
0: ਵਾਓ
2: ਜੀ, ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ। ਯੂ ਮੇਕ ਮਾਈ ਡੇ ਹੈ।
1: ਫਸਟ ਕਾਲਰ
2: ਅੰਜੂ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ, ਤੁਹਾਡਾ ਨਾਮ ਹਿਸਟਰੀ ਦੇ ਵਿੱਚ ਹੋ ਗਿਆ ਹੁਣ। ਸਤਿ ਸ੍ਰੀ ਅਕਾਲ, ਇਤਿਹਾਸਿਕ ਨਾਮ ਹੈਗਾ ਜੀ, ਪਹਿਲੀ ਕਾਲ ਹੈ ਨਾ
0: ਜੀ। ਰਾਣਾ ਜੀ ਬਹੁਤ ਸ਼ੁਕਰੀਆ, ਮਿਹਰਬਾਨੀ, ਮੇਰੇ ਸੀਨੀਅਰ ਨੇ, ਔਰ ਮੈਨੂੰ ਜਦੋਂ ਇਹਨਾਂ ਦੀ ਆਵਾਜ਼ ਸੁਣਾਈ ਦਿੰਦੀ ਮੇਰੇ ਪਿੰਡ ਦਾ ਸਕੂਲ ਮੇਰੇ ਸਾਹਮਣੇ ਆ ਜਾਂਦਾ, ਕਿਉਂਕਿ ਸਾਡੇ ਤੋਂ ਦੋ ਕਲਾਸਾਂ ਅੱਗੇ ਸਨ, ਤਾਂ ਉਹ ਸੀਨ ਹੀ ਸਾਰੇ ਯਾਦ ਆ ਜਾਂਦੇ ਨੇ ਬਚਪਨ ਦੀਆਂ, ਯਾਦਾਂ ਤਾਜ਼ੀਆਂ ਕਰ ਜਾਂਦੀਆਂ ਨੇ ਜਦੋਂ ਇਹਨਾਂ ਦੀ ਆਵਾਜ਼ ਆਉਂਦੀ। ਧੰਨਵਾਦ ਵੀਰੇ, ਬਹੁਤ ਸ਼ੁਕਰੀਆ ਭਾਉ ਜੀ,
2: ਬਹੁਤ ਬਹੁਤ ਸ਼ੁਕਰੀਆ ਜੀ ਗੁਰੂ ਦਾ
0: ਜੀ।
2: ਮੇਰਾ ਗਲਾ ਖਰਾਬ ਹੈ, ਵਿਆਹ ਖਾਤਾ ਹੁਣ
0: ਜੀ ਜੀ,
2: ਤੇ ਗੁਰੂ ਨੇ ਕਿਰਪਾ ਕੀਤੀ ਆ
0: ਜੀ,
2: ਤੁਸੀਂ ਘਰ ਵਾਪਸੀ ਕੀਤੀ
0: ਜੀ,
2: ਤੇ ਘਰ ਦੀਆਂ ਚਾਬੀਆਂ ਲੈ ਕੇ ਵਾਪਸੀ ਕੀਤੀ
0: ਜੀ। ਧੰਨਵਾਦ,
2: ਮਾਲਕ ਦੀ ਕਿਰਪਾ ਹੋਈ ਆ, ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ ਮੇਰੇ ਵੱਲੋਂ
0: ਜੀ।
2: ਬੜੀ ਹਿੰਮਤ ਵਾਲੀ ਗੱਲ ਆ, ਤੁਸੀਂ ਬੇਟੀ ਦੇ ਵਿਆਹ ਦੇ ਵਿੱਚ ਵੀ ਬਿਜੀ ਸੀਗੇ 2 ਵੀਕ ਮਗਰਲੇ, ਤਕਰੀਬਨ ਮੈਂ ਵੀ 1 ਵੀਕ ਬਿਜੀ ਰਿਹਾ ਤੁਹਾਡੇ ਨਾਲ
0: ਜੀ,
2: ਬੜਾ ਮਜ਼ਾ ਆਇਆ, ਬਹੁਤ ਵਧੀਆ ਮੈਨੇਜ ਕੀਤਾ ਹੋਇਆ ਸੀ। ਅਰਸ਼ਪੋਤੇ ਵੀ ਕਮਾਲ ਹੈ ਜੀ
0: ਜੀ,
2: ਬਹੁਤ ਵਧੀਆ ਮੈਨੇਜ ਕਰ ਰਿਹਾ।
0: ਥੈਂਕ ਯੂ ਰਾਣਾ ਜੀ, ਬਹੁਤ ਬਹੁਤ ਸ਼ੁਕਰੀਆ। ਕਿੱਥੇ
2: ਕਿਰਪਾ ਕੀਤੀ,
0: ਟਰੱਕ ਚਲਾ ਰਹੇ ਹੋ, ਕਿੱਥੇ ਜਾ ਰਹੇ ਹੋ, ਕਿੱਥੋਂ ਤੁਸੀਂ ਘਰੋਂ ਕਰ ਰਹੇ ਹੋ ਕਾਲ ਜਾਂ ਬਾਹਰ?
2: ਨਹੀਂ, ਮੈਂ ਡੰਡਾਸ ਦੇ ਏਰੀਏ ਚ ਆ ਜੀ, ਡੰਡਾਸ ਜਿਹੜਾ ਹੈਮਿਲਟਨ ਦੇ ਏਰੀਏ ਚ।
0: ਕਿੱਦਾਂ ਦੀ ਆਵਾਜ਼ ਹੈ?
2: ਬਹੁਤ ਸੋਹਣੀ ਆਵਾਜ਼ ਆ ਰਹੀ ਹੈ ਜੀ, ਬਹੁਤ ਸੋਹਣੀ ਆਵਾਜ਼ ਆ ਰਹੀ ਹੈ।
0: ਬਹੁਤ ਸ਼ੁਕਰੀਆ, ਮਿਹਰਬਾਨੀ।
2: ਹਾਂਜੀ, ਮਿਹਰਬਾਨੀ ਜੀ, ਮੈਂ ਜ਼ਿਆਦਾ ਟਾਈਮ ਨੀ ਤੁਹਾਡਾ ਲੈਣਾ।
0: ਸੋਹਣਾ,
2: ਵਾਹਿਗੁਰੂ ਕਿਰਪਾ ਕਰੇ ਸਾਰੇ ਪਰਿਵਾਰ ਤੇ, ਚੜ੍ਹਦੀ ਕਲਾ ਚ ਰਹੋ।
0: ਥੈਂਕ ਯੂ ਬ੍ਰੋ, ਥੈਂਕ ਯੂ, ਥੈਂਕ ਯੂ ਜੀ,
2: ਗੁਰੂ ਕਿਰਪਾ
0: ਕਰੇ। ਅਗਲੀ ਕਾਲ ਲਓ।
1: ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ ਚਾਵਲਾ ਜੀ, ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ,
0: ਬਹੁਤ
3: ਧੰਨਵਾਦ। ਅਸੀਂ ਰੋਜ਼ ਸ਼ਾਮ ਨੂੰ ਤੁਹਾਡਾ ਪ੍ਰੋਗਰਾਮ ਟੀਵੀ ਤੇ ਲਾ ਕੇ ਸੁਣਦੇ ਹੁੰਦੇ ਸੀ, ਬਹੁਤ ਮਿਸ ਕਰਦੇ ਆ, ਤੇ ਹੁਣ ਜਦੋਂ ਵੀ ਅਸੀਂ ਟੀਵੀ ਲਾਈਦਾ ਪਹਿਲਾਂ ਤੁਹਾਡੇ ਚੈਨਲ ਤੇ ਕਲਿੱਕ ਜ਼ਰੂਰ ਕਰੀਦਾ।
0: ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ।
3: ਮੈਂ ਰੋਜ਼ ਤੁਸੀਂ 1320 ਦਾ ਦੱਸਿਆ ਸੀ, ਮੈਂ ਰੋਜ਼ ਹੀ ਚੈੱਕ ਕਰਦਾ। ਮੈਂ ਅੱਜ ਨਾ ਮਾਇੰਡ ਬਣਾਇਆ ਸੀ ਚਾਵਲਾ ਜੀ, ਤੇ ਮੈਂ ਫੋਨ ਕਰਨਾ ਅਰਸ਼ ਉਹਨਾਂ ਨੂੰ ਭਾਈ, ਉੱਥੇ ਮੈਨੂੰ ਤਾਂ ਲੱਭਦਾ ਨੀ 1320 ਤੇ, ਤੁਸੀਂ ਅੱਜ ਸ਼ੁਰੂ ਕੀਤਾ ਇਹ?
0: ਅੱਜ ਸ਼ੁਰੂ ਕੀਤਾ, ਉੱਥੇ ਗਾਣੇ ਚੱਲਦੇ ਸੀ 1320 AM ਤੇ ਲਗਾਤਾਰ, ਕਿਉਂਕਿ ਟੈਕਨੀਕਲ ਜਿਹੜਾ ਟਾਵਰ ਜਦੋਂ ਮੂਵ ਹੁੰਦਾ ਨਾ ਜੀ, ਤੇ ਟਾਵਰ ਦੀਆਂ ਬਹੁਤ ਸਾਰੀਆਂ ਇੱਕ ਜਿਹੜੀਆਂ ਕਹਿ ਲਓ ਕਿ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਅਸੀਂ ਆਫੀਸ਼ੀਅਲ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਨੇ, ਕਿ ਸਾਡੇ ਟਾਵਰ ਦੇ ਨਾਲ ਕਿਸੇ ਹੋਰ ਟਾਵਰ ਨੂੰ ਜਿਹੜਾ ਹੈ ਕਲੈਸ਼ ਨਾ ਹੋਵੇ, ਤੇ ਆਵਾਜ਼ਾਂ ਡਬਲ ਨਾ ਹੋਣ, ਉਹਨੂੰ ਪਰੇਸ਼ਾਨੀ ਨਾ ਹੋਵੇ, ਇਹ ਨਿਯਮ ਨੇ ਜਿਹੜੇ ਸਾਨੂੰ ਫਾਲੋ ਕਰਨੇ ਪੈਂਦੇ ਨੇ। ਅਜੇ ਕੁਝ ਦਿਨ ਅਸੀਂ ਇਸੇ ਤਰ੍ਹਾਂ ਦੀ ਟੈਸਟਿੰਗ ਦੇ ਵਿੱਚੋਂ ਦੀ ਨਿਕਲਾਂਗੇ, ਤੇ ਕਿਤੇ ਡਿਸਟਰਬੈਂਸ ਆਵੇ ਸਾਨੂੰ ਜ਼ਰੂਰ ਸਾਡੇ ਦਰਸ਼ਕ ਸਰੋਤੇ ਜਿੱਥੋਂ ਤੱਕ ਵੀ ਜਾਂਦੇ ਸੁਣਦੇ ਹੋ ਪਿਆਰ ਦਿਓ, ਦੱਸਿਓ ਕਿ ਇੱਥੇ ਆਹ ਪ੍ਰੋਬਲਮ ਆ ਰਹੀ ਹੈ, ਇੱਥੇ ਪਹਿਲਾਂ ਸਹੀ ਸੀ ਹੁਣ ਸਹੀ ਨਹੀਂ ਹੈ, ਜਾਂ ਇੱਥੇ ਪਹਿਲਾਂ ਸਹੀ ਨਹੀਂ ਸੀ ਹੁਣ ਸਹੀ ਹੈ। ਇਹੀ ਫੀਡਬੈਕ ਜਿਹੜੀ ਹੈ ਟੈਸਟਿੰਗ ਦੇ ਦਰਮਿਆਨ ਸਾਨੂੰ ਤੁਹਾਡੇ ਵੱਲੋਂ ਚਾਹੀਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਕੀ ਨਾਮ ਤੁਹਾਡਾ ਜੀ?
3: ਬਹੁਤ ਕਲੀਅਰ ਆਵਾਜ਼ ਆ ਰਹੀ ਹੈ, ਬਹੁਤ ਕਲੀਅਰ ਆ ਰਹੀ ਹੈ।
0: ਕਿਹੜੇ ਏਰੀਆ ਚ ਸੁਣ ਰਹੇ ਹੋ?
3: ਅਸੀਂ ਬਰਲਿੰਗਟਨ ਤੋਂ।
0: ਬਰਲਿੰਗਟਨ ਦੇ ਵਿੱਚ? ਤੇ ਕੀ ਨਾਮ ਜੀ?
3: ਰਾਮ ਸਿੰਘ ਗਰਚਾ।
0: ਰਾਮ ਸਿੰਘ ਗਰਚਾ। ਗਰਚਾ ਸਾਹਿਬ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ।
3: ਦਾ ਜਿਹੜਾ ਆਈਪੀਟੀ ਬਾਕਸ ਹੈ ਨਾ ਚਾਵਲਾ ਜੀ,
0: ਜੀ
3: ਆਪ ਵਧਾਈ ਦੇ ਪਾਤਰ ਹੋ, ਇੰਨਾ ਵਧੀਆ ਚੱਲਦਾ ਜਦੋਂ ਦਾ ਅਸੀਂ ਲਵਾਇਆ ਹੋਇਆ, ਕਦੀ ਕਾਲ ਨੀ ਕਰਨੀ ਪੈਂਦੀ ਭਾਈ ਇੱਥੇ ਕੋਈ ਖਰਾਬ ਹੋ ਗਿਆ ਜਾਂ ਕੁਛ ਹੋ ਗਿਆ। ਇਹ ਤੋਂ ਪਹਿਲਾਂ ਸਾਡੇ ਕੋਲ ਇੱਕ ਪਾਪੂਲਰ
0: ਜੀ ਜੀ
3: ਪਰ ਉਹ ਕਈ ਵਾਰੀ ਮਿਸ ਹੋ ਜਾਂਦਾ ਸੀ।
0: ਚਲੋ ਧੰਨਵਾਦ ਜੀ, ਸੋ ਨਾਈਸ ਸਾਹਿਬ ਜੀ
3: ਦਾ ਬਹੁਤ ਬਹੁਤ ਧੰਨਵਾਦ, ਤੁਹਾਡੀ ਆਵਾਜ਼ ਸੁਣ ਕੇ ਬੜੀ ਖੁਸ਼ੀ ਹੋਈ।
0: ਬਹੁਤ ਸ਼ੁਕਰੀਆ, ਸਾਨੂੰ ਬੜੀ ਖੁਸ਼ੀ ਹੋਈ ਜੀ। ਅੱਜ ਸਾਡੇ ਵਾਸਤੇ ਜਿੰਨੀ ਵੱਡੀ, ਅੱਜ ਸਾਡੇ ਪਰਿਵਾਰ ਵਾਸਤੇ, ਖਾਸ ਤੌਰ ਤੇ ਸਾਡੀ ਕਮਿਊਨਿਟੀ ਵਾਸਤੇ ਮਾਣ ਵਾਲੀ ਗੱਲ ਹੈ। ਬਹੁਤ ਸਾਰੇ ਸੱਜਣ ਮਿੱਤਰ ਦੋਸਤ ਜਿਨ੍ਹਾਂ ਨੇ ਸਾਡੀਆਂ ਖੁਸ਼ੀਆਂ ਦੇ ਵਿੱਚ ਐਡਵਾਂਸ ਦੇ ਵਿੱਚ ਮੈਸੇਜ ਭੇਜੇ ਨੇ, ਉਨ੍ਹਾਂ ਦੇ ਮੈਸੇਜ ਸਾਨੂੰ ਪ੍ਰਵਾਨ ਨੇ। ਪਰ ਮੈਂ ਚਾਹਾਂਗਾ ਕਿ ਬਈ ਕਾਲ ਵੀ ਜ਼ਰੂਰ ਕਰੋ, ਸਾਨੂੰ ਖੁਸ਼ੀ ਹੋਵੇਗੀ, ਸਾਨੂੰ ਪਤਾ ਲੱਗੇਗਾ ਕਿ ਤੁਸੀਂ ਸਾਨੂੰ ਕਿੰਨਾ ਕੁ ਸੁਣ ਰਹੇ ਹੋ, ਕਿੱਥੇ ਕਿੱਥੇ ਸੁਣ ਰਹੇ ਹੋ, ਤੇ ਤੁਹਾਡੀਆਂ ਬਲੈਸਿਸ ਸਾਨੂੰ ਆਵਾਜ਼ ਦੇ ਰਾਹੀਂ ਬਹੁਤ ਸਾਰੀਆਂ ਅੱਜ ਚਾਹੀਦੀਆਂ ਨੇ। ਇਹਦਾ ਕਾਰਨ ਇਹ ਕਿਹਾ ਕਿ ਮੈਨੂੰ ਅਰਸ਼ ਨੇ ਕਿਹਾ ਕਿ ਜਿੰਨਾ ਡੈਡ ਹੋ ਸਕਦਾ ਅੱਜ ਉਨਾ ਬੋਲਣਾ ਪੈਣਾ ਤੁਹਾਨੂੰ, ਤੇ ਮੈਂ ਕਿਹਾ ਉਹ ਕਿਸੇ ਨੇ ਕਿਹਾ ਸੀ ਨਾ ਕਿ ਫੌਜੀਆ ਲੜੇਗਾ, ਤੇ ਕਹਿੰਦਾ ਹਾਂਜੀ ਭਰਤੀ ਕਦਲੀ ਹੋਏ ਤੇ ਪੁੱਤਰ ਹਾਂਜੀ ਜੀ ਗੁਆ ਰਹੇ, ਕਹਿੰਦੇ ਅਰਸ਼ ਕਹਿੰਦੇ ਬੋਲਣਾ ਜਿਆਦਾ। ਮੈਂ ਕਿਹਾ ਕੋਈ ਗੱਲ ਨੀ, ਚਿੰਤਾ ਨਾ ਕਰ, ਬੋਲਣ ਦੇ ਵੱਟ ਕੱਢ ਦਾਂਗੇ। ਹਾਂਜੀ ਵੈਲਕਮ ਜੀ, ਸਵਾਗਤ ਹੈ, ਗੁੱਡ ਮਾਰਨਿੰਗ।
4: ਹੈਲੋ,
0: ਸਤਿ ਸ੍ਰੀ ਅਕਾਲ ਜੀ।
4: ਹਾਂਜੀ ਚਾਵਲਾ ਸਾਹਿਬ, ਅੰਜੂ ਜੀ,
1: ਸਤਿ ਸ੍ਰੀ
0: ਅਕਾਲ ਜੀ। ਬਿਰਦੀ ਸਾਹਿਬ ਕੀ ਹਾਲ ਚਾਲ ਹੈ? ਅਗਲੀ ਕਾਲ ਵੈਲਕਮ ਜੀ। ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ?
5: ਪਰਮਾਤਮਾ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ।
0: ਥੈਂਕ ਯੂ ਜੀ,
5: ਚੈਨਲ ਵਧੀਆ ਗਾ, ਸੱਚਾ ਕਰਕੇ ਹੀ ਅਸੀਂ ਸੁਣਦੇ ਹਾਂ, ਹੋਰ ਸਾਰਿਆਂ ਜਦੋਂ ਥੋੜਾ ਟਾਈਮ ਆਫ ਹੁੰਦਾ ਉਦੋਂ ਅਸੀਂ ਹੋਰ ਪਾਸੇ ਉਦੋਂ ਲਾਉਣੇ ਆ ਕਿਤੇ।
0: ਜੀ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ। ਕਿਹੜੇ ਏਰੀਆ ਚ ਸੁਣਦੇ ਹੋ ਭੈਣ ਜੀ ਤੁਸੀਂ?
5: ਅਸੀਂ ਤਾਂ ਬ੍ਰੈਂਪਟਨ ਚ ਸੁਣੀ ਆ ਜੀ।
0: ਬ੍ਰੈਂਪਟਨ? ਅੱਛਾ, ਆਵਾਜ਼ ਠੀਕ ਆ ਰਹੀ ਹੈ?
5: ਹਸਬੈਂਡ ਮੇਰੇ ਸੁਣਦੇ ਹੁੰਦੇ ਨੇਗੇ ਵੀ ਉਹ ਆਪਦੇ ਤੁਹਾਡੇ ਤੇ ਰੇਡੀਓ ਤੇ ਟੈਕਸੀ ਚਲਾਉਂਦੇ ਨੇ, ਉਹ ਉੱਥੇ ਸੁਣਦੇ ਨੇ। ਮੈਂ ਵੀ ਇੱਕ ਦਿਨ ਜਦੋਂ ਤੁਹਾਡੀ ਪਿਕਚਰ ਦੇਖੀ ਇੱਥੇ, ਉਦੋਂ ਮੈਨੂੰ ਕਹਿੰਦੇ ਆਵਾਜ਼ ਬੜੀ ਘੈਂਟ ਆਏ ਲੱਗਦੀ ਹੁੰਦੀ ਆ ਵੀ ਜਵਾਨ ਜੀ ਤਾਂ ਆਪਣੀ ਉਮਰ ਦੀ ਨੀ
0: ਕਹਿੰਦੇ।
5: ਮੈਂ ਅੱਜ ਮੈਂ ਤੈਨੂੰ ਦਿਖਾ ਦੇ, ਕਹਿੰਦੇ ਆਵਾਜ਼ ਤੋਂ ਐਂ ਲੱਗਦੀ ਹੁੰਦੀ ਆ ਵੀ ਯੰਗ ਜੀ ਨੇ, ਕਹਿੰਦੇ ਆਪਣੀ ਉਮਰ ਦੀ ਨੀ,
0: ਆਪਣੀ ਉਮਰ ਦੀ ਨਹੀਂ। ਹੁਣ ਵੇਖੋ ਧੀ ਦਾ ਵਿਆਹ ਕਰਕੇ ਹਟੇ ਆ, ਮੁੰਡਾ ਵਿਆਹ ਲਿਆ, ਬਾਬਾ ਜੀ ਦੀ ਅਪਾਰ ਕਿਰਪਾ। ਅੱਜ ਦਾ ਦਿਨ ਮੈਂ ਕਹਾਂ ਕਿ ਮੇਰੇ ਲਈ ਬੜਾ ਮਾਣ ਵਾਲਾ ਦਿਨ ਹੈ। ਇੱਕ ਸਤਿਗੁਰ ਨੇ ਇਸ ਸਾਲ ਦੇ ਵਿੱਚ ਇੱਕ ਹੋਰ ਪੋਤੇ ਦੀ ਦਾਤ ਦਿੱਤੀ।
5: ਮੈਂ ਬਸ ਇੱਕ ਗੱਲ ਇਹੀ ਕਹਿਣੀ ਸੀ, ਮੈਂ ਤੁਹਾਨੂੰ ਮੈਂ ਇਹ ਕਹਿੰਦੀ ਹਾਂ ਵੀ ਤੁਸੀਂ ਕਹਿੰਦੇ ਵੀ ਮੈਂ ਸੱਚ ਬੋਲਣ ਕਰਕੇ ਮੈਨੂੰ ਬਹੁਤ ਉਹ ਕਰਨਾ ਪਿਆ ਕਸ਼ਟ। ਉਹ ਕਹਿੰਦੇ ਹੁੰਦੇ ਨਾ ਵੀ ਗੁਲਾਬ ਦੇ ਫੁੱਲ ਨੂੰ ਕੰਡੇ ਵੀ ਹੁੰਦੇ ਨੇ ਤੇ ਫੁੱਲ ਵੀ ਲੱਗਦੇ ਨੇ, ਸੁਗੰਧੀ ਸਾਰਿਆਂ ਤੋਂ ਰਾਜਾ ਰਿਸ਼ਤੇ ਨੂੰ ਕਿਹਾ ਜਾਂਦਾ।
0: ਪਰ ਭੈਣ ਜੀ ਪਤਾ ਨੀ, ਮੁਸ਼ਕਲਾਵਾਂ ਬੜੀਆਂ ਆਈਆਂ, ਮੁਸ਼ਕਲਾਵਾਂ ਬਹੁਤ ਆਈਆਂ। ਮੈਂ ਨਾ ਕਈ ਵਾਰੀ ਰੇਡੀਓ ਤੇ ਗੱਲ ਕੀਤੀ ਹੈ ਕਿ ਮੈਂ ਜਦੋਂ ਮੈਨੂੰ ਦਿਲ ਦੇ ਵਿੱਚ ਘੋਵੇ ਤੇ ਮੈਂ ਘਰੇ ਜੋ ਸਤਿਗੁਰੂ ਦਾ ਇੱਕ ਛੋਟਾ ਜਿਹਾ ਬਣਾਇਆ ਹੋਇਆ ਜਗ੍ਹਾ ਜਿੱਥੇ ਸਵੇਰੇ ਉੱਠ ਕੇ ਉਹਨੂੰ ਮੱਥਾ ਟੇਕੀ ਦਾ, ਮੈਂ ਉੱਥੇ ਜਾ ਕੇ ਉਹਦੇ ਨਾਲ ਲੜਾਈ ਕਰਦਾ ਹੁੰਦਾ ਵੀ ਜਾਂ ਤਾਂ ਸਾਡੇ ਵਰਗੇ ਪੈਦਾ, ਜਾਂ ਤਾਂ ਫਿਰ ਸਾਡੇ ਵਰਗੇ ਜਿਹੜੇ ਲੋਕ ਜਿਹੜੇ ਸੱਚ ਦੇ ਰਾਹ ਤੇ ਚੱਲਣ ਦਾ ਯਤਨ ਕਰਦੇ ਉਹ ਪੈਦਾ ਕਰਨੇ ਬੰਦ ਕਰਦੇ, ਤੇ ਜਾਂ ਫਿਰ ਸਾਨੂੰ ਇੰਨੀ ਕੁ ਹਿੰਮਤ ਦੇ, ਬਲ ਦੇ, ਬੁੱਧੀ ਦੇ ਕਿ ਜੇ ਸਾਡਾ ਕੋਈ ਸੱਚੇ ਹੋਣ ਦੇ ਬਾਵਜੂਦ ਵੀ, ਸੱਚੀ ਖਬਰ ਪੜਨ ਦੇ ਬਾਵਜੂਦ, ਸੱਚੀ ਗੱਲ ਕਰਨ ਦੇ ਬਾਵਜੂਦ, ਜੇ ਮਨੁੱਖਤਾ ਦੀ ਕੋਈ ਵੀ ਹੈ, ਕੋਈ ਮਜ਼ਹਬ ਹੈ, ਕੋਈ ਧਰਮ ਹੈ, ਕੋਈ ਜਾਤ ਹੈ, ਕੋਈ ਪਾਤ ਹੈ, ਜੋ ਤੇ ਅਸੀਂ ਗੱਲ ਕਰਦੇ ਹਾਂ ਚੰਗੇ ਵਾਸਤੇ, ਤੇ ਫਿਰ ਸਾਨੂੰ ਉਹਦੇ ਲਈ ਇੰਨੀ ਕੁ ਹਿੰਮਤ ਦੇ ਕੇ ਅਸੀਂ ਡਟ ਕੇ ਮੁਕਾਬਲਾ ਵੀ ਕਰ ਸਕੀਏ, ਤੇ ਸਤਿਗੁਰੂ ਨੇ ਬੜੀ ਅਪਾਰ ਕਿਰਪਾ ਕੀਤੀ। ਅੱਜ ਸਭ ਤੋਂ ਵੱਡੀ ਪ੍ਰਾਪਤੀ ਸਾਡੀ ਟੀਮ ਦੀ ਸੀਜੇ ਮਾਰ ਜੀ ਕੀ ਹੈ। ਅੰਜੂ ਜੀ ਨੇ ਬਹੁਤ ਮੇਰੇ ਉਤਰਾਅ ਚੜਾਅ ਵੇਖੇ ਨੇ, ਮੇਰੇ ਚਿਹਰੇ ਤੇ ਬੜੀਆਂ ਛਿਕਣ ਵੇਖੀਆਂ ਬੜੀਆਂ ਜਦੋਂ ਮੁਸ਼ਕਲਾਵਾਂ ਦੇ ਵਿੱਚੋਂ ਦੀ ਲੰਘੇ ਨੇ, ਔਰ ਸਾਨੂੰ ਇਹ ਸਾਰਾ ਕੁਝ ਸਹਿਣਾ ਪਿਆ। ਪਰ ਅੱਜ ਬੜੀ ਕਿਰਪਾ ਕੀਤੀ ਸਤਿਗੁਰ ਨੇ ਕਿ 1320 AM ਦੀ ਅਸੀਂ ਚਾਬੀਆਂ ਲੈ ਕੇ ਵਾਪਸ ਆਏ।
5: ਇਹ ਮੈਂ ਉਹੀ ਤੁਹਾਨੂੰ ਕਹਿਣਾ ਸੀ ਨਾ ਜੀ, ਵੀ ਉੱਥੇ ਗੱਲ ਨੀ ਵਧੀਆ, ਸੱਚ ਬੋਲਣ ਵਾਲੇ ਬੰਦੇ ਬਹੁਤੇ ਨੀ ਹੁੰਦੇ, ਥੋੜੇ ਹੁੰਦੇ ਨੇ ਨਾਲ ਰਹਿਣ ਵਾਲੇ, ਬਾਕੀ ਛੱਡ ਜਾਂਦੇ ਨੇ।
0: ਧੰਨਵਾਦ
5: ਇਹ ਜੀ। ਦੂਜੀ ਗੱਲ ਇਹ ਸੱਚ ਬੋਲਣ ਕਰਕੇ ਇੱਥੋਂ ਤੱਕ ਤੁਹਾਨੂੰ ਪਰਮਾਤਮਾ ਨੇ ਮਿਹਰ ਲਾਈ ਹੈ, ਸਾਰੀਆਂ ਗੱਲਾਂ ਝਾੜ ਕੇ ਤੇ ਕੰਡਿਆਂ ਦੇ ਵਿੱਚ ਫੁੱਲ ਇਸੇ ਤਰ੍ਹਾਂ ਹੀ ਜਮਕਦਾ ਹੁੰਦਾ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਹ ਸੱਚ ਕਰਕੇ ਹੀ ਤੁਸੀਂ ਇੱਥੇ ਪਹੁੰਚੇ ਹੋ ਜੀ, ਥੈਂਕ ਯੂ।
0: ਮਿਹਰਬਾਨੀ ਭੈਣ ਜੀ। ਵਿਧੀ ਸਾਹਿਬ ਤੁਸੀਂ ਅਗਲੀ ਕਾਲ ਲੈਣੀ ਆ?
4: ਹਾਂਜੀ
0: ਲਓ, ਅਗਲੀ ਕਾਲ ਲਓ।
6: ਹਾਂਜੀ ਸਤਿ ਸ੍ਰੀ ਅਕਾਲ ਸਾਹਿਬ,
7: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ?
6: ਠੀਕ ਹੈ ਜੀ, ਸਰ ਵਧਾਈਆਂ ਤੁਹਾਨੂੰ ਜੀ।
0: ਥੈਂਕ ਯੂ ਭੈਣ ਜੀ, ਤੁਹਾਨੂੰ ਵਧਾਈਆਂ ਬਹੁਤ ਬਹੁਤ ਤੁਹਾਡੇ ਪ੍ਰੋਗਰਾਮ ਦੀਆਂ।
6: ਥੈਂਕ ਯੂ ਭਾਜੀ, ਥੈਂਕ ਯੂ। ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ, ਤੁਹਾਡੇ ਪਰਿਵਾਰ ਚ ਵੀ ਵਾਧਾ ਹੋਇਆ, ਇੱਕ ਫੁੱਲ ਹੋਰ ਖੜਿਆ
0: ਜੀ ਜੀ ਜੀ ਜੀ ਜੀ
6: ਤੁਹਾਡੇ ਘਰ ਨਵਾਂ।
0: ਇੱਕ ਨੀ ਜੀ, ਦੋ ਆਏ ਆ, ਇੱਕ ਮੇਰਾ ਜਵਾਈ ਦੇ ਰੂਪ ਦੇ ਵਿੱਚ ਪੋਤਾ ਹੈ, ਇੱਕ ਪੋਤਾ ਆਇਆ। ਆ ਸਭ ਤੋਂ ਵੱਡਾ ਅੱਜ ਵੱਡਾ ਦਿਨ ਹੈ ਕਿ ਸੀਜਮਾਰ 1320 AM ਨੂੰ ਆਪਾਂ ਰਨ ਕੀਤਾ, ਸਤਿਗੁਰੂ ਦੀ ਅਪਾਰ ਕਿਰਪਾ, ਕੋਈ ਕਮੀ ਨੀ, ਕੋਈ ਟੋਟ ਨੀ।
6: ਥੈਂਕ ਯੂ ਭਾਜੀ,
0: ਬਹੁਤ ਦਿੱਤਾ ਉਹਨੇ।
6: ਕਹਿੰਦੇ ਹੁੰਦੇ ਨੇ ਜਾਂ ਰੱਬ ਨੂੰ ਛੱਡਦੇ ਜਾਂ ਰੱਬ ਤੇ ਛੱਡਦੇ,
0: ਰੱਬ ਤੇ ਛੱਡੀਆਂ
6: ਆਪਾਂ ਉਸ ਕਲਾਕਾਰ ਚਾਹੁੰਦੇ ਆ।
0: ਅੱਛਾ ਭੈਣ ਜੀ, ਕਿੱਥੇ ਹੈਮਿਲਟਨ ਚ?
6: ਮਿਲਟਨ ਤੁਹਾਨੂੰ ਪਤਾ ਤਾਂ ਹੈ,
0: ਮਿਲਟਨ ਕਿੰਨਾ ਕਲੀਅਰ ਸੁਣ ਰਿਹਾ ਉੱਥੇ?
6: ਬਹੁਤ ਸੋਹਣਾ, ਬਹੁਤ ਸੋਹਣਾ, ਬਹੁਤ ਕਲੀਅਰ ਆਉਂਦਾ ਵੀਰ ਜੀ,
0: ਬਹੁਤ ਧੰਨਵਾਦ।
1: ਵੈਲਿੰਗਟਨ, ਹੈਮਿਲਟਨ,
6: ਮਿਲਟਨ ਭਾਜੀ ਜਾਣਦੇ ਨੇ ਚਾਵਲਾ ਸਾਹਿਬ।
0: ਥੈਂਕ ਯੂ ਭੈਣ ਜੀ, ਥੈਂਕ ਯੂ ਜੀ,
6: ਓਕੇ ਜੀ, ਥੈਂਕ ਯੂ ਵੈਰੀ ਮਚ।
0: 9058131320 ਬਿਰਦੀ ਸਾਹਿਬ ਨੂੰ ਮੈਂ ਹੋਲਡ ਤੇ ਲਾਇਆ ਹੋਇਆ ਤੇ ਅਗਲੀ ਕਾਲ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਬਿਰਦੀ ਸਾਹਿਬ ਹਾਜ਼ਰ ਹੋਣਗੇ। ਹਾਂਜੀ, ਵੈਲਕਮ ਜੀ।
8: ਹਾਂਜੀ ਬੇਟੇ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
8: ਜੀ। ਹਾਂਜੀ ਬੇਟੀ ਨੂੰ ਸਤਿ ਸ੍ਰੀ ਅਕਾਲ
1: ਜੀ, ਸਤਿ ਸ੍ਰੀ ਅਕਾਲ ਜੀ।
8: ਹਾਂਜੀ, ਮੈਂ ਅਰਸ਼ ਚਾਵਲੇ ਨੂੰ ਜਦੋਂ ਅਰਸ਼ ਬੇਟੇ ਨੂੰ ਫੋਨ ਕਰਦੀ ਹੁੰਦੀ ਆ ਨਾ, ਤਕਰੀਬਨ ਮੈਂ ਕਰਦੀ ਰਹਿੰਦੀ, ਮੈਂ ਨਾਲ ਹੀ ਤੁਹਾਡਾ ਨਾਮ ਜ਼ਰੂਰ ਲੈਣੀ ਹੁੰਦੀ ਹਾਂ। ਮੈਂ ਕਹਿੰਦੀ ਦਲਬਾਗ ਸਿੰਘ ਬੇਟੇ ਨੂੰ ਸਤਿ ਸ੍ਰੀ ਅਕਾਲ।
0: ਜੀ ਜੀ ਜੀ ਜੀ।

0: ਉਦੋਂ ਹੀ ਸ਼ੁਭ ਹੁੰਦਾ ਜੀ ਉਹ ਤੇ ਬੜਾ ਵਧੀਆ ਇਹ ਉਪਰਾਲਾ ਹੋ ਗਿਆ ਤੇ ਇਹ ਚੈਨਲ ਜਿਹਦੇ ਤੇ ਤੁਸੀਂ ਕਦੇ ਸਮਾਂ ਮੰਗਣ ਗਏ ਸੀ ਜੀ ਕਿਤੇ ਯਾਦ ਕਰੋ ਉਸ ਦਿਨ ਤੁਸੀਂ ਬੇਨਤੀ ਕਰਨ ਗਏ ਸੀ ਉਹਨੂੰ ਹੱਥ ਬੰਨਦੇ ਸੀ ਭਾਈ ਮੈਨੂੰ ਇੰਨਾ ਕੁ ਸਮਾਂ ਦੇ ਦਿਓ ਮੈਨੂੰ ਥੋੜਾ ਹੋਰ ਵਧਾ ਦਿਓ ਮੇਰਾ ਹੋਰ ਵਧਾ ਦਿਓ ਅੱਜ ਵੇਖੋ ਜੀ ਕਿਰਪਾ ਵਾਹਿਗੁਰੂ ਦੀ ਅੱਜ ਤੁਸੀਂ ਲੋਕਾਂ ਨੂੰ ਸਮਾਂ ਦਿਓਗੇ ਜੀ
1: ਜੀ ਜੀ ਨਹੀਂ ਜੀ ਉਹ ਉੱਪਰ ਵਾਲੇ ਦੀ ਮਿਹਰ ਸਦਕਾ ਜੀ ਆਪਾਂ ਸਾਰੇ ਰਲ ਕੇ ਚਲਾਉਣਾ ਜੀ
0: ਨਹੀਂ ਪਰ ਤੁਹਾਨੂੰ ਇੱਕ ਤਰ੍ਹਾਂ ਉਹਨੇ ਕੰਟਰੋਲਰ ਬਣਾਇਆ ਇੱਕ ਤਰ੍ਹਾਂ ਵੀ ਭਾਈ ਤੁਸੀਂ ਚਲੋ ਸਹਿਜਾਈ ਤੁਹਾਡੀ ਤੁਹਾਡੇ ਕੋਲ ਇੰਨੀ ਕੁ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਆ ਵੀ ਤੁਸੀਂ ਹੁਣ ਤੁਸੀਂ ਟੀਮ ਤਿਆਰ ਕਰੋਗੇ ਜੀ ਮੈਂ ਦੂਜੇ ਤਰੀਕੇ ਨਾਲ ਕਹਿ ਦਿੰਦਾ
1: ਜੀ ਜੀ
0: ਹੁਣ ਉਹ ਟੀਮ ਤੁਸੀਂ ਤਿਆਰ ਕਰੋਗੇ ਜੀ ਤੁਹਾਡੀ ਸਰਪ੍ਰਸਤੀ ਥੱਲੇ ਉਹ ਟੀਮ ਬਣੂਗੀ ਤੇ ਜਿਹਦੇ ਨਾਲ ਉਵੇਂ ਜਿਵੇਂ ਪਹਿਲਾਂ ਹਵਾਵਾਂ ਦੇ ਵਿੱਚ 1320 ਨੰਬਰ 1 ਕਿਤੇ ਚੈਨਲ ਰਿਹਾ ਤੇ ਚਲੋ ਵਿੱਚ ਕਿਤੇ ਖੜੋਤ ਆ ਗਈ ਦੈਟਸ ਓਕੇ ਕੋਈ ਗੱਲ ਨੀ ਇਹ ਪਾਰਟ ਆਫ ਲਾਈਫ ਤੇ ਪਰ ਹੁਣ ਦੁਬਾਰਾ ਫੇਰ ਉਹਨਾਂ ਹੀ ਬੁਲੰਦੀਆਂ ਤੇ ਉਦੋਂ ਵੀ ਵੱਧ ਬੁਲੰਦੀਆਂ ਤੇ ਇਹਨੂੰ ਲੈ ਕੇ ਤੁਸੀਂ ਜਾਓਗੇ ਜੀ ਮੈਨੂੰ ਪੱਕੀ ਉਮੀਦ ਹੈਗੀ ਆ ਤੇ ਸ਼ੁਭ ਕਾਮਨਾਵਾਂ ਜੀ ਤੇ ਬਾਕੀ ਜਿੰਨੇ ਜੋਗੇ ਆਪਾਂ ਹੈਗੇ ਜੀ ਆਪਾਂ ਤਾਂ ਲੱਗੇ ਰਹਿਣਾ ਹੀ ਆ
1: ਜੀ ਥੈਂਕ ਯੂ ਬੇਦੀ ਸਾਹਿਬ ਅਗਲੀ ਕਾਲ ਲੈ ਲੈਣੇ ਹੋਲਡ ਰੱਖੋ ਕਿ ਜਾਣਾ ਕੰਮ ਤੇ ਹੋਲਡ ਰੱਖਿਓ ਫੇਰ ਲਓ ਜੀ ਅਗਲੀ ਕਾਲ 6141 ਵੈਲਕਮ ਜੀ
2: ਸਤਿ ਸ੍ਰੀ ਅਕਾਲ ਜੀ ਦਿਲਬਾਗ ਜੀ ਜਸਵਿੰਦਰ ਪਰਦਲ ਬੋਲ ਰਿਹਾ ਸਰ
1: ਪਰਦਲ ਸਾਹਿਬ ਕੀ ਹਾਲ ਚਾਲ ਹੈ
2: ਸਰ ਜੀ ਬਹੁਤ ਬਹੁਤ ਬਹੁਤ ਖੁਸ਼ੀ ਹੋਈ ਸਰ ਵਰਕਾਂ ਤੇ ਹੋਣ ਬਾਕੀ ਜੋ ਵਿਰਦੀ ਸਾਹਿਬ ਨੇ ਪ੍ਰੋਗਰਾਮ ਕੀਤਾ ਉਹਦਾ ਤਾਂ ਖਾਣਾ ਮੁਕਾਬਲਾ ਨਹੀਂ ਹੈ ਸਰ
1: ਜੀ ਜੀ
2: ਪਰ ਜਿਹੜਾ ਅਰਸ਼ ਚਾਵਲਾ ਦੀ ਜਗ੍ਹਾ ਤੇ 11 ਤੋਂ 12 ਜਿਹੜੇ ਬੰਦੇ ਨੇ ਗਾਣੇ ਲਾਏ ਨੇ ਨਾ ਸਰ ਮੈਂ ਕਹਿੰਦਾ ਦੋਨੋਂ ਹੱਥਾਂ ਦਾ ਸਲੂਟ ਸਰ ਦੋਨੋਂ ਹੱਥਾਂ ਦਾ ਸਲੂਟ ਜੀ ਇਤਨੇ ਵਧੀਆ ਗਾਣੇ ਲਾਏ ਬੰਦੇ
1: ਅੱਛਾ ਇਹ ਦੱਸੋ ਕਿਹੜੀ ਏਰੀ ਸੁਣ ਰਹੇ ਹੋ
2: ਮੈਂ ਤੇ ਸਰ ਬ੍ਰੈਂਪਟਨ ਜੀ ਹੋਣਾ ਸਰ ਮੈਂ ਕੋਰੀਅਰ ਦੀ ਜੋਬ ਕਰਨਾ
1: ਥੈਂਕ ਯੂ ਬ੍ਰਦਰ ਸਾਹਿਬ ਧੰਨਵਾਦ ਥੈਂਕ ਯੂ ਅਗਲੀ ਕਾਲ ਲਓ ਜੰਜੂ ਜੀ
3: ਸਤਿ ਸ੍ਰੀ ਅਕਾਲ ਜੀ ਵੈਲਕਮ ਜੀ
1: ਹੈਲੋ
3: ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ
4: ਸਤਿ ਸ੍ਰੀ ਅਕਾਲ ਜੀ ਵਧਾਈ ਹੋਵੇ ਬਹੁਤ ਬਹੁਤ ਵਾਪਸ ਆਏ 1320 ਤੇ
3: ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਭ ਦਾ ਆਸ਼ੀਰਵਾਦ ਹਾਂਜੀ
4: ਤੇ ਮੈਂ ਇੱਥੇ ਏਅਰਪੋਰਟ ਤੇ ਮੇਫੀਲਡ ਤੇ ਉੱਥੋਂ ਸੁਣ ਲਿਆ ਡੇ ਟਾਈਮ ਤੇ ਰੇਡੀਓ ਸੋਹਣਾ ਸੋਹਣੀ ਆਉਂਦੀ ਆਵਾਜ਼ ਬਹੁਤ ਸੋਹਣੀ ਆਉਂਦੀ ਆ ਸ਼ਾਮਾਂ ਨੂੰ 5 ਵਜੇ ਤੋਂ ਬਾਅਦ ਜਿਹੜੀ ਹੈ ਨਾ ਉਹ ਫੇਡ ਹੋਣੀ ਸ਼ੁਰੂ ਹੋ ਜਾਂਦੀ ਤੇ ਨੋਇਸ ਆਉਂਦੀ ਆ ਕਾਫੀ
1: ਬਹੁਤ ਧੰਨਵਾਦ ਜੀ ਮੇਫੀਲਡ ਐਂਡ
4: ਏਅਰਪੋਰਟ ਰੋਡ
1: ਬਹੁਤ ਬਹੁਤ ਮਿਹਰਬਾਨੀ ਜੀ ਅਸੀਂ ਇੱਥੇ 9 ਵਜੇ ਤੱਕ ਨਹੀਂ ਆਵੇਗੀ 9 ਵਜੇ ਤੋਂ ਬਾਅਦ ਸ਼ਾਇਦ ਕੋਈ ਟ੍ਰਬਲ ਆਵੇ ਪਰ ਅਸੀਂ ਧੰਨਵਾਦ ਤੁਹਾਡਾ ਫੀਡਬੈਕ ਦੇਣ ਲਈ ਬਹੁਤ ਸ਼ੁਕਰੀਆ
4: ਟੈਸਟਿੰਗ ਹੈਲੋ
1: ਜੀ ਜੀ
4: ਤੁਹਾਡੀ ਜਿਹੜੀ ਮੈਂ ਟੀਵੀ ਦੇਖ ਰਿਹਾ ਵਾ ਟੀਵੀ ਦੇ ਉੱਤੇ ਨਾ ਜੋ ਥੱਲੇ ਆ ਰਹੀ ਹੈ ਨਾ ਲਾਈਨ ਉਹ ਪੁਰਾਣੇ ਪ੍ਰੋਗਰਾਮ ਤੇ ਪੁਰਾਣੀ ਫ੍ਰੀਕੁਐਂਸੀ ਦਾ ਹੀ ਆਈ ਜਾ ਰਿਹਾ
1: ਓ ਵਾਓ ਸੋ ਨਾਈਸ
4: ਉਹਨੂੰ ਕਰੈਕਟ ਕਰ ਲਿਓ
1: ਲੈ ਕੀ ਬਾਤ ਹੈ ਜੀ ਅਰਸ਼
4: ਉਹਨੂੰ ਠੀਕ ਕਰ ਲਿਓ
1: ਥੈਂਕ ਯੂ ਜੀ ਥੈਂਕ ਯੂ ਟੈਲੀਵਿਜ਼ਨ ਦੇਖ ਕੇ ਕਾਲ ਕਰਕੇ ਤੇ ਸਾਡੀ ਟੈਕਨੀਕਲ ਟੀਮ ਨੂੰ ਅੱਛਾ 905-813-1320 9058131320 ਪੰਜਾਬ ਤੋਂ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਵੀ ਹਾਜ਼ਰ ਹੋਣਗੇ ਚਰਨਜੀਤ ਸਿੰਘ ਜੋਗੀ ਖਬਰਾਂ ਵੀ ਪੇਸ਼ ਕਰਨਗੇ ਮੇਰੇ ਪਾਸ ਖਬਰਾਂ ਨੇ ਉਹ ਵੀ ਪੇਸ਼ ਕਰਾਂਗੇ ਸਾਡੀ ਸਾਰੀ ਟੀਮ ਹਾਜ਼ਰੀ ਭਰੇਗੀ ਅੱਜ ਤੇ ਸਾਰਿਆਂ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਸਰਦਾਰ ਜਸਬੀਰ ਸਿੰਘ ਜੀ ਪੱਟੀ ਮਿੰਟੂ ਗੁਰਸਰੀਆ ਜੀ ਔਰ ਅਕੀਦਾ ਸਾਹਿਬ ਅੰਜੂ ਜੀ ਮੇਰੇ ਨਾਲ ਹਾਜ਼ਰ ਨੇ ਸਤਪਾਲ ਸਿੰਘ ਜੀ ਜੌਲ ਹਾਜ਼ਰ ਹੋਣਗੇ ਇਸ ਤੋਂ ਇਲਾਵਾ ਬਿਰਦੀ ਸਾਹਿਬ ਅਤੇ ਸਾਰੀ ਟੀਮ ਸਾਡੇ ਨਾਲ ਇਸ ਵਕਤ ਹਾਜ਼ਰ ਨੇ ਸਾਡੇ ਵਪਾਰੀ ਸੱਜਣਾਂ ਦੇ ਵੱਡੀ ਤਾਦਾਦ ਦੇ ਵਿੱਚ ਸੁਨੇਹੇ ਨੇ ਉਹ ਮੈਂ ਅੱਜ ਨਹੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਲੰਬੀ ਇੱਕ ਲਿਸਟ ਹੈ ਕੋਈ ਰਹਿ ਗਿਆ ਤਾਂ ਕੋਈ ਨਾਰਾਜ਼ ਨਾ ਹੋਵੇ ਉਹ ਸਾਰੀ ਦੀ ਸਾਰੀ ਸਾਂਝੀ ਕਰਾਂਗੇ ਡੇ ਫਸਟ ਤੋਂ ਲੈ ਕੇ 1997 ਤੋਂ ਲੈ ਕੇ ਹੁਣ ਤੱਕ ਜਿੰਨਾ ਵੀ ਵਪਾਰੀ ਸੱਜਣਾਂ ਨੇ ਚਾਹੇ ਉਹ ਮਹੀਨੇ ਲਈ 2 ਮਹੀਨੇ ਲਈ 4 ਮਹੀਨੇ ਲਈ 6 ਮਹੀਨੇ ਲਈ ਸਾਡਾ ਸਾਥ ਦਿੱਤਾ ਜਾਂ ਕੋਈ ਕਿਸੇ ਕਾਰਨ ਕਰਕੇ ਸਾਡੇ ਵੱਲੋਂ ਕਹੀ ਹੋਈ ਗੱਲ ਨੂੰ ਨਹੀਂ ਚੰਗਾ ਲੱਗਾ ਉਹਨਾਂ ਨੇ ਸਾਨੂੰ ਉਹ ਸਾਥ ਦੇਣਾ ਬੰਦ ਕਰ ਦਿੱਤਾ ਉਹਨਾਂ ਦਾ ਵੀ ਧੰਨਵਾਦ ਉਹਨਾਂ ਦੇ ਕੋਲੋਂ ਵੀ ਅਸੀਂ ਉਮੀਦ ਰੱਖਦੇ ਹਾਂ ਕਿ ਉਹ ਕਹਿੰਦੇ ਨੇ ਕਿ ਆ ਗਏ ਸਮਝ ਚਲੋ ਨੰਦ ਲਾ ਲਾ ਪਾਸ਼ੇ ਬੀਤੀ ਸੋ ਬੀਤੀ ਸਾਹਿਬ ਇੱਦਾਂ ਹੀ ਹੈ ਨਾ ਹਾਂਜੀ ਸੋ ਮਾਫ਼ੀ ਮੰਗਣਾ ਕੋਈ ਮਾੜੀ ਗੱਲ ਨੀ ਮਾਫ਼ੀ ਮੰਗਣ ਵਾਲਾ ਕਹਿੰਦੇ ਵੱਡਾ ਹੁੰਦਾ ਮਾਫ਼ ਕਰਨ ਵਾਲਾ ਉਦੋਂ ਵੱਡਾ ਹੁੰਦਾ ਗਲਤੀਆਂ ਇਨਸਾਨਾਂ ਕੋਲ ਹੁੰਦੀਆਂ
0: ਚਾਵਲਾ ਸਾਹਿਬ ਜੀ ਪਤਾ ਕੀ ਜਦੋਂ ਬੰਦਾ ਗਲਤੀ ਕਰਦਾ ਨਾ ਜੀ ਉਦੋਂ ਕੁਛ ਨਵਾਂ ਜ਼ਰੂਰ ਸਿੱਖਦਾ ਹੈ ਪੱਕੀ ਗੱਲ
1: ਜੀ ਮਿਹਰਬਾਨੀ
0: ਇੱਛਾ ਸ਼ਕਤੀ ਹੋਣੀ ਚਾਹੀਦੀ ਤੁਹਾਡੀ ਸਿੱਖਣ ਦੀ
1: ਜੀ
0: ਤੇ ਪੱਕਾ ਜੀ ਗਲਤੀ ਹੋਊਗੀ ਤੇ ਤੁਹਾਨੂੰ ਨਵੀਂ ਚੀਜ਼ ਗਰੰਟੀ ਤੁਸੀਂ ਕੋਈ ਨਾ ਕੋਈ ਸਿੱਖੋਗੇ
1: ਅਗਲੀ ਕਾਲ 9058131320 ਹਾਂਜੀ ਵੈਲਕਮ ਜੀ ਹੈਲੋ
5: ਹੈਲੋ
1: ਸਤਿ ਸ੍ਰੀ ਅਕਾਲ ਜੀ
5: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ ਵਧਾਈਆਂ ਤੁਹਾਨੂੰ ਬਹੁਤ ਬਹੁਤ
1: ਥੈਂਕ ਯੂ ਜੀ ਕੌਣ ਬੋਲ ਰਹੇ ਹੋ
5: ਮੈਂ ਰਜਿੰਦਰ ਘੁੰਮਣ ਬੋਲਦਾ ਮੈਂ ਇੱਥੋਂ ਵੈਸਟ ਵਰਜੀਨੀਆ ਤੋਂ ਸੁਣਦਾ ਰੇਡੀਓ ਪ੍ਰੋਗਰਾਮ ਬਹੁਤ ਲਾਊਡ ਐਂਡ ਕਲੀਅਰ ਚੱਲ ਰਿਹਾ ਹੈ ਪਹਿਲਾਂ ਨਾਲੋਂ ਜ਼ਿਆਦਾ ਬੈਟਰ ਆਵਾਜ਼ ਆ ਰਹੀ
1: ਵੈਸਟ ਵਰਜੀਨੀਆ
5: ਹਾਂਜੀ
1: ਬਿਰਦੀ ਸਾਹਿਬ
0: ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਕਿਆ ਬਾਤ ਹੈ
1: ਵੈਸਟ ਵਰਜੀਨੀਆ ਦੇ ਵਿੱਚ ਕ੍ਰਿਸਟਲ ਕਲੀਅਰ ਹੈ ਜੀ ਘੁੰਮਣ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਬੈਸਟ ਵਿਸ਼ਸ
5: ਹੈਗਾ ਤਾਂ ਬ੍ਰਹਮਪੁਰ ਤਾਂ ਬਟ ਮੈਂ ਇੱਧਰ ਆਇਆ ਮੈਂ ਕੱਲ ਦੀ ਕਾਲ ਕੀਤੀ ਤੁਹਾਨੂੰ ਵੀ ਚਲੋ ਚੱਲਣੀ ਐਪ ਨਾ
1: ਜੀ ਜੀ ਮਿਹਰਬਾਨੀ ਜੀ ਥੈਂਕ ਯੂ ਜੀ ਥੈਂਕ ਯੂ ਸੋ ਨਾਈਸ ਲਓ ਜੀ ਅਗਲੀ ਕਾਲ ਤੇ ਅਸੀਂ

0: ਵੀ ਦੱਸ ਦਈਏ ਕਿ ਨੰਬਰ ਸਾਡਾ ਲੋਕਲ ਹੈ 647-910-1320 6479101320 ਜਿੰਨੇ ਵੀ ਹੋਸਟ ਇੱਥੇ ਆਉਣਗੇ ਸਾਰਿਆਂ ਦਾ ਸਵਾਗਤ ਹੈ ਵੈਲਕਮ ਹੈ ਔਰ ਉਹਨਾਂ ਨੂੰ ਤੁਸੀਂ ਉਹ ਆਪਣੇ ਨੰਬਰ ਜਿਹੜੇ ਉਹਨਾਂ ਦੇ ਕੰਟੈਕਟ ਨੰਬਰ ਵੱਖਰੇ ਹੋ ਸਕਦੇ ਨੇ ਪਰ ਲਿਸਨ ਕਰਨ ਵਾਸਤੇ ਸੀ ਜਮਾਤ 1320 ਐਮ ਨੂੰ 6479101320 ਅਮਰੀਕਾ ਦੇ ਵਿਚ 6417411919 ਸੀਜਮਆਰ 1320 ਮੀਟਰ ਬੈਂਡ ਦੀ ਐਪ ਤੇ ਸੁਣ ਸਕੋਗੇ ਔਰ ਇੰਸਟਾਗ੍ਰਾਮ ਤੇ ਸੀਜਮਆਰ ਦਾ ਜਿਹੜਾ ਪੇਜ ਹੈ ਉਹ ਵੀ ਸਾਡੇ ਆਪਣੇ ਪੇਜ ਜਿਹੜੇ ਨੇ ਉਹਨਾਂ ਤੇ ਵੀ ਅਸੀਂ ਨਾਲ ਦੀ ਨਾਲ ਸਾਰਿਆਂ ਨੂੰ ਪ੍ਰਮੋਟ ਵੀ ਕਰਾਂਗੇ ਵੈਲਕਮ ਜੀ ਅਗਲੀ ਕਾਲ ਹੈਲੋ
1: ਥੈਂਕ ਯੂ ਜੀ ਸਤਿ ਸ੍ਰੀ ਅਕਾਲ ਅਵਤਾਰ ਹੋ ਰਿਹਾ ਜੀ ਕਟਾਰੀਆ
0: ਕਟਾਰੀਆ ਸਾਹਿਬ ਦਾ
2: ਗ੍ਰੇਟ ਜੀ
1: ਪਹਿਲਾਂ ਤਾਂ ਜੀ ਮੇਰੇ ਭਰਾ ਨੂੰ ਮੇਰੀ ਫੈਮਿਲੀ ਨੂੰ ਮੇਰਾ ਭਰਾ ਵੀ ਹੈ ਤੇ ਮੇਰੀ ਫੈਮਿਲੀ ਵੀ ਹੈ ਜੀ ਇਹਨਾਂ ਦੇ ਸਦਕਾ ਹੀ ਮੇਰੇ ਸਿਰ ਤੇ ਹੱਥ ਆ ਜੀ ਮੈਂ ਤਾਂ ਇਹ ਕਹਿੰਦਾ ਜੀ ਟਰੈਵਲ ਏਜੰਸੀ ਹੈ ਤੇ ਭਰਾ ਦੇ ਸਿਰ ਤੇ ਹੀ ਹੈ ਜੀ ਜਿੰਨਾ ਮੇਰਾ ਸਾਥ ਇਸ ਮੇਰੇ ਵੀਰ ਨੇ ਦਿੱਤਾ ਜਿੰਦਗੀ ਚ ਮੈਂ ਕਹਿੰਦਾ ਕੋਈ ਭੈਣ ਭਰਾ ਨਹੀਂ ਦੇ ਸਕਦਾ ਹੁੰਦਾ ਜੀ ਪਰ ਆਮ ਰੀਲੀ ਰੀਲੀ ਮੈਮ ਸੋ ਹੈਪੀ ਜੀ ਬਸ ਜਿੰਨਾ ਮੈਂ ਖੁਸ਼ ਹਾਂ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ
0: ਨਹੀਂ ਉਹ ਤਾਂ ਖੁਸ਼ੀ ਬਿਰਦੀ ਸਾਹਿਬ ਕਿਹੋ ਜਿਹਾ ਜਿੱਦਣ ਡੀਲ ਡਨ ਹੁੰਦੀ ਸੀਗੀ ਅਰਸ਼ਨਾ ਦੇ ਵੈਸੇ ਕਾਫੀ ਕਲੋਜ਼ ਸੀ ਤੇ ਮੈਂ ਥੋੜੀ ਜੀ ਚੁੱਪੀ ਜੀ ਰੱਖੀ ਸੀਗੀ ਈਵਨ ਤੋਂ ਅੰਜੂ ਜੀ ਨੂੰ ਵੀ ਮੈਂ ਬਾਅਦ ਦੇ ਵਿਚ ਦੱਸਿਆ ਇਹ ਵੀ ਥੋੜੇ ਜੇ ਨਰਾਜ਼ ਸੀ ਮੈਂ ਕਿਹਾ ਯਾਰ ਜੇ ਨੇਪਰੇ ਨਾਣਾ ਚੜਿਆ ਕੰਮ ਤੇ ਹੇਠੀ ਹੁੰਦੀ ਆ ਹਨਾ ਅੰਜੂ ਜੀ ਮੈਂ ਕਿਹਾ ਜੀ ਮੈਂ ਥੋੜਾ ਜਿਹਾ ਮਤਲਬ ਥੋੜਾ ਜਿਹਾ ਇਸ ਕਰਕੇ ਸੀ ਵੀ ਪੇਪਰ ਸਾਈਨ ਹੋ ਜਾਣ ਥੋੜਾ ਜਿਹਾ ਕੋਈ ਲਾਈਨ ਚੱਲ ਪਵੇ ਫਿਰ ਮੈਂ ਤੁਹਾਨੂੰ ਦੱਸਾਂ ਮੈਂ ਤੁਹਾਨੂੰ ਹੋਪ ਦੇ ਦਾ ਸੁਪਨੇ ਸਕਾ ਲਈਏ ਉਹ ਨੇਪਰੇ ਨਾ ਚੜਨ ਮੈਂ ਤਾਂ ਆਪਣੇ ਦਿਲ ਤੇ ਲੈ ਲੂੰਗਾ ਕੋਈ ਗੱਲ ਨਹੀਂ ਪਰ ਜਿੱਦਾਂ ਕਿਸੇ ਦੋਸਤ ਮਿੱਤਰ ਨੂੰ ਕਹੀ ਵੀ ਆ ਯਾਰ ਆਪਾਂ ਕਰ ਲਿਆ ਕੰਮ ਹਨਾ ਤੇ ਨਾ ਨੇਪਰੇ ਚੜਿਆ ਕਹਿਣਾ ਵੱਡੀਆਂ ਫੜਾ ਮਾਰਦੇ ਸੀ ਹਨਾ ਇਸ ਕਰਕੇ ਵਿਰਦੀ ਸਾਹਿਬ ਜਦੋਂ ਇੰਡੀਆ ਤੋਂ ਵਾਪਸ ਆਇਆ ਤੇ ਇਹਨਾਂ ਦੇ ਆਫਿਸ ਵਿਚ ਗਿਆ ਤੇ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਚਿਹਰੇ ਤੇ ਉਹ ਸ਼ਰਾਰਤ ਰੌਣਕ ਸੀ ਨਾ ਭਾਈ ਤੁਸੀਂ ਤਾਂ ਮੈਨੂੰ ਦੱਸਿਆ ਨੀ ਮੈਨੂੰ ਪਤਾ ਤੇ ਮੈਂ ਹੌਲੀ ਜਿਹੀ ਦੱਸਿਆ ਮੈਂ ਕਿਹਾ ਯਾਰ ਆਪਣਾ ਅਵਤਾਰ ਆਪਾਂ ਇੱਕ ਕੰਮ ਕਰਨ ਲੱਗੇ ਕਹਿੰਦੇ ਮੈਨੂੰ ਪਤਾ ਮੈਂ ਕਿਹਾ ਜੇ ਪਤਾ ਤੇ ਉਹਨਾਂ ਨੇ ਉੱਠ ਕੇ ਜੱਫੀ ਪਾਈ ਤਿੰਨ ਚਾਰ ਮਿੰਟ ਮੈਨੂੰ ਜੱਫੀ ਦੇ ਵਿਚ ਲਈ ਰੱਖਿਆ ਇਹ ਇੱਕ ਪਿਆਰ ਹੁੰਦਾ ਪਿਆਰ ਹੁੰਦਾ ਤੇ ਇਹਨਾਂ ਦੀ ਚਿਹਰੇ ਤੇ ਜਿਹੜੀ ਰੌਣਕ ਸੀ ਚਿਹਰੇ ਤੇ ਜਿਹੜੀ ਖੁਸ਼ੀ ਸੀਗੀ ਉਹ ਮਤਲਬ ਬਹੁਤ ਵੱਡੀ ਸੀਗੀ ਬਹੁਤ ਬਹੁਤ ਸ਼ੁਕਰੀਆ ਕਟਾਰੀ ਸਾਹਿਬ ਧੰਨਵਾਦ
1: ਜੀ ਮੈਂ ਦਿਲੋਂ ਕਹਿੰਦਾ ਜੀ ਪਰਮਾਤਮਾ ਤੁਹਾਨੂੰ ਸਾਰੇ ਪਰਿਵਾਰ ਨੂੰ ਜੀ ਮੈਂ ਇਹ ਨਹੀਂ ਸਾਰੇ ਪਰਿਵਾਰ ਨੂੰ ਇੰਨੀਆਂ ਖੁਸ਼ੀਆਂ ਦੇਵੇ ਤਰੱਕੀਆਂ ਦੇਵੇ ਟਾਵਰ ਸਾਡੇ US ਤੱਕ ਲੱਗਣ ਮੈਂ ਕਹਿੰਦਾ ਇੰਡੀਆ ਵੀ ਸੁਣਿਆ ਜਾਵੇ ਟਾਵਰ ਲਾ ਕੇ ਬਸ
0: ਬਹੁਤ ਧੰਨਵਾਦ ਥੈਂਕ ਯੂ ਜੀ
1: ਥੈਂਕ ਯੂ
0: ਔਰ ਸੋਰੀ ਬਿਰਦੀ ਸਾਹਿਬ ਦੀ ਲਾਈਨ ਕੱਟੀ ਗਈ ਬਿਰਦੀ ਸਾਹਿਬ ਦੁਬਾਰਾ ਕਾਲ ਕਰ ਲਿਓ ਮੇਰੇ ਕੋਲ ਬਾਈ ਮਿਸਟੇਕ ਤੁਹਾਡੀ ਲਾਈਨ ਜਿਹੜੀ ਹੈ ਉਹ ਡਿਸਕਨੈਕਟ ਹੋ ਗਈ ਹੈ ਸਾਡੇ ਨਾਲ ਬਹੁਤ ਜਲਦੀ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਵੀ ਜੁੜਨਗੇ ਵੀਰ ਸਤਪਾਲ ਸਿੰਘ ਜੌਲ ਵੀ ਹਾਜ਼ਰੀ ਭਰਨਗੇ ਤੇ ਨਾਲ ਦੀ ਨਾਲ ਸਰਦਾਰ ਜਸਵੀਰ ਸਿੰਘ ਜੀ ਪੱਟੀ ਵੀ ਕੁਝ ਮਿੰਟ ਵਾਸਤੇ ਹਾਜ਼ਰ ਹੋਣਗੇ 10:40 ਹੋਏ ਨੇ ਅਰਸ਼ ਕਹਿੰਦਾ ਸੀ ਡੈਡ ਬੋਲਣਾ 40 ਮਿੰਟ ਲਗਾਤਾਰ ਬੋਲਿਆ ਅਰਸ਼ ਹੁਣ ਬ੍ਰੇਕ ਲੈ ਲਈਏ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਦੇ ਸਬੰਧੇ ਸ਼ਬਦ ਤੇ ਉਸ ਤੋਂ ਬਾਅਦ ਤੁਹਾਡੀ ਸੇਵਾ ਦੇ ਵਿਚ ਦੁਬਾਰਾ ਹਾਜ਼ਰ ਹੁੰਦੇ ਆ ਪੰਜਾਬ ਤੋਂ ਕੁਝ ਸ਼ਖਸੀਅਤਾਂ ਹਾਜ਼ਰੀ ਭਰਨਗੀਆਂ ਬਹੁਤ ਸਾਰੇ ਵਪਾਰੀ ਸੱਜਣਾਂ ਦੇ ਸੁਨੇਹੇ ਨੇ ਕੁਝ ਸਾਡੇ ਮੈਂਬਰ ਪਾਰਲੀਮੈਂਟਸ ਤੇ ਵੀ ਸੁਨੇਹੇ ਆਏ ਨੇ ਸਾਡੇ ਰਿਸ਼ਤੇਦਾਰ ਦੋਸਤਾਂ ਮਿੱਤਰਾਂ ਸਨੇਹੀਆਂ ਦੇ ਮੈਸੇਜ ਆਏ ਨੇ ਸਭਨਾਂ ਦਾ ਧੰਨਵਾਦ ਸਾਡੀਆਂ ਖੁਸ਼ੀਆਂ ਦੇ ਵਿਚ ਸ਼ਾਮਲ ਹੋਣ ਵਾਸਤੇ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੱਜ਼ਤ ਮਾਣ ਸਤਿਕਾਰ ਪਿਆਰ ਮੁਹੱਬਤ ਸਾਡੀ ਸੀਜੇ ਮਾਰ 1320 ਮੀਟਰ ਬੈਂਡ ਦੀ ਮੈਨੇਜਮੈਂਟ ਨੂੰ ਪਹਿਲਾਂ ਦਿੱਤਾ ਉਹੀ ਤਵੱਕੋਂ ਅਸੀਂ ਕਰਦੇ ਹਾਂ ਜਿੰਨੇ ਵੀ ਵੀਰ ਭੈਣ ਭਰਾ ਇਸ ਮਾਧਿਅਮ ਦੇ ਉੱਤੇ ਆਉਣਾ ਚਾਹੁਣ ਵੈਲਕਮ ਹੈ ਸਵਾਗਤ ਹੈ ਉਸ ਵਾਸਤੇ ਤੁਹਾਨੂੰ ਅਰਸ਼ ਚਾਵਲਾ ਜਿਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਅਗੇਨ ਕ੍ਰੈਡਿਟ ਗੋਜ਼ ਟੂ ਅਰਸ਼ ਉਹ ਹੁੰਦਾ ਹੈ ਨਾ ਪਿਓ ਪਰ ਪੂਤ ਪਿਤਾ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਪਰ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ ਇਹ ਸਾਡੇ ਨਾਲੋਂ ਵੀ ਜ਼ਿਆਦਾ ਛੜੱਪ ਗਏ ਨੇ ਅੱਜ ਮੈਨੂੰ ਹੋਰ ਬੜੀ ਖੁਸ਼ੀ ਹੋਈ ਮੈਂ ਲਿਖ ਰਿਹਾ ਸੀਗਾ ਕਿ ਅੱਜ ਸ਼ੁਰੂਆਤ ਕਰਨੀ ਹੈ ਕਿ ਸਪਟੰਬਰ ਮਹੀਨੇ ਦੀ 2 ਤਰੀਕ ਦਿਨ ਬੁੱਧਵਾਰ ਸਮਤ ਨਾਨਕਸ਼ਾਹੀ 558 ਤੇ ਇਹ ਕਹਿੰਦਾ ਡੈਡ 18 ਭਾਦਰੋਂ ਆ ਮੈਂ ਕਿਹਾ ਆਈ ਪ੍ਰਾਊਡ ਅੰਜੂ ਜੀ ਕਹਿੰਦੇ ਕਿਉਂ ਮੈਂ ਕਿਹਾ ਪੰਜਾਬੀ ਬੋਲੀ ਉਹਨੇ 18 ਭਾਦਰੋਂ ਨਹੀਂ ਤਾਂ 18 ਭਾਦਰੋਂ ਵੀ ਕਹਿ ਸਕਦਾ ਸੀਗਾ ਉਹ ਦਿਨ ਮੈਨੂੰ ਯਾਦ ਆ ਗਏ ਜਿੱਦਣ ਇਹਨਾਂ ਨੂੰ ਮੈਂ ਫਿਰ ਸਪੈਸ਼ਲ ਆਪਣੇ ਦਿਲ ਤੇ ਇੱਕ ਬਹੁਤ ਵੱਡਾ ਪੱਥਰ ਜਿਹਾ ਰੱਖ ਕੇ ਪੰਜਾਬ ਸਕੂਲ ਖਾਲਸਾ ਸਕੂਲ ਅੰਮ੍ਰਿਤਸਰ ਦੇ ਵਿਚ ਭੇਜਿਆ ਸੀਗਾ ਪੜਾਉਣ ਨੂੰ ਤਾਂ ਮੈਂ ਉੱਥੇ ਵੀ ਪੜਾ ਸਕਦਾ ਸੀ ਕਿਸੇ ਸਕੂਲ ਦੇ ਵਿਚ ਵੀ ਪਰ ਮੇਰੀ ਉਮੀਦ ਇਹ ਸੀ ਕਿ ਮੈਂ ਇਹਨੂੰ ਪੰਜਾਬੀ ਸਿਖਾਵਾਂ ਤੇ ਸਿਖਾਵਾਂ ਉੱਥੇ ਜਿੱਥੇ ਤੱਪੜ ਵਿਸ਼ੇ ਹੋਣ ਹਾਂਜੀ ਉੱਥੇ ਬੈਠ ਕੇ ਪੰਜਾਬੀ ਪੜੇ ਤੇ ਫਿਰ ਇਹਦੀ ਬੇਸ ਜਿਹੜੀ ਹੈ ਬਣ ਜਾਣੀ ਹੈ। ਸੋ ਬੇਸ ਹੈ ਅੱਜ 18 ਭਾਦਰੋਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਉਹਨੂੰ ਦੱਸਿਆ ਤਾਂ ਮੇਰੇ ਲਈ ਇੱਕ ਹੋਰ ਬੜਾ ਮਾਣ ਵਾਲੀ ਗੱਲ ਸੀਗੀ ਕਿ ਜਿਹੜੀ ਆਸ ਉਮੀਦ ਦੇ ਨਾਲ ਮੈਂ ਇਹਨੂੰ ਪੰਜਾਬੀ ਸਿਖਾਈ ਸੀ ਅੱਜ ਉਹ ਉੱਤੇ ਪੂਰਾ ਉਤਰਿਆ। ਸੋ ਧੰਨਵਾਦ, ਅਗਲੀ ਕਾਲ ਲੈਂਦੇ ਹਾਂ ਜੀ 9058131320। ਲਓ ਜੀ 23143 ਦੁਬਾਰਾ ਕਾਲ ਕਰ ਲਓ ਜੀ, ਧੰਨਵਾਦੀ ਹੋਵਾਂਗੇ 9058131320। ਤੁਸੀਂ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ CJMR 1320 AM
2: ਪੰਜਾਬੀ ਦਿਲ ਅੰਗਰੇਜ਼ੀ ਵਾਈ CJMR ਇਸ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ ਗਿਆ ਹੋਏ।
3: ਲਿਸਨਿੰਗ ਟੂ CNN ਟੋਰਾਂਟੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: You're listening to CNN.
1: CNN Toronto ਦੀ ਗੁੱਡ ਮਾਰਨਿੰਗ ਮਹਿਫਲ. ਅੱਜ ਦਾ ਪਹਿਲਾ ਦਿਨ ਸੀ ਜਮਾਰ 1320 ਮੀਟਰ ਬੈਂਡ ਤੇ ਘਰ ਵਾਪਸੀ, ਔਰ ਸਾਡੇ ਵੀਰ ਰਾਣਾ ਜੀ ਕਹਿ ਕੇ ਗਏ ਨੇ ਕਿ ਚਾਬੀਆਂ ਲੈ ਕੇ ਵਾਪਸ ਆਏ, ਉਹ ਬੜੀ ਖੁਸ਼ੀ ਵਾਲੀ ਗੱਲ ਹੈ. ਸਾਡੇ ਨਾਲ ਅੱਜ ਸਰਦਾਰ ਬਲਜਿੰਦਰ ਸਿੰਘ ਉਰਫ ਮਿੰਟੂ ਗੁਰੂ ਸਰੀਆ ਜੀ, ਜਿਨ੍ਹਾਂ ਤੇ ਉਨ੍ਹਾਂ ਦੀ ਜੀਵਨੀ ਦੇ ਉੱਤੇ ਦੋ ਫਿਲਮਾਂ ਬਣ ਚੁੱਕੀਆਂ ਨੇ ਤੇ ਕਈ ਕੁਝ ਹੋਰ ਅੱਗੇ ਤਿਆਰੀਆਂ ਨੇ. ਉਹ ਆਪਣੀ ਬੁਲੰਦ ਆਵਾਜ਼ ਦੇ ਨਾਲ ਹਾਜ਼ਰੀ ਭਰਦੇ ਨੇ ਰਾਤ ਨੂੰ ਬੜੇ ਲੰਬੇ ਅਰਸੇ ਤੋਂ, ਤੇ ਅੱਜ ਸਿਰਫ ਬੈਸਟ ਵਿਸ਼ਿਸ਼ ਵਾਸਤੇ ਸਾਡੇ ਨਾਲ ਜੁੜੇ ਨੇ. ਤੇ ਉਨ੍ਹਾਂ ਨਾਲ ਨਾਲ ਲੱਗਦਾ ਹੈ ਕਿ ਸਤਪਾਲ ਸਿੰਘ ਜੌਹਲ ਸਾਹਿਬ ਵੀ ਆ ਚੁੱਕੇ ਨੇ ਤੇ ਕੁਝ ਲਾਈਨਾਂ ਵੀ ਜਿਹੜੀਆਂ ਨੇ ਤੁਹਾਡੀਆਂ ਹੋਰ ਵੀ ਫਲੈਸ਼ ਹੋ ਰਹੀਆਂ ਨੇ, ਸਾਰੀਆਂ ਕਾਲਸ ਲਵਾਂਗੇ. ਮਿੰਟੂ ਜੀ ਸਵਾਗਤ ਹੈ, ਗੁੱਡ ਮਾਰਨਿੰਗ ਤੁਹਾਡੇ, ਗੁੱਡ ਈਵਨਿੰਗ ਜੀ ਆਇਆਂ ਨੂੰ.
2: ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ. ਤੇ ਇੱਕ ਵਿਸ਼ੇਸ਼ ਸਤਿ ਸ੍ਰੀ ਅਕਾਲ ਹੈ, ਵਿਸ਼ੇਸ਼ ਹਾਜ਼ਰੀ ਹੈ, ਵਿਸ਼ੇਸ਼ ਖੁਸ਼ੀ ਹੈ, ਵਿਸ਼ੇਸ਼ ਕਹਿ ਲੋ ਕਿ ਇੱਕ ਮਾਹੌਲ ਹੈ
1: ਜੀ, ਜੀ
2: ਮਾਹੌਲ ਹੈ, ਤੇ ਇਸ ਮਾਹੌਲ ਦੇ ਵਿੱਚ ਜੇ ਮੇਰੀ ਸ਼ਿਰਕਤ ਸ਼ਮੂਲੀਅਤ ਹੈ ਤਾਂ ਬਹੁਤ ਬਹੁਤ ਹੀ ਲੱਕੀ ਹੈ
1: ਜੀ. ਮਿੰਟੂ ਜੀ, ਜਦੋਂ 31 ਦਸੰਬਰ ਨੂੰ ਸਾਨੂੰ ਇਸ ਪ੍ਰੋਗਰਾਮ ਤੋਂ ਆਫ ਏਅਰ ਹੋਣਾ ਪਿਆ ਤਾਂ ਉਦਣ ਇਨ੍ਹਾਂ ਨੇ ਇੱਕ ਮੈਨੂੰ ਆਵਾਜ਼ ਕਹੀ ਸੀਗੀ ਕਿ ਚਾਵਲਾ ਜੀ ਹਮੇਸ਼ਾ ਤੁਹਾਡੇ ਨਾਲ ਆ, ਜਿੱਥੇ ਚੱਲੋਗੇ ਤੁਹਾਡੇ ਨਾਲ ਆ ਤੇ ਕਦੇ ਉਦਾਸ ਨਹੀਂ ਹੋਣਾ. ਪਰ ਅਸੀਂ ਨਾਲ ਦੀ ਨਾਲ ਸਾਡੇ ਵੀਰ ਜਸਵੀਰ ਸੰਧੂ ਸਾਹਿਬ ਦਾ, ਜੋ 1350 AM ਦੀ ਮੈਨੇਜਮੈਂਟ ਹੈ, ਉਨ੍ਹਾਂ ਨੇ ਜੋ ਸਾਨੂੰ ਖੁੱਲੇ ਬਾਹਾਂ ਦੇ ਨਾਲ ਵੈਲਕਮ ਕਿਹਾ ਸੀ, ਸਾਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਸੀ ਕਿ ਅਸੀਂ ਆਫ ਏਅਰ ਹੋਏ ਹਾਂ. ਕਿਉਂ ਅੰਜੂ ਜੀ?
3: ਬਿਲਕੁਲ ਜੀ, ਬਿਲਕੁਲ.
1: ਸਵੇਰ ਦਾ ਸਮਾਂ ਵੀ ਸਾਡੇ ਕੋਲੋਂ ਤੇ ਰਾਤ ਦਾ ਸਮਾਂ ਵੀ ਉਵੇਂ ਰਿਹਾ. ਉੱਥੇ ਜੋ ਸਾਡੀ ਚੋਗ ਸੀ, ਜਿੰਨੇ ਸਾਡੇ ਦਾਣੇ ਸਨ ਅਸੀਂ ਚੁਗੇ, ਪਰ ਸਤਿਗੁਰ ਨੂੰ ਜੋ ਮਨਜੂਰ ਅਸੀਂ ਇਸ 1320 AM ਤੇ ਉੱਤੇ ਕਦੇ ਸੋਚਿਆ ਨਹੀਂ ਸੀ, ਪਰ ਕਿਰਪਾ ਹੋਈ ਹੈ ਅਸੀਂ ਵਾਪਸ ਆਏ ਹਾਂ. ਸਾਡੇ ਨਾਲ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ, ਬਹੁਤ ਸਾਰੇ ਮੈਸੇਜ ਨੇ. ਹਾਂਜੀ, ਮੈਂ ਉਹਦੀ ਲਿਸਟ ਬਣਾਵਾਂਗਾ, ਰਾਤ ਦੇ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਾਂਗਾ. ਮਿੰਟੂ ਜੀ, ਮੈਨੂੰ ਉਹ ਸ਼ਬਦ ਹਮੇਸ਼ਾ ਯਾਦ ਰਹਿਣਗੇ, ਅੱਜ ਤੁਸੀਂ ਹਾਜ਼ਰੀ ਭਰੀ ਹੈ ਤੇ ਹਾਜ਼ਰੀ ਦੇ ਨਾਲ ਮੇਰੇ ਨਾਲ ਜੌਹਲ ਸਾਹਿਬ ਵੀ ਹਾਜ਼ਰ ਨੇ. ਤੁਸੀਂ ਇੱਕ ਮਿੰਟੂ ਜੀ ਇੱਕ ਮਿੰਟ ਹੋਰ ਰੱਖਿਓ. ਜੌਹਲ ਸਾਹਿਬ ਵੈਲਕਮ, ਗੁੱਡ ਮਾਰਨਿੰਗ.
4: ਥੈਂਕ ਯੂ ਜੀ ਚਾਵਲਾ ਜੀ, ਅੰਜੂ ਜੀ, ਖੁਸ਼ੀ ਦਾ ਕੋਈ ਅੰਤ ਨਹੀਂ ਹੈ. ਮਿੰਟੂ ਜੀ ਨੂੰ ਵੀ ਸਤਿ ਸ੍ਰੀ ਅਕਾਲ ਤੇ ਭੈਣ ਭਰਾ ਜਿਹੜੇ ਜੁੜ ਗਏ ਪ੍ਰੋਗਰਾਮ ਦੇ ਨਾਲ,
1: ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ.
4: ਔਰ ਮੈਂ ਕਵਾਂਗਾ ਜੀ, ਚਾਬੀ ਲੈ ਕੇ ਨਹੀਂ, ਮਤਲਬ ਘਰ ਹੀ ਆਪਣਾ ਲੈ ਕਰਕੇ ਵਾਪਸ ਮੁੜੇ. ਸੋ ਹੁਣ ਘਰ ਆਪਣਾ ਹੀ ਹੋ ਗਿਆ. ਬਹੁਤ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ. ਮੈਂ ਜਦੋਂ ਬਹੁਤ ਡੂੰਘਾਈ ਤੱਕ ਚਾਵਲਾ ਜੀ ਇਹ ਸਭ ਕੁਛ ਅੰਜੂ ਜੀ ਸੋਚਦਾ ਹਾਂ ਤੇ ਇਹੀ ਦੇਖਦਾ ਹਾਂ ਕਿ ਜਿਹੜੀ ਜ਼ਿੰਦਗੀ ਹੈ ਨਾ, ਮੈਂ ਸ਼ੁਰੂ ਚ ਸੋਚ ਲਰਨ ਕਰਦਾ ਹੁੰਦਾ ਸੀਗਾ ਆਪਣੇ ਜਿਸ ਵੀ ਤਰੀਕੇ ਦੀਆਂ ਐਕਟੀਵਿਟੀਜ਼ ਕਰਦੇ ਹੋਏ ਸਮਾਜ ਦੇ ਲਈ, ਕਿ ਜਦੋਂ ਤੁਸੀਂ ਸੱਚੇ ਮਨੋ ਸਖਤ ਮਿਹਨਤ ਇਮਾਨਦਾਰੀ ਨਾਲ ਕਰਦੇ ਹੋ ਤੇ ਅਕਾਲ ਪੁਰਖ ਪਰਮਾਤਮਾ ਦੀ ਐਸੀ ਕਿਰਪਾ ਆਪਣੇ ਆਪ ਹੀ ਕਿਤੇ ਨਾ ਕਿਤੇ ਬਣਨੀ ਸ਼ੁਰੂ ਹੋ ਜਾਂਦੀ ਹੈ. ਹਾਲਾਤ ਬਦਲਨੇ ਕਿ ਤੁਹਾਡੇ ਲਈ ਇੰਨੇ ਜ਼ਿਆਦਾ ਜਿਹੜੇ ਸਫਲਤਾ ਦੇ ਰਾਹ ਖੁੱਲਣੇ ਸ਼ੁਰੂ ਹੋ ਜਾਂਦੇ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਕਿਹੜੇ ਰਾਹ ਮੈਂ ਨੰਗਾ ਤੇ ਕਿਹੜਾ ਛੱਡ ਦਿਆਂ. ਤੇ ਉਹਨਾਂ ਦੇ ਵਿੱਚੋਂ ਮੈਂ ਦੇਖ ਰਿਹਾ ਜੀ ਵੀ ਸਾਡੇ ਦਿਲਬਾਗ ਸਿੰਘ ਜੀ ਚਾਵਲਾ, ਸਤਿਕਾਰਯੋਗ ਅਰਸ਼ ਚਾਵਲਾ, ਇਨ੍ਹਾਂ ਦੀ ਜਿਹੜੀ ਸਖਤ ਘਾਲਣਾ ਸੀ ਪਿਛਲੇ ਦਹਾਕਿਆਂ ਸਾਲਾਂ ਦੀ, ਇਹ CGMR 1320 ਨੂੰ ਏਡੀ ਵੱਡੀ ਦੇਣ ਸੀ. ਸਭ ਤੋਂ ਜ਼ਿਆਦਾ ਪ੍ਰੋਗਰਾਮ ਰਿਕਾਰਡ ਜੋ ਪੰਜਾਬੀ ਹਿਸਟਰੀ ਰੇਡੀਓ ਪ੍ਰੋਗਰਾਮਾਂ ਦੇ ਵਿੱਚ ਕ੍ਰੀਏਟ ਹੋਈ ਆ ਤੇ ਉਹ ਰੰਗਲਾ ਪੰਜਾਬ ਨੂੰ ਇਹ ਸਿਹਰਾ ਜਾਂਦਾ, ਦਿਲਬਾਗ ਚਾਵਲਾ ਜੀ ਨੂੰ, ਇਨ੍ਹਾਂ ਦੀ ਸਮੁੱਚੀ ਟੀਮ ਨੂੰ. ਤੇ ਅੱਜ ਅਸੀਂ ਬੜੀ ਖੁਸ਼ੀ ਦੇ ਇਹ, ਮੈਂ ਸਮਝਾਂਗਾ ਜੀ, ਜ਼ਿੰਦਗੀ ਦੇ ਇਸ ਪੜਾਅ ਦੇ ਵਿੱਚ ਪਹੁੰਚ ਕੇ ਇੰਨੇ ਪਰਸਾਨਿਆਂ ਮਨੋ ਕਿ ਉਹ ਖੁਸ਼ੀ ਨੂੰ ਸ਼ਾਇਦ ਜਿਹੜਾ ਉਹਨੂੰ ਜ਼ਾਹਰ ਕਰਨ ਦਾ ਐਕਸਪ੍ਰੈਸ ਕਰਨਾ ਹੀ ਸਾਨੂੰ ਲਫ਼ਜ਼ ਨਹੀਂ ਲੱਭ ਰਹੇ. ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਕਾਲ ਪੁਰਖ ਪਰਮਾਤਮਾ ਦਾ, ਜਿਨ੍ਹਾਂ ਨੇ ਕਿ ਦਿਹਾੜਾ ਆਪਾਂ ਸਾਰਿਆਂ ਨੂੰ ਸਮਾਂ ਬਖਸ਼ਿਸ਼ ਕੀਤਾ ਹੈ. ਰਲ ਮਿਲ ਕੇ ਹੁਣ ਆਪਾਂ ਖੁੱਲੇ ਤਰੀਕੇ ਦੇ ਨਾਲ ਜਿੰਨਾ ਵੀ ਹੋ ਸਕਿਆ ਕੌਮ ਦੀ, ਲੋਕਾਂ ਦੀ, ਸਾਰੇ ਆਪਣੇ ਸਰੋਤਿਆਂ ਦਰਸ਼ਕਾਂ ਦੀ ਜਿਹੜੀ ਸੇਵਾ ਅੱਜ ਕਰਦੇ ਜਾਵਾਂਗੇ. ਬਹੁਤ ਬਹੁਤ ਵਧਾਈ.
1: ਜੋਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ. ਤੁਹਾਡਾ ਸਾਥ ਹਮੇਸ਼ਾ ਹੀ ਬੜੇ ਲੰਬੇ ਅਰਸੇ ਤੋਂ ਸਾਡੇ ਨਾਲ ਰਿਹਾ ਤੇ ਅਗਾਂਹ ਵੀ ਇਸੇ ਤਰ੍ਹਾਂ ਹੀ ਉਮੀਦ ਅਤੇ ਆਸ ਰੱਖਦੇ ਹਾਂ ਕਿ ਜਿੱਤ ਤੋਂ ਬਾਅਦ ਜੋ ਤੁਸੀਂ ਰੀਜਨਲ ਕੌਂਸਲਰ ਵਾਰਡ ਨੰਬਰ 9-10 ਬ੍ਰਹਮਚੰਦ ਤੋਂ ਲੜ ਰਹੇ ਹੋ, ਜਦੋਂ ਅਸੀਂ ਵਿਚਰਦੇ ਹਾਂ ਲੋਕਾਂ ਦੇ ਵਿਚ ਤਾਂ ਇਕੋ ਹੀ ਆਵਾਜ਼ ਹੁੰਦੀ ਹੈ ਕਿ ਅਬ ਕੀ ਬਾਰ ਜੌਹਲ ਸਰਕਾਰ. ਹਾਂਜੀ, ਤੇ ਬਸ ਠੱਪਾ ਲੱਗਣਾ ਬਾਕੀ ਹੈ ਤੇ ਉਦਣ ਮੂੰਹ ਮਿੱਠਾ
3: ਕਰਾਂਗੇ.
1: ਹਾਂਜੀ, ਤੇ ਤੁਹਾਡੇ ਲਈ ਬਹੁਤ ਸਾਰੀਆਂ ਬੈਸਟ ਵਿਸ਼ ਸ਼ੁਭਕਾਮਨਾਵਾਂ. ਥੈਂਕ ਯੂ, ਤੁਹਾਡੀ ਕਾਲ ਆਈ, ਮੈਨੂੰ ਪਤਾ ਤੁਸੀਂ ਬਿਜ਼ੀ ਹੋ, ਡੋਰ ਟੂ ਡੋਰ ਤੁਸੀਂ ਜਾ ਰਹੇ ਹੋ. ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ, ਕਿਵੇਂ ਲੋਕਾਂ ਦੇ ਸੁਨੇਹੇ ਮਿਲੇ ਨੇ, ਕੋਈ ਸ਼ਿਕਵੇ ਸ਼ਿਕਾਇਤਾਂ ਵੀ ਸਾਂਝੀਆਂ ਕਰਨੀ ਚਾਹੋਗੇ ਅੱਜ ਦੇ, ਕਿਉਂਕਿ ਸਾਡਾ ਤੁਹਾਡਾ ਚੱਲਦਾ ਹੀ ਰਹਿਣਾ ਨੋਕ ਝੋਕ, ਜਦੋਂ ਜਿੱਤ ਜਾਣਾ ਤੁਸੀਂ. ਹਾਂਜੀ, ਉਦੋਂ ਵੀ ਅਸੀਂ ਤੁਹਾਨੂੰ ਕੁਐਸਚਨ ਕਰਨੇ ਨੇ. ਹਾਂਜੀ,
4: ਬਿਲਕੁਲ ਬਿਲਕੁਲ ਨਹੀਂ ਚਾਵਲਾ ਜੀ, ਤੁਹਾਡਾ ਹੱਕ ਬਣਦਾ ਰੰਗਲਾ ਪੰਜਾਬ ਦਾ ਤੇ ਮੈਂ ਬਹੁਤ ਬਹੁਤ ਰਿਣੀ ਹੈ ਕਿਉਂਕਿ ਇੱਥੋਂ ਹੀ ਜਿਹੜੀ ਜ਼ਿੰਦਗੀ ਨਾ ਸਾਡੀ ਸਕੂਲ ਬੋਰਡ ਟਰਸਟੀ ਵਜੋਂ ਵੀ ਮੈਂ ਤੇ ਅਰਸ਼ਨੇ ਸ਼ੁਰੂ ਕੀਤੀ ਸੀ, ਭੈਣ ਭਰਾਵਾਂ ਤੱਕ ਸਾਡੇ ਸੁਨੇਹੇ ਗਏ ਇੱਦਾਂ ਰੰਗਲਾ ਪੰਜਾਬ। ਸੋ ਮੈਂ ਸਮਝਾਂਗਾ ਜੀ ਵੀ ਜੇ ਇਸ ਵੀ ਤਰੀਕੇ ਦਾ ਸਮਾਂ ਪ੍ਰਾਪਤ ਹੋਵੇਗਾ ਉਹਦੇ ਵਿੱਚ ਜਦੋਂ ਹੁਣ ਅਸੀਂ ਡੋਰ ਟੂ ਡੋਰ ਜਾਂਦੇ ਹਾਂ ਉਹਦੇ ਵਿੱਚ ਵੈਸੇ ਨਾ ਮੈਂ ਇਹ ਬੜੇ ਮਾਣ ਨਾਲ ਕਹਿ ਸਕਦਾ ਕਿ ਸਾਡੀ ਕਮਿਊਨਿਟੀ, ਸਾਡੇ ਲੋਕ, ਸਾਡੇ ਭੈਣ ਭਰਾ ਬੜੇ ਸਤਿਕਾਰਯੋਗ ਆ, ਬਹੁਤ ਰਿਸਪੈਕਟਫੁਲੀ ਪੇਸ਼ ਆਉਂਦੇ, ਬੜੇ ਫਰੈਂਡਲੀ। ਕਿਉਂਕਿ ਆਪਾਂ ਇਹ ਤਾਂ ਹੈ ਨੀਗਾ ਵੀ ਕੱਲ੍ਹ ਕਿਤੇ ਉੱਠੇ ਹਾਂ, ਇੱਕ ਸਾਡਾ ਦਹਾਕਿਆਂ ਦਾ ਇਤਿਹਾਸ ਭੈਣ ਭਰਾਵਾਂ ਦੀਆਂ ਫਿੰਗਰ ਟਿਪਸ ਦੇ ਉੱਤੇ ਹੈਗਾ। ਜਦੋਂ ਸਾਨੂੰ ਦੇਖ ਕੇ ਲੈਂਦੇ ਆ ਵੀ ਸਾਡੇ ਡੋਰ ਤੇ ਆ ਗਏ ਨੇ, ਉਹਨਾਂ ਵਾਸਤੇ ਇੰਨਾ ਹੀ ਕਾਫੀ ਹੁੰਦਾ, ਫਿਰ ਇਸ ਤੋਂ ਵੱਧ ਉਹ ਸਵਾਲ ਨਹੀਂ ਕੋਈ ਕਰਦੇ। ਸੋ ਕਾਫੀ ਜਿਹੜਾ ਜੀ ਸਾਨੂੰ ਸਪੋਰਟ ਪਰਮੇ ਤਰੀਕੇ ਦੇ ਨਾਲ, ਬੜੇ ਸਤਿਕਾਰਤ ਤਰੀਕੇ ਦੇ ਨਾਲ ਡੋਰ ਟੂ ਡੋਰ ਮਿਲ ਰਹੀ ਹੈ। ਕੱਲ ਵੀ ਕੁਝ ਇਲਾਕਿਆਂ ਦੇ ਵਿੱਚ ਵਾਰਡ 10 ਦੇ ਵਿੱਚ ਗਏ ਸੀ, ਡੇਲੀ ਬੇਸਿਸ ਤੇ ਸੈਂਕੜੇ ਘਰਾਂ ਦੇ ਵਿੱਚ ਜਾਂਦੇ ਆ ਜੀ। ਸੋ ਜਿੰਨੇ ਵੀ ਭਰਾ ਭੈਣਾਂ ਜਿਹੜੇ ਉਹ ਮਿਲ ਜਾਂਦੇ ਆ, ਸੋ ਬਹੁਤ ਜੀ ਵੀ ਆਪਣੇ ਤਰੀਕੇ ਦੇ ਨਾਲ ਉਹ ਸਪੋਰਟ ਵੀ ਦੇ ਰਹੇ ਆ, ਤੇ ਹਰ ਇੱਕ ਤਰੀਕੇ ਦੇ ਨਾਲ ਜਿਹੜੇ ਆਪਣੇ ਸਰੋਤੇ ਦਰਸ਼ਕ ਚਾਵਲਾ ਜੀ, ਹੈਰਾਨੀ ਦੀ ਗੱਲ ਆ ਵੀ ਵਾਰਡ 9-10 ਤੋਂ ਬਾਹਰ ਰਹਿੰਦੇ, ਦੂਰ ਦੁਰਾਡੇ ਬਾਹਰ ਸ਼ਹਿਰਾਂ ਚ ਰਹਿੰਦੇ, ਕਿੱਥੋਂ ਤੱਕ ਜਿਹੜੀ ਸਪੋਰਟ ਆਪਣੇ ਆਪ ਹੀ ਬਿਨਾ ਕਹਿਣ ਤੋਂ ਭੈਣ ਭਰਾ ਕਰ ਰਹੇ ਆ, ਉਹਨਾਂ ਦੇ ਆਪਾਂ ਬਹੁਤ ਬਹੁਤ ਧੰਨਵਾਦ ਜੀ।
1: ਬਹੁਤ ਸ਼ੁਕਰੀਆ ਜੋਲ ਸਾਹਿਬ, ਬੈਸਟ ਆਫ ਲੱਕ, ਥੈਂਕ ਯੂ।
4: ਥੈਂਕ ਯੂ ਜੀ।
1: ਨੰਬਰ ਦੇ ਦਿਓ ਕਿਸੇ ਨੇ ਗੱਲ ਕਰਨੀ ਹੋਵੇ ਤਾਂ।
4: ਬਿਲਕੁਲ ਜੀ, ਮੇਰਾ ਟੈਲੀਫੋਨ ਨੰਬਰ 416-895-3784 ਜੀ। ਬਹੁਤ ਧੰਨਵਾਦ,
1: ਬਹੁਤ ਸ਼ੁਕਰੀਆ ਮਿੰਟੂ ਜੀ, ਤੁਹਾਡਾ ਧੰਨਵਾਦ, ਤੁਸੀਂ ਹੋਲਡ ਰੱਖਿਆ। ਜੋਲ ਸਾਹਿਬ ਵਾਰਡ ਨੰਬਰ 9-10 ਤੋਂ ਰੀਜਨਲ ਕੌਂਸਲਰ ਦੀ ਚੋਣ ਮੈਦਾਨ ਦੇ ਵਿਚ ਨੇ, ਸਕੂਲ ਟਰਸਟੀ ਤੋਂ ਬਾਅਦ ਸਾਡੇ ਸਹਿਯੋਗੀ ਨੇ, ਤੁਸੀਂ ਉਹਨਾਂ ਨਾਲ ਅਕਸਰ ਗੱਲਬਾਤ ਵੀ ਕਰਦੇ ਹੋ, ਮੇਰੀ ਗੈਰ ਹਾਜ਼ਰੀ ਦੇ ਵਿਚ ਲੋੜ ਪੈਣ ਤੇ ਕੋ ਹੋਸਟ ਵੀ ਹੁੰਦੇ ਨੇ। ਤੇ ਅੱਜ ਦੀ ਕੋਈ ਖਾਸ ਖ਼ਬਰ ਹੋਵੇ ਜਿਹੜੀ ਸਾਂਝੀ ਕਰਨੀ ਚਾਹੋ, ਬੜੇ ਉਤਰਾਅ ਚੜਾਅ ਰਾਜਨੀਤੀ ਤੇ ਵੇਖ ਰਹੇ ਹਾਂ, ਬੜੀਆਂ ਐਲੀਗੇਸ਼ਨ ਲੱਗ ਰਹੀਆਂ ਨੇ, ਬੜੇ ਮਿਹਣੋ ਮਿਹਣੀ ਹੋਏ ਨੇ, ਖਾਸ ਤੌਰ ਤੇ ਮਜੀਠੀਆ ਸਾਹਿਬ ਸਾਏ ਹੋਏ ਨੇ ਜੀ।
2: ਬਿਲਕੁਲ ਜੀ, ਉਸ ਮਾਮਲੇ ਦੇ ਵਿਚ ਅੱਜ ਜੇ ਤੁਸੀਂ ਵੇਖੋਗੇ ਨਾ ਤਾਂ ਇਹਨਾਂ ਨੇ ਲਗਾਤਾਰ ਉਹ ਜਿਹੜੀਆਂ ਆਡੀਓ ਰਿਕਾਰਡਿੰਗਸ ਨੇ, ਕਥਿਤ ਤੌਰ ਤੇ ਕਹਿ ਲੋ ਕਿ ਜਿਹੜੀਆਂ ਡੀਲ ਦੀਆਂ, ਤਾਂ ਉਹਦੇ ਵਿਚ ਮਾਨ ਸਾਹਿਬ ਅੱਜ ਵੀ ਨੀ ਬੋਲੇ। ਇੰਟਰਸਟਿੰਗ ਗੱਲ ਹੈ, ਇਹ ਰਿਲੀਜ਼ ਕਰਦੇ ਰਹੇ ਐ ਜਿਵੇਂ ਕਹਿ ਲੋ ਕਿ ਟੁਕੜਿਆਂ ਦੇ ਵਿਚ ਕਿ ਆ ਗਈ, ਤਾਂ ਮਤਲਬ ਕਿ ਠਾ ਚੱਲਦਾ ਰਿਹਾ ਕੰਮ, ਪਰ ਭਗਵੰਤ ਮਾਨ ਹੋ ਰਹੀ ਅੱਜ ਵੀ ਨੀ ਬੋਲੇ। ਮੇਰੇ ਖਿਆਲ ਦੇ ਨਾਲ ਜਿਹੜੀ ਇਹਨਾਂ ਦੀ ਇਹ ਖਾਮੋਸ਼ੀ ਹੈ, ਇਹ ਖਾਮੋਸ਼ੀ ਇਹਨਾਂ ਦਾ ਸਿਆਸੀ ਕੈਰੀਅਰ ਜਿਹੜਾ ਹੈ ਉਹ ਕਿਤੇ ਗਰਦਿਸ਼ ਦੇ ਵਿਚ ਨਾ ਲੈ ਜਾਵੇ। ਇਹ ਬੜਾ ਵੱਡਾ ਸਵਾਲ ਹੋ ਗਿਆ, ਬੜਾ ਵੱਡਾ ਪ੍ਰਸ਼ਨ ਚਿੰਨ੍ਹ ਹੋ ਗਿਆ ਕਿ ਇਹਨਾਂ ਨੇ ਅੱਜ ਵੀ ਇਸ ਗੱਲ ਦਾ ਜਵਾਬ ਨਹੀਂ ਦਿੱਤਾ। ਕਿਉਂਕਿ ਜਿੰਨੀ ਵੀ ਕਨਵਰਸੇਸ਼ਨ ਹੁਣ ਤੱਕ ਲੀਕ ਹੋਈ ਆ, ਜਨਤਕ ਹੋਈ ਆ, ਉਹਦੇ ਵਿਚ ਬਹੁਤ ਵੱਡੀਆਂ ਗੱਲਾਂ ਨੇ ਕਿ ਕਿਸ ਤਰ੍ਹਾਂ ਸ਼ੋਸ਼ਣ ਦੇ ਮਾਮਲਿਆਂ ਨੂੰ ਨਿਬੇੜਨ ਲਈ ਇਹਨਾਂ ਦਾ ਇੱਕ ਸੋ ਕਾਲਡ ਰਿਸ਼ਤੇਦਾਰ ਜਿਹੜਾ ਕਿ ਕਹਿ ਲੋ ਕਿ ਇਹਨਾਂ ਦੇ ਨਾਲ ਬਹੁਤ ਸਾਰੀਆਂ ਫੋਟੋਆਂ ਦੇ ਵਿੱਚ ਬਹੁਤ ਸਾਰੀਆਂ ਲੋਕੇਸ਼ਨਾਂ ਤੇ ਨਜ਼ਰ ਆਉਂਦਾ, ਉਹ ਬਿਲਕੁਲ ਫੜਿਆ ਗਿਆ ਰੰਗੇ ਹੱਥੀ। ਉਹ ਕਿੱਥੇ ਆ ਕੋਈ ਪਤਾ ਨਹੀਂ ਹੈ, ਉਹਦੇ ਖਿਲਾਫ ਕੋਈ ਮਾਮਲਾ ਦਰਜ ਕਿਉਂ ਨਹੀਂ ਹੋ ਰਿਹਾ ਕੋਈ ਪਤਾ ਨਹੀਂ ਹੈ, ਮਜੀਠੀਆ ਝੂਠ ਬੋਲ ਰਿਹਾ ਕੋਈ ਚੈਲੰਜ ਨਹੀਂ। ਜਿਹੜਾ ਉਸ ਵੀਡੀਓ ਦੇ ਵਿੱਚ ਆਡੀਓ ਦੇ ਵਿੱਚ ਬੋਲਦਾ, ਅੱਜ ਉਹਦੇ ਨਾਲ ਮੈਂ ਜਦ ਸੰਪਰਕ ਕਰਨ ਚ ਸਫਲ ਰਹਿ ਗਿਆ, ਉਹ ਕਹਿੰਦਾ ਜੀ ਮੈਂ ਤਾਂ ਜਹਾਜ਼ ਦੇ ਵਿੱਚ ਹੈਲੋ ਹੈਲੋ ਹੈਲੋ ਹੈਲੋ ਹੈਲੋ ਕਰਕੇ ਫੋਨ ਕੱਟ ਗਿਆ। ਮਤਲਬ ਕਿ ਸਾਰੇ ਪਾਸੇ ਭਾਜੜ ਹੈ, ਬਹੁਤ ਵੱਡਾ ਇਹਨਾਂ ਦਾ ਸਿਆਸੀ ਤੌਰ ਤੇ ਨੁਕਸਾਨ ਹੋ ਚੁੱਕਾ। ਅੱਜ ਸੁਖਪਾਲ ਸਿੰਘ ਖਹਿਰਾ ਇੱਕ ਹੋਰ ਹੀ ਸ਼ੀਸ਼ੀ ਜੀ ਫੜੀ ਫਿਰਦੇ ਸੀ, ਮੈਂ ਕਿਹਾ ਪਤਾ ਨੀ ਇਹ ਕਿਹੜਾ ਮਮੀਰੇ ਦਾ ਸੁਰਮਾ ਵੇਚਣ ਲੱਗ ਪਏ ਆ। ਬਾਅਦ ਚ ਪਤਾ ਲੱਗ ਗਿਆ ਕਿ ਉਹ ਕਹਿੰਦੇ ਜੀ ਕਿ ਮੈਂ ਤਾਂ ਸਲਫਾਸ ਲੈ ਕੇ ਆਇਆ। ਉਹ ਕੋਈ ਬੰਦਾ ਸੀਗਾ, ਉਹ ਭਲਿਆਂ ਵੇਲਿਆਂ ਵੇਲੇ ਕਹਿੰਦਾ ਹੁੰਦਾ ਸੀਗਾ ਕਿ ਇੱਕ ਪਾਸੇ ਇੱਕ ਰੁਪਈਆ ਪਿਆ ਹੋਵੇ ਪੰਜਾਬ ਦਾ, ਦੂਸਰੇ ਪਾਸੇ ਸਲਫਾਸ ਦੀ ਸ਼ੀਸ਼ੀ, ਤੇ ਭਰਾ ਤੁਹਾਡਾ ਸਲਫਾਸ ਚੁੱਕੇਗਾ। ਆ ਲੈ ਵੀਰ ਲੈ ਲਾ, ਹੁਣ ਤੇ ਤੈਨੂੰ ਮੁੱਲ ਵੀ ਨਹੀਂ ਲੈਣ ਦੀ ਜ਼ਰੂਰਤ। ਮਤਲਬ ਕਿ ਇੱਕ ਸਿੰਬੋਲਿਕਲੀ ਐਸਾ ਤੰਜ਼ ਕਿ ਜਿਹਦਾ ਜਵਾਬ ਇਹਨਾਂ ਦੇ ਕੋਲ ਹੈ ਨਹੀਂ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲੂ ਕਿ ਪੰਜਾਬ ਦੀ ਰਾਜਨੀਤੀ ਦਾ ਵੱਡਾ ਵੱਡਾ ਐਪੀਸੋਡ ਚੱਲ ਰਿਹਾ ਹੈ। ਤੇ ਦੂਸਰੇ ਪਾਸੇ ਉਹ ਜਿਹੜੀ ਬੀਬੀ ਚੁਟਕੀਆਂ ਚ MSP ਅਨਮੋਲ ਗਗਨ ਮਾਨ, ਅੱਜ ਉਹਦੇ ਹਲਕੇ ਦੇ ਵਿੱਚ, ਖਰੜ ਦੇ ਹਲਕੇ ਦੇ ਵਿੱਚ ਇੱਕ ਨਵਾਂ ਹਲਕਾ ਇੰਚਾਰਜ ਲਾ ਕੇ ਤਰਥੱਲੀ ਮਚਾ ਦਿੱਤੀ ਆਮ ਆਦਮੀ ਪਾਰਟੀ ਨੇ, ਕਿ ਤੈਅ ਹੈ ਕਿ ਉਸ ਬੀਬੀ ਦੀ ਟਿਕਟ ਬਚਣੀ ਹੁਣ ਲਗਭਗ ਅਸੰਭਵ ਹੈ
1: ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਇਸ ਟਾਈਮ ਤੁਸੀਂ ਥੋੜਾ ਜਿਹਾ ਤੁਹਾਡਾ ਬਿਜ਼ੀ ਸਕੈਜੂਲ ਹੈ, ਪਰ ਫਿਰ ਵੀ ਤੁਸੀਂ ਅੱਜ ਪਹਿਲੇ ਦਿਨ ਇਸ ਨਵੇਂ ਸ਼ੁਰੂਆਤ ਤੇ, ਨਵੇਂ ਪੜਾਅ ਤੇ, ਨਵਾਂ ਜਿਹੜਾ ਸਾਡਾ ਅੱਜ ਪ੍ਰੋਗਰਾਮ ਆਰੰਭ ਹੋਇਆ 1320 AM ਤੇ ਤੁਸੀਂ ਹਾਜ਼ਰੀ ਭਰੀ ਹੈ।
2: ਬਹੁਤ ਖੁਸ਼ੀ ਹੈ ਜੀ, ਕਿਉਂਕਿ ਮੇਰਾ ਸਫ਼ਰ ਇੱਥੇ ਸ਼ੁਰੂ ਹੋਇਆ, ਤੇ ਚਲੋ ਇਹ ਹੋਰ ਵੀ ਲੰਬਾ ਚੱਲੇ ਮੈਂ ਵਿਸ਼ ਕਰਦਾ ਹਾਂ। ਤੇ ਗੱਲ ਇਹ ਆ ਕਿ ਕਈ ਵਾਰ ਨਾ ਕੁਝ ਚੀਜ਼ਾਂ ਤੁਹਾਡੇ ਅੱਛੇ ਵਾਸਤੇ ਵਾਪਰਦੀਆਂ ਹੁੰਦੀਆਂ। ਮਤਲਬ ਕਿ ਨਾ ਉਹ ਇੱਕ ਕਹਾਣੀ ਮੈਂ ਪੜ੍ਹੀ ਸੀਗੀ ਕਿ ਸਕਾਟਲੈਂਡ ਦਾ ਨਾ ਇੱਕ ਕਿਸਾਨ ਸੀ ਵਿਲੀਅਮ ਕਲਾਰਕ, ਤਾਂ ਜਦੋਂ ਟਾਈਟੈਨਿਕ ਜਹਾਜ਼ ਚੱਲਿਆ ਤਾਂ ਉਹਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ 7 ਟਿਕਟਾਂ ਤੇ ਲਾ ਦਿੱਤੀ ਕਿ ਉਹਦੇ ਨਾਲ ਬੱਚੇ ਵੀ ਜਾਣਗੇ, ਪਤਨੀ ਵੀ ਜਾਊਗੀ, ਵੀ ਵਧੀਆ ਫੁੱਲ ਮਸਤੀ ਕਰਾਂਗੇ ਜਿਵੇਂ ਤੁਸੀਂ ਵੀ ਕਿਤੇ ਘੁੰਮਣ ਜਾਂਦੇ ਹੁੰਦੇ ਅਕਸਰ। ਤਾਂ ਉਹ 7 ਟਿਕਟਾਂ ਕਰਾਈਆਂ, ਸਾਰੀ ਜੀਵਨ ਦੀ ਪੂੰਜੀ ਲਾ ਦਿੱਤੀ। ਤੇ ਪਰ ਹੋਇਆ ਕੀ ਕਿ ਜਦੋਂ ਜਹਾਜ਼ ਰਵਾਨਾ ਹੋਣਾ ਸੀਗਾ ਤਾਂ ਠੀਕ ਕੁਝ ਦਿਨ ਪਹਿਲਾਂ ਉਹਨਾਂ ਦੇ ਪਾਲਤੂ ਕੁੱਤੇ ਨੇ ਉਹਨਾਂ ਦੇ ਸਭ ਤੋਂ ਛੋਟੇ ਜਵਾਕ ਨੂੰ ਵੱਢ ਲਿਆ ਤੇ ਡਾਕਟਰ ਨੇ ਟਾਂਕੇ ਵਗੈਰਾ ਲਾਏ, ਲੇਕਿਨ ਰੈਬੀਜ਼ ਦੇ ਖਤਰੇ ਦੀ ਆਸ਼ੰਕਾ ਸੀ ਉਸ ਟਾਈਮ, ਤਾਂ ਕਿਹਾ ਗਿਆ ਕਿ 14 ਦਿਨ ਤੁਹਾਨੂੰ ਕੁਆਰੰਟੀਨ ਰਹਿਣਾ ਪਵੇਗਾ। ਤਾਂ ਉਸ ਟਾਈਮ ਕਲਾਰਕ ਨੇ ਬੜਾ ਮਤਲਬ ਕਿ ਕੰਧਾਂ ਚ ਸਿਰ ਮਾਰਿਆ ਕਿ ਬਈ ਹਾਏ ਕਿਸਮਤ, ਹਾਏ ਤੂੰ ਕਿੱਥੇ ਆ ਕੇ ਹਰ ਗਈ, ਨੀ ਜੱਟਦੀ ਏ ਤਕਦੀਰੇ, ਕਿੱਥੇ ਆ ਕੇ ਹਰ ਗਈ। ਪਰ ਫੇਰ ਤੁਸੀਂ ਵੇਖ ਲਓ ਕਿ ਜਦੋਂ ਉਹ ਟਾਈਟੈਨਿਕ ਜਹਾਜ਼ ਡੁੱਬਣ ਦੀ ਖਬਰ ਆਉਂਦੀ ਹੈ ਤਾਂ ਉਸ ਬੰਦੇ ਨੇ ਆਪਣੇ ਕੁੱਤੇ ਨੂੰ ਕਿੰਨਾ ਪਲੋਸਿਆ ਹੋਏਗਾ, ਕਿੰਨਾ ਪਲੋਸਿਆ ਹੋਏਗਾ ਕਿ ਤੂੰ ਮੇਰਾ ਟੱਬਰ ਬਚਾ ਲਿਆ। ਸੋ ਕਈ ਵਾਰ ਕਈ ਚੀਜ਼ਾਂ ਕੱਟ ਧੁੰਦੀਆਂ ਨੇ ਜ਼ਿੰਦਗੀ ਚ, ਕੁਛ ਵੱਡਾ ਦੇਣ ਵਾਸਤੇ, ਕੁਛ ਵੱਡਾ ਹੋਣ ਵਾਸਤੇ।
1: ਬਹੁਤ ਸ਼ੁਕਰੀਆ, ਬੜੇ ਸੋਹਣੇ ਸ਼ਬਦਾਂ ਦੇ ਨਾਲ ਤੁਸੀਂ ਸਾਨੂੰ ਹੌਸਲਾ ਅਫਜ਼ਾਈ ਦਿੱਤੀ ਹੈ। ਔਰ ਜਿੱਦਣ ਮਿੰਟੂ ਹੁਣਾਂ ਨੂੰ ਮੈਂ ਦੱਸਿਆ ਕਿ ਮਿੰਟੂ ਜੀ ਆਹ ਤਰੀਕ ਸ਼ਾਇਦ ਆਪਾਂ 30 ਮਾਰਚ 1320 AM ਦੇ ਉੱਤੇ
5: The Voice of the City, part of White Oaks Communications Group, your trusted local radio provider for more than 70 years.
1: ਮਿਹਨਤ ਕੀਤੀ ਹੈ। ਅਗੇਨ ਮੈਂ ਬਾਰ ਬਾਰ ਚਾਹਾਂਗਾ, ਕਹਾਂਗਾ ਕਿ ਅਰਸ਼ ਜੇ ਇਹ ਸਟੈਪ ਨਾ ਚੱਕਦੇ ਤਾਂ ਮੈਂ ਕਦੀ ਸੁਪਨਾ ਤਾਂ ਜ਼ਰੂਰ ਸੀ ਪਰ ਸੁਪਨਾ ਸੰਪੂਰਨ ਨਹੀਂ ਸੀ ਹੋਣਾ ਵਿਦਆਊਟ ਅਰਸ਼ ਚਾਵਲਾ। ਔਰ ਅਰਸ਼ ਬਹੁਤ ਬਹੁਤ ਸ਼ੁਕਰੀਆ ਬੱਚੇ, ਤੁਸੀਂ ਬਹੁਤ ਵੱਡਾ ਇੱਕ ਪੜਾਅ ਜਿਹੜਾ ਹੈ ਸਰ ਕੀਤਾ। ਸਤਿਗੁਰੂ ਤੁਹਾਡੇ ਤੇ ਇਸੇ ਤਰ੍ਹਾਂ ਕਿਰਪਾ ਤੇ ਮੇਰਾ ਭਰਿਆ ਬਰਕਤਾ ਭਰਿਆ ਹੱਥ ਰੱਖ ਕੇ ਤੁਹਾਨੂੰ ਕਾਮਯਾਬੀਆਂ ਬਖਸ਼ੇ। ਔਰ ਅਗੇਨ ਕ੍ਰੈਡਿਟ ਗੋਜ਼ ਟੂ ਹਿਮ। ਮੈਂ ਅੰਜੂ ਜੀ ਮੇਰੇ ਨਾਲ ਨੇ ਕਿਸੇ ਵੇਲੇ ਸਾਨੂੰ ਦੋਨਾਂ ਨੂੰ ਬਾਰ ਬਾਰ ਸ਼ਬਦ ਹੈ ਕਿ ਸ਼ੋਅ ਵੀ ਸਾਡੇ ਕੋਲ ਨਹੀਂ ਸੀ ਕਿਸੇ ਵੇਲੇ ਹੁੰਦਾ ਕਿ ਅਸੀਂ ਜੋ ਆਪਣਾ ਪੂੰਜੀ ਹੈ ਉਹ ਸਾਰੀ ਠੋਕ ਦਿੱਤੀ ਹੈ ਤੇ ਹੁਣ ਬਣੂਗਾ ਕੀ। ਸੋ ਕਿਸੇ ਵੇਲੇ ਬੜੇ ਖੁਸ਼ ਹੁੰਦੇ ਸੀ ਜਿੱਦਣ ਸਾਨੂੰ ਖੁਸ਼ੀ ਵਾਲੀ ਖ਼ਬਰ ਆ ਜਾਣੀ, ਅਰਸ਼ ਨੇ ਟੱਪਦੇ ਹੋਏ ਆਉਣਾ। ਕਿਸੇ ਵੇਲੇ ਸਾਨੂੰ ਕੁਝ ਇਹੋ ਜਿਹੀ ਸੂਚਨਾ ਮਿਲਣੀ ਕਿ ਨਹੀਂ ਯਾਰ ਅੱਜ ਫੇਰ ਕੋਈ ਇਹੋ ਜਿਹੀ ਘੜਿਤ ਕਿਸੇ ਨੇ ਕਰ ਦਿੱਤੀ ਹੈ ਤੇ ਇਹਨੇ ਬੜਾ ਉਦਾਸ ਹੋਣਾ, ਮੈਂ ਗਲ ਚ ਲੈਣਾ। ਮੈਂ ਕਹਿਣਾ ਕੋਈ ਨੀ, ਸਭ ਕੁਝ ਠੀਕ ਹੋਊਗਾ, ਸਭ ਕੁਝ ਵਧੀਆ ਹੋਊਗਾ, ਚੰਗਾ ਹੀ ਹੋਊਗਾ, ਚੰਗੇ ਵਾਸਤੇ ਹੀ ਹੋਇਆ। ਤੇ ਮਿੰਟੂ ਉਹਨਾਂ ਨੇ ਕਿਹਾ ਸੀ ਕਿ ਭਾਜੀ ਜਿੱਥੇ ਮਰਜ਼ੀ ਖੜਾ ਕਰ ਦਿਓ, ਜਿਹੜੇ ਟਾਈਮ ਤੇ ਚਾਹੋਗੇ ਉਸ ਟਾਈਮ ਤੇ ਹਾਜ਼ਰ ਹੋਇਆ ਕਰਾਂਗੇ, ਕੋਈ ਗੱਲ ਹੀ ਨਹੀਂ, ਆਪਾਂ ਤੁਹਾਡੇ ਨਾਲ ਹਾਂ। ਉਹ ਸ਼ਬਦ ਵੀ ਮੇਰੇ ਕੰਨਾਂ ਦੇ ਵਿੱਚ ਅਜੇ ਉਸੇ ਤਰ੍ਹਾਂ ਹੀ ਗੂੰਜ ਰਹੇ ਨੇ। ਮਿੰਟੂ ਜੀ ਮੈਨੂੰ ਪਤਾ ਤੁਸੀਂ ਬਿਜ਼ੀ ਹੋ, ਬਹੁਤ ਸਾਰਾ ਪਿਆਰ, ਥੈਂਕ ਯੂ ਵੈਰੀ ਮੱਚ, ਸ਼ਾਮ ਨੂੰ ਮਿਲਦੇ ਹਾਂ ਜੀ। ਥੈਂਕ ਯੂ ਜੀ। ਅਸੀਂ ਇੱਕ ਹੋਰ ਬੇਨਤੀ ਕਰ ਦਈਏ ਕਿ ਸ਼ਾਮ ਨੂੰ ਸਾਡਾ ਜਿਹੜਾ ਸ਼ੋਅ ਹੈ, ਅਰਸ਼ ਹੁਣਾਂ ਦੇ ਜਿਹੜੇ ਇੰਜੀਨੀਅਰ ਟੀਮ ਹੈ ਉਹਨਾਂ ਨੇ ਦੱਸਿਆ ਕਿ 6 to 9 ਅਸੀਂ ਸ਼ੋਅ ਕਰਨਾ। ਵੈਸੇ ਮੈਂ 6 to 8 ਕਰਨਾ ਸੀ ਪਰ ਅਰਸ਼ ਨੂੰ ਮੈਂ ਕਿਹਾ ਕਿ ਨਹੀਂ ਆਪਾਂ 6 to 9 ਕਰਾਂਗੇ, ਵੇਖਾਂਗੇ ਕਿਹੋ ਜਿਹਾ ਰਿਸਪਾਂਸ ਹੈ। ਟੈਕਨੀਕਲ ਇਸ਼ੂ ਆਵੇਗਾ ਸਾਨੂੰ ਰਾਤ ਨੂੰ ਇਹਦੀ ਆਡੀਅੰਸ ਦੇ ਵਿੱਚ, ਜਿਹੜੀ ਹੈ ਰੇਡੀਓ ਦੀ ਫ੍ਰੀਕੁਐਂਸੀ ਜਿਹੜੀ ਹੈ ਬਾਈ ਰੂਲ ਐਂਡ ਰੈਗੂਲੇਸ਼ਨ ਕੁਝ ਉਹਨੂੰ ਫੋਲੋ ਕਰਕੇ, ਕੁਝ ਇੱਕ ਪਾਠ ਦੀ ਇੰਤਜ਼ਾਰ ਹੈ ਸਾਨੂੰ, ਕੁਝ ਇੱਕ ਇਕਿਪਮੈਂਟ ਜਿਹੜਾ ਹੈ ਉਹ ਟਾਵਰ ਤੇ ਲੱਗਣਾ ਹੈ ਤੇ ਉਦੋਂ ਬਾਅਦ ਇਹ ਫਿਰ ਸਹੀ ਹੋ ਜਾਵੇਗਾ। ਉਹ 10 ਦਿਨ ਲੱਗਦੇ ਆ, 15 ਦਿਨ ਲੱਗਦੇ ਆ, 20 ਦਿਨ ਲੱਗਦੇ ਆ, ਉਹ ਅਸੀਂ ਨਹੀਂ ਕਹਿ ਸਕਦੇ। ਤੇ ਇਸ ਕਰਕੇ 6 to 9 ਰਾਤ ਨੂੰ, ਪਰ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਇਹਦੀਆਂ ਗੂੰਜਾਂ ਜਿਵੇਂ ਤੁਸੀਂ ਸੁਣ ਰਹੇ ਹੋ ਉਸੇ ਤਰ੍ਹਾਂ ਕ੍ਰਿਸਟਲ ਕਲੀਅਰ ਜਿਹੜੀ ਹੈ ਸਾਊਂਡ ਹੋਵੇਗੀ ਔਰ HD ਹੋਵੇਗੀ। ਔਰ ਇੱਕ ਪਿਆਰ ਮੁਹੱਬਤ ਦੇ ਨਾਲ ਜਿੱਥੋਂ ਤੱਕ ਤੁਸੀਂ ਸਾਨੂੰ ਸੁਣ ਰਹੇ ਹੋ, ਜਿੱਥੇ ਤੁਸੀਂ ਜਾ ਰਹੇ ਹੋ 1320 ਨੂੰ ਸੁਣ ਕੇ, ਸਾਨੂੰ ਫੀਡਬੈਕ ਜ਼ਰੂਰ ਦਵੋ ਤਾਂ ਕਿ ਜਿਸ ਏਰੀਏ ਦੇ ਵਿੱਚ ਤੁਸੀਂ ਸਾਨੂੰ ਸੁਣ ਰਹੇ ਹੋ ਉੱਥੇ ਤੁਹਾਨੂੰ ਆਵਾਜ਼ ਪਹਿਲਾਂ ਕਲੀਅਰ ਸੁਣਾਈ ਦਿੰਦੀ ਸੀ, ਹੁਣ ਕਲੀਅਰ ਸੁਣਾਈ ਨਹੀਂ ਦੇ ਰਹੀ, ਤਾਂ ਅਸੀਂ ਆਪਣੇ ਟੀਮ ਨੂੰ, ਜਿਹੜੀ ਸਾਡੀ ਟੈਕਨੀਸ਼ੀਅਨ ਟੀਮ ਹੈ, ਉਹਨਾਂ ਨੂੰ ਦੱਸ ਸਕੀਏ। ਤੇ ਜੇ ਕਿਸੇ ਜਗ੍ਹਾ ਤੇ ਪਹਿਲਾਂ ਕਲੀਅਰ ਨਹੀਂ ਸੀ ਸੁਣਦਾ, ਹੁਣ ਕਲੀਅਰ ਸੁਣ ਰਿਹਾ, ਤੇ ਉਸ ਵਾਸਤੇ ਵੀ ਅਸੀਂ ਉਹਨਾਂ ਨੂੰ ਦੱਸ ਸਕੀਏ। ਮੇਰੇ ਬਹੁਤ ਹੀ ਜਦੋਂ ਅਸੀਂ ਧੀਆਂ ਦੂਸਰੇ ਘਰ ਤੋਰਦੇ ਹਾਂ ਨਾ, ਤੇ ਉਹ ਆਪਣੀ ਧੀ ਜਿਹੜੀ ਹੈ ਸਮਝ ਕੇ ਅਸੀਂ ਇੱਕ ਧੀ ਆਪਣੇ ਘਰ ਵੀ ਲੈ ਕੇ ਆਉਂਦੇ ਹਾਂ। ਹਾਂਜੀ, ਜਦੋਂ ਅਸੀਂ ਆਪਣਾ ਪੁੱਤਰ ਵਿਆਹੁੰਦੇ ਹਾਂ ਤਾਂ ਮੇਰੇ ਬਹੁਤ ਹੀ ਸਤਿਕਾਰਯੋਗ ਕੁੜਮ ਸਾਹਿਬ ਜੋ ਫਿਰੋਜ਼ਪੁਰ ਤੋਂ, ਸਰਦਾਰ ਮਨਜੀਤ ਸਿੰਘ ਜੀ ਸਮੇਤ ਪਰਿਵਾਰ ਇਸ ਵਕਤ ਦੇਖ ਰਹੇ ਨੇ, ਉਹਨਾਂ ਦਾ ਮੈਸੇਜ ਆਇਆ, ਉਹਨਾਂ ਦਾ ਬਹੁਤ ਸਾਰਾ ਧੰਨਵਾਦ। ਉਹਨਾਂ ਨੇ ਸਾਰੀਆਂ ਖੁਸ਼ੀਆਂ ਦੇ ਵਿੱਚ ਬੇਟੀ ਦੀ ਸ਼ਾਦੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆਸ਼ੀਰਵਾਦ ਦਿੱਤਾ ਤੇ ਇਸ ਵਕਤ ਤੋਂ ਟੈਲੀਵਿਜ਼ਨ ਦੇਖ ਰਹੇ ਨੇ ਤੇ ਉਹਨਾਂ ਨੇ ਬੈਸਟ ਵਿਸ਼ਿਜ਼ ਭੇਜੀਆਂ ਨੇ, ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਹੀ ਜਿਸ ਘਰ ਦੇ ਵਿੱਚ ਮੈਂ ਆਪਣੀ ਬੇਟੀ ਦੀ ਸ਼ਾਦੀ ਕੀਤੀ ਹੈ, ਹਾਂਜੀ, ਸਰਦਾਰ ਰਾਜਵਿੰਦਰ ਸਿੰਘ ਜੀ ਕਲਸੀ ਜਗਰਾਓ ਤੋਂ, ਉਹਨਾਂ ਵੱਲੋਂ ਵੀ ਬੈਸਟ ਵਿਸ਼ਿਜ਼ ਆਈਆਂ ਨੇ, ਭੈਣ ਜੀ ਹੋਣਾਂ ਵੱਲੋਂ ਆਈਆਂ ਨੇ, ਪਰਿਵਾਰ ਵੱਲੋਂ ਆਈਆਂ ਨੇ, ਸਾਰੀਆਂ ਫੈਮਿਲੀਆਂ ਖੁਸ਼ੀਆਂ ਮਨਾ ਰਹੀਆਂ ਨੇ। ਮੇਰੇ ਵੱਡੇ ਭੈਣ ਜੀ ਵੈਨਕੂਵਰ ਤੋਂ, ਮੇਰੀ ਭਾਂਜੀ ਵੈਨਕੂਵਰ ਤੋਂ, ਮੇਰੇ ਭਾਂਜਾ ਵੈਨਕੂਵਰ ਤੋਂ, ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਹੋਣਾਂ ਦਾ ਵੀ ਬੈਸਟ ਵਿਸ਼ਿਜ਼ ਆਇਆ। ਬਹੁਤ ਸਾਰੇ ਮੈਂਬਰ ਪਾਰਲੀਮੈਂਟ ਸਾਡੇ ਇੱਥੋਂ ਦੇ ਨੇ, ਮੈਸੇਜ ਮੈਂ ਵੇਖ ਰਿਹਾ, ਪਰ ਫੋਨ ਕਾਲਸ ਜੇਕਰ ਕਰਕੇ ਆਨ ਏਅਰ ਆਉਣ ਤਾਂ ਹੋਰ ਵੀ ਚੰਗਾ ਲੱਗਦਾ 905-813-1320 905-813-1320 ਪੰਜਾਬੀ ਚ ਖ਼ਬਰਾਂ ਪੇਸ਼ ਕਰਾਂਗੇ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜਵਾਨੀ ਫਿਰ ਅਸੀਂ ਸਰਦਾਰ ਜਸਬੀਰ ਸਿੰਘ ਦੀ ਪੱਟੀ ਹਾਜ਼ਰ ਕਰਾਂਗੇ ਫਿਰ ਉਸ ਤੋਂ ਬਾਅਦ ਸਰਦਾਰ ਗੁਰਨਾਮ ਸਿੰਘ ਜੀ ਇੱਕੀ ਦਾ ਵੀ ਹਾਜ਼ਰ ਹੋਣਗੇ ਵੈਲਕਮ ਜੀ ਹੈਲੋ
6: ਬਾਗੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਸਿੱਕਾ ਸਾਹਿਬ ਦੀ ਗ੍ਰੇਟ ਕੀ ਹਾਲ ਚਾਲ ਹੈ
6: ਸਰ ਜੀ ਮੈਂ ਤਾਂ ਕਹਿੰਦਾ ਵਧਾਈਆਂ ਵਧਾਈਆਂ ਵਧਾਈਆਂ
1: ਤੁਹਾਨੂੰ ਵਧਾਈਆਂ
6: ਕੰਗ੍ਰੈਚੁਲੇਸ਼ਨ ਕੰਗ੍ਰੈਚੁਲੇਸ਼ਨ ਐਂਡ ਕੰਗ੍ਰੈਚੁਲੇਸ਼ਨ
1: ਥੈਂਕ ਯੂ ਵੈਰੀ ਮਚ ਸਿੱਕਾ ਸਾਹਿਬ
6: ਤੁਹਾਡੀ ਸਾਰੀ ਟੀਮ ਨੂੰ ਸਰ ਜੀ ਤੁਸੀਂ ਅਰਸ਼ਦੀਪ ਕਰਨ ਅੰਜੂ ਸਾਰੇ ਔਰ ਪਲੱਸ ਜੋ ਵੀ ਟੀਮ ਦੇ ਹਨ ਸਾਰਿਆਂ ਨੂੰ ਬਹੁਤ ਬਹੁਤ ਬਹੁਤ ਵਧਾਈ ਇਸ ਲਈ ਹੋਏ ਸਰ ਜੀ ਕਿ ਇੱਕ ਇਹ ਇਤਿਹਾਸਿਕ ਪ੍ਰਾਪਤੀ ਕੀਤੀ ਹੈ ਤੁਸੀਂ ਜਿਹਨੂੰ ਇੰਗਲਿਸ਼ ਵਿੱਚ ਅਸੀਂ ਕਹਿੰਦੇ ਹਾਂ ਹਿਸਟੋਰੀਕਲ ਅਚੀਵਮੈਂਟ ਕੀਤੀ ਹੈ ਸਰ ਜੀ 29 ਸਾਲ ਤੁਸੀਂ ਇਸ ਰੇਡੀਓ ਤੇ ਬੈਠੇ ਰਹੇ ਹੋ ਇਹ ਸੋਚਦੇ ਹੋ ਕਿ ਬਈ ਯਾਰ ਕਿਸ ਦਿਨ ਸਾਡਾ ਵੀ ਹੋਏਗਾ ਔਰ ਅੱਜ ਅਰਸ਼ਦੀਪ ਨੇ ਤੁਹਾਡਾ ਇਹ ਸਾਰਾ ਕੰਮ ਬਿਲਕੁਲ ਕੰਪਲੀਟ ਕਰ ਦਿੱਤਾ ਹੈ ਤੇ ਅਰਸ਼ਦੀਪ ਜੋ ਮੈਂ ਉਹਨੂੰ ਕੰਗ੍ਰੈਚੁਲੇਟ ਇਸ ਲਈ ਕਰਾਂਗਾ ਕਿ ਤੁਹਾਡੀ ਲੈਗੇਸੀ ਅੱਗੇ ਲੈ ਕੇ ਚੱਲ ਰਿਹਾ ਹੈ ਜਿਹਨੂੰ ਕਹਿੰਦੇ ਨਾ ਲੈਗੇਸੀ ਫਾਰਵਰਡ ਲੈ ਜਾਣੀ ਦਿਸ ਇਜ਼ ਅ ਵੈਰੀ ਬਿਗ ਅਚੀਵਮੈਂਟ ਫਰੋਮ ਹਿਮ ਹਿਸ ਸਾਈਡ ਐਂਡ ਅਫਕੋਰਸ ਤੁਹਾਡਾ ਸਪੋਰਟ ਤਾਂ ਹਮੇਸ਼ਾ ਰਹਿੰਦਾ ਹੀ ਹੈ ਤੇ ਮੈਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਫਿਰ ਦਿੰਦਾ ਸਰ ਜੀ ਸਾਡੀ ਨਿਆ ਦੀ ਵਿਆਹ ਹੋਇਆ ਉਹਦੀ ਵਧਾਈ ਵੀ ਹੈ ਔਰ ਫਿਰ ਹੁਣ ਇਹ ਰੇਡੀਓ ਸਟੇਸ਼ਨ ਅਸੀਂ ਗ੍ਰਹਿਣ ਕੀਤਾ ਹੈ ਉਹਦਾ ਵੀ ਬਹੁਤ ਬਹੁਤ ਵਧਾਈ ਹੈ
1: ਥੈਂਕ ਯੂ ਸਿੱਕਾ ਸਾਹਿਬ ਸੋ ਨਾਈਸ ਸਰ ਥੈਂਕ ਯੂ ਅਜੀਤ ਜੀ ਕੁਝ ਕਹਿਣਾ
7: ਚਾਹੋਗੇ ਥੈਂਕ ਯੂ ਸੋ ਮਚ ਜੀ ਥੈਂਕ ਯੂ ਫਾਰ ਯੋਰ ਵਿਸ਼ਿਸ ਸਾਡੀ ਟੀਮ ਨੂੰ ਹਮੇਸ਼ਾ ਹੀ ਬਲੈਸਿੰਗ ਦੀ ਜ਼ਰੂਰਤ ਰਹੇਗੀ
1: ਜੀ ਉੱਨੀ ਸੌ 1997 ਤੋਂ ਸਾਡੇ ਬਹੁਤ ਸਾਰੇ ਬਿਜ਼ਨਸਮੈਨ ਨੇ ਜਿਨ੍ਹਾਂ ਦੇ ਵਿਚ ਬਹੁਤ ਪਿਆਰ ਮਾਣ ਸਤਿਕਾਰ ਸਾਨੂੰ ਮਿਲਿਆ ਉਸ ਤੋਂ ਪਹਿਲਾਂ ਕਿ ਮੈਂ ਉਹਨਾਂ ਦਾ ਨਾਂ ਲਵਾਂ ਇਹ ਮੈਂ ਸਾਡੀ ਮੈਨੇਜਮੈਂਟ ਮਾਈਕਲ ਕੇਨ ਮੈਟ ਕੇਨ ਅੱਜ ਮੈਂ ਹੈਰੀ ਮੈਕਡੋਨਲ ਜੀ ਨੂੰ ਵੀ ਯਾਦ ਕਰ ਰਿਹਾ ਜੋ ਫਰੂਚੀ ਜੋ ਸਾਡੇ ਟੈਕਨੀਸ਼ੀਅਨ ਸੀ ਜਮਾਰ 1320 AM ਤੇ ਜੋ ਮੇਰੇ ਖਿਆਲ ਦੇ ਵਿਚ ਹਿਸਟਰੀ ਉਨ੍ਹਾਂ ਨੇ ਇੱਥੇ 1320 AM ਤੇ ਕੀਤੀ ਹੈ ਉਹ ਉਨ੍ਹਾਂ ਦੀ ਵੀ ਬੈਸਟ ਵਿਸ਼ਿਸ ਮੈਨੂੰ ਆਈ ਜਦੋਂ ਪਤਾ ਲੱਗਾ ਕਿ ਅਸੀਂ 1320 AM ਨੂੰ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਾਂ ਜੋ ਲੰਬੇ ਸਮੇਂ ਤੋਂ ਉਹ ਜਦੋਂ ਸ਼ਹਿਰ ਦੇ ਵਿਚ ਜਿਹੜੇ ਨਾਮੀ ਗ੍ਰਾਮੀ ਰੇਡੀਓ ਹੋਸਟ ਨੇ ਉਨ੍ਹਾਂ ਦੇ ਹੱਥੋਂ ਨਿਕਲੇ ਨੇ ਉਨ੍ਹਾਂ ਨੇ ਉਨ੍ਹਾਂ ਨੂੰ ਜਿਹੜਾ ਹੈ ਸਾਥ ਦਿੱਤਾ ਸੋ ਮੈਟ ਕੇਨ ਇਜ਼ ਦਾ ਗ੍ਰੇਟ ਪਰਸਨੈਲਿਟੀ ਜਿਨ੍ਹਾਂ ਨੇ ਸਾਨੂੰ ਇਹ ਅਪਰਚੁਨਿਟੀ ਦਿੱਤੀ ਹੈ ਕਿ ਲੈਗੇਸੀ ਗੋ ਆਨ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਗਾਂਹ ਤੋਰਿਆ ਤੇ ਜਦੋਂ ਕਿਤੇ ਮੇਰੀ ਗੱਲਬਾਤ ਹੋਣੀ ਤਾਂ ਉਨ੍ਹਾਂ ਨੇ ਸਾਨੂੰ ਬਹੁਤ ਬਹੁਤ ਸਪੋਰਟ ਕੀਤਾ ਸਟਿਲ ਸਪੋਰਟ ਉਨ੍ਹਾਂ ਦੀ ਜਿਹੜੀ ਸਾਡੇ ਨਾਲ ਹੈ ਸੋ ਅਸੀਂ ਉਨ੍ਹਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਉਨ੍ਹਾਂ ਦਾ ਬਹੁਤ ਸਾਰਾ ਥੈਂਕਸ ਕਰਦੇ ਹਾਂ ਕਿ ਸਾਨੂੰ ਇਹ ਅਪਰਚੁਨਿਟੀ ਦਿੱਤੀ ਹੈ ਅਗੇਨ ਬਹੁਤ ਬਹੁਤ ਸ਼ੁਕਰੀਆ ਸਾਡੇ ਤਮਾਮ ਦਰਸ਼ਕ ਸਰੋਤੇ ਜੋ ਇਸ ਵਕਤ ਸਾਨੂੰ ਸੁਣ ਰਹੇ ਨੇ ਇਕ ਇਕ ਸੁਨੇਹਾ ਅਗਾਹਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਦੇ ਦਿਓ ਕਿ 1320 AM ਜਿਹੜਾ ਹੈ ਹੁਣ ਆਨ ਏਅਰ ਬ੍ਰੌਡਕਾਸਟ ਹੋਣਾ ਸ਼ੁਰੂ ਹੋ ਗਿਆ ਹਾਂਜੀ ਹਾਂਜੀ
7: ਦਿਲਬਾਗ ਜੀ ਅੱਜ ਦੀ ਵੈਦਰ ਰਿਪੋਰਟ ਬਹੁਤ ਇੰਪੋਰਟੈਂਟ ਹੈ ਕਿਉਂਕਿ ਜਿਨ੍ਹਾਂ ਨਹੀਂ ਪਤਾ ਉਹ ਧਿਆਨ ਨਾਲ ਕਿਉਂਕਿ ਆਫਟਰਨੂਨ 3 ਵਜੇ ਤੋਂ ਬਾਅਦ ਤੋਂ ਬਹੁਤ ਹੈਵੀ ਵਿੰਡਸ ਬਹੁਤ ਸਟਰੋਂਗ ਵਿੰਡਸ ਥੰਡਰ ਸਟੋਰਮ ਔਰ ਕਿਤੇ ਕਿਤੇ ਟੋਰਨੈਡੋ ਦੇ ਵੀ ਹੈਗੇ ਨੇ ਤਾਂ ਟੋਰਾਂਟੋ ਏਰੀਆ ਦੇ ਵਿੱਚ ਕਿਹਾ ਜਾ ਰਿਹਾ ਕਿ ਤੁਸੀਂ ਬਿਲਕੁਲ ਵੈਦਰ ਅਲਰਟ ਦੇਖ ਕੇ ਕਰੋ ਬਾਹਰ ਨਿਕਲੋ ਕਰੋ ਬਾਹਰ ਅਗਰ ਤੁਸੀਂ ਹੈਗੇ ਕੋਈ ਡੇਂਜਰ ਦੇਖ ਰਹੇ ਹੈਗੇ ਉਹਨਾਂ ਕਿਸੇ ਦੀ ਲਾਈਫ ਖਤਰੇ ਦੇ ਵਿੱਚ ਹੈ ਜਾਂ ਕੋਈ ਇਸ ਤਰੀਕੇ ਦੀ ਗੱਲ ਹੈ ਤੁਸੀਂ ਅਲਰਟ ਰਹੋ ਸਭ ਨੂੰ ਅੱਜ ਮਦਦ ਦੀ ਜ਼ਰੂਰਤ ਹੋਏਗੀ ਕਿਹਾ ਜਾ ਰਿਹਾ ਦਲਵਾਈ ਕਦੀ ਕਦੀ ਵੈਦਰ ਰਿਪੋਰਟ ਹੁੰਦੀ ਹੈ ਪਰ ਨਹੀਂ ਹੁੰਦਾ ਬਟ ਬੀ ਵੈਰੀ ਕੇਅਰਫੁਲ
1: ਅਸ਼ੋਕ ਜ਼ਿਲ੍ਹ ਤੋਂ ਰਾਜੂ ਜੀ ਜੋ 1997 ਤੋਂ ਰੰਗਲਾ ਪੰਜਾਬ ਦੀ ਬੈਕ ਬੋਨ ਨੇ ਹਾਂਜੀ ਯਾਰਾਂ ਦੇ ਯਾਰ ਨੇ ਮੇਰੇ ਬਹੁਤ ਪਿਆਰ ਮੁਹੱਬਤ ਸਤਿਕਾਰ ਸਾਰੇ ਪਰਿਵਾਰ ਵੱਲੋਂ ਮਿਲਿਆ ਤੇ ਉਹਨਾਂ ਦੀ ਮੈਂ ਵੇਖ ਰਿਹਾ ਜਿਹੜੇ ਨਾਮ ਮੈਨੂੰ ਸਾਹਮਣੇ ਦਿਖਾਈ ਦੇ ਰਹੇ ਨੇ ਕਿਉਂਕਿ ਟੈਕਸ ਬਹੁਤ ਸਾਰੇ ਆ ਰਹੇ ਨੇ ਬਹੁਤ ਵੱਡੀ ਲਿਸਟ ਹੈ ਤੇ ਅਸੀਂ ਸਾਰੇ ਰਾਤ ਦੇ ਪ੍ਰੋਗਰਾਮ 6 ਤੋਂ 9 ਜਿਹੜੇ ਨੇ ਉਹ ਰੈਗੂਲਰ ਸਾਂਝੀ ਕਰਾਂਗੇ ਵੈਸੇ ਬੇਸਿਕਲੀ 11 ਤੋਂ 12 ਸਮਾਂ ਏਸ਼ੀਅਨ ਵਿੱਚ ਜਾਂਦਾ ਪਰੰਤੂ ਸਵੇਰ ਦਾ ਸ਼ੋਅ ਅਰਸ਼ੀ ਕਰਿਆ ਕਰਨਗੇ ਮੈਂ ਨਾਈਟ ਬਰਡ ਹਾਂ ਭਾਵੇਂ ਮੈਨੂੰ ਜਦੋਂ ਟੈਕਨੀਸ਼ੀਅਨ ਨੇ ਇਸ਼ਾਰਾ ਦੇ ਦਿੱਤਾ ਕਿ ਭਾਜੀ ਰਾਤ ਨੂੰ ਹੁਣ ਹੋ ਗਈ ਹੈ ਬੱਲੇ ਬੱਲੇ ਨੋ ਕਿੜਕਿੜ ਨੋ ਪਿੜਪਿੜ ਤੇ ਭਾਵੇਂ ਸਾਈ 12 ਵਜੇ ਤੱਕ ਬੈਠੇ ਰਿਹਾ ਕਰੀਏ ਸਾਡੇ ਨਾਲ ਤਾਂ ਪੱਟੀ ਸਾਹਿਬ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਉਹ ਇਹ ਗੱਲਾਂ ਦੀ ਜਿਹੜੀ ਤਹਿ ਤੱਕ ਜਾਣ ਵਾਲੀ ਸ਼ਖਸੀਅਤ ਹੈ ਪੱਤਰਕਾਰੀ ਦੇ ਬਾਬਾ ਬੋਰਡ ਨੇ ਤੇ ਇਸ ਵਕਤ ਮੈਨੂੰ ਖੁਸ਼ੀ ਹੈ ਕਿ ਉਹ ਮੇਰੇ ਨਾਲ ਤੇ ਕਰਾਂਗੇ ਉਹਨਾਂ ਨਾਲ ਗੱਲਬਾਤ ਵਿਚ ਤੁਸੀਂ ਕੋਈ ਕੁਐਸਚਨ ਕਰਨਾ ਚਾਹੋ ਨੋ ਪ੍ਰੋਬਲਮ 905-813-1320
8: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਸਤਿਗੁਰੂ ਨੇ ਅਪਾਰ ਕਿਰਪਾ ਕੀਤੀ ਹੈ 31 ਦਸੰਬਰ 70 ਸਾਲ ਤੋਂ ਚੱਲਦਾ ਆ ਰਿਹਾ ਪ੍ਰੋਗਰਾਮ 2025 ਨੂੰ ਅਚਨਚੇ ਤੌਰ ਫੇਰ ਹੋਇਆ। ਸਾਡੀ ਸਾਰੀ ਜਿੰਨੀ ਵੀ ਇੱਥੇ ਰੇਡੀਓ ਹੋਸਟਾਂ ਦੀ ਟੀਮ ਸੀ ਸਾਡੇ ਸਾਥ ਸੁੱਕ ਗਏ, ਪਰੰਤੂ ਸਤਿਗੁਰ ਨੇ ਅਪਾਰ ਕਿਰਪਾ ਕੀਤੀ ਹੈ ਕਿ ਇਹ ਦਾਤ ਸਾਡੀ ਝੋਲੀ ਦੇ ਵਿਚ ਪਈ ਹੈ, ਅਸੀਂ ਇਸ ਨੂੰ ਵਾਪਸ ਲੈ ਕੇ ਆਏ ਹਾਂ। ਕ੍ਰੈਡਿਟ ਗੋਜ਼ ਟੂ ਅਗੇਨ ਅਰਸ਼, ਉਨ੍ਹਾਂ ਨੇ ਬੜੀ ਸਖ਼ਤ ਮਿਹਨਤ ਕਰਕੇ ਇਸ CJMR 1320 ਮੀਟਰ ਬੈਂਡ ਨੂੰ ਆਨ ਬ੍ਰੌਡਕਾਸਟ ਕੀਤਾ। ਬਹੁਤ ਸਾਰੀਆਂ ਸ਼ਖਸੀਅਤਾਂ ਦਾ ਉਹ ਖੁਦ ਧੰਨਵਾਦ ਕਰਨਗੇ ਕੱਲ ਦੇ ਪ੍ਰੋਗਰਾਮ ਦੇ ਵਿਚ, ਬੈਸਟ ਵਿਸ਼ਿਸ਼ ਦੇਣਗੇ ਜਿਹੜੇ ਦੋਸਤ ਮਿੱਤਰ ਜਾਂ ਜਿਨ੍ਹਾਂ ਨੇ ਦਿੱਤੀਆਂ ਨੇ ਉਨ੍ਹਾਂ ਦੇ ਕੋਲ ਲਿਸਟ ਉਨ੍ਹਾਂ ਦੇ ਸੁਨੇਹਿਆਂ ਦੀ ਦੋਸਤਾਂ ਮਿੱਤਰਾਂ ਦੀ ਹੈ। ਤੇ ਬਹੁਤ ਸਾਰਾ ਸਾਨੂੰ ਮੋਰਲ ਸਪੋਰਟ ਵੀ ਮਿਲਿਆ ਔਰ ਕੁਝ ਸ਼ਖਸੀਅਤਾਂ ਨੇ ਉਨ੍ਹਾਂ ਨੇ ਸਾਨੂੰ ਬਹੁਤ ਸਾਰਾ ਧਰਵਾਸਾ ਪਿਆਰ ਮੁਹੱਬਤ ਦਿੱਤੀ, ਉਨ੍ਹਾਂ ਦਾ ਸਭਨਾਂ ਦਾ ਧੰਨਵਾਦ। ਪਟੇ ਸਾਹਿਬ ਲੰਘ ਆਓ, ਵੈਲਕਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ।
9: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ।
1: ਕੀ ਹਾਲ ਚਾਲ, ਠੀਕ ਠਾਕ ਹੋ?
9: ਬਿਲਕੁਲ ਠੀਕ ਹੈ ਜੀ।
1: ਅੱਜ ਵਾਪਸੀ ਤੇ ਕੀ ਲੱਗ ਰਿਹਾ, ਕੀ ਕਹਿਣਾ ਚਾਹੋਗੇ?
9: ਕੁਝ ਛੱਡਣਗੇ, ਕੁਝ ਨਿਭਾਉਣਗੇ, ਕੁਝ ਭੰਡਣਗੇ, ਕੁਝ ਸਲਾਉਣਗੇ, ਵਕਤ ਹੀ ਦੱਸੇਗਾ ਕੀਮਤ ਸਾਡੀ, ਕੁਝ ਹੋਣਗੇ ਕੁਝ।
1: ਕਿਆ ਬਾਤ ਹੈ, ਕਿਆ ਬਾਤ! ਬਹੁਤ ਸਾਰੇ ਸੋਹਣੇ ਸ਼ਬਦਾਂ ਦੇ ਨਾਲ ਸਮੁੰਦਰ ਨੂੰ ਕੁਝ ਚ ਬੰਦ ਕਰ ਦਿੱਤਾ ਤੁਸੀਂ, ਦੁਬਾਰਾ ਸੁਣਾਓਗੇ ਪਲੀਜ਼?
9: ਕੁਝ ਛੱਡਣਗੇ, ਕੁਝ ਨਿਭਾਉਣਗੇ, ਕੁਝ ਭੰਡਣਗੇ, ਕੁਝ ਸਲਾਉਣਗੇ, ਵਕਤ ਹੀ ਦੱਸੇਗਾ ਕੀਮਤ ਸਾਡੀ, ਕੁਝ ਹੋਣਗੇ ਕੁਝ ਪਛਤਾਉਣਗੇ।
1: ਕਿਆ ਬਾਤ ਹੈ, ਲਵ ਯੂ ਪਟੀ ਸਾਹਿਬ, ਥੈਂਕ ਯੂ ਵੈਰੀ ਮਚ। ਪਟੀ ਸਾਹਿਬ, ਐਵਰੀ ਡੇ ਜਦੋਂ ਸਾਡੇ ਕੋਲ ਸਵੇਰੇ ਗੁੱਡ ਮਾਰਨਿੰਗ ਸ਼ੋਅ ਦਾ ਸਮਾਂ ਹੁੰਦਾ ਹੈ, 10 ਤੋਂ 12 ਹੁੰਦੇ ਨੇ। ਹੁਣ ਰਾਤੀ ਮੇਰੀ ਗੱਲਬਾਤ ਹੋ ਰਹੀ ਸੀ ਪੱਟੀ ਸਾਹਿਬ ਨਾਲ ਕਿ ਜਿਸ ਸਮੇਂ ਤੇ ਤੁਸੀਂ ਆਉਂਦੇ ਹੋ ਉਸ ਸਮੇਂ ਤੇ ਸਾਨੂੰ ਅਜੇ ਇਸ਼ਾਰਾ ਨਹੀਂ ਹੋਇਆ ਸਾਡੇ ਇੰਜੀਨੀਅਰਸ ਵੱਲੋਂ ਕਿ ਅਸੀਂ 9 ਵਜੇ ਤੋਂ ਬਾਅਦ ਜੇ ਪ੍ਰੋਗਰਾਮ ਕਰਾਂਗੇ ਤੇ ਉਹਦੀ ਡਿਸਟਰਬੈਂਸ ਬੜੀ ਜਿਹੜੀ ਹੈ ਕੁਝ ਏਰੀਏ ਦੇ ਵਿਚ ਆਵੇਗੀ, ਕਿੜਕਿੜ ਕਿੜਕਿੜ ਕਿੜਕਿੜ ਹੋਵੇਗੀ ਕਿਉਂਕਿ ਟਾਵਰ ਦੇ ਉੱਤੇ ਅਜੇ ਕੰਮ ਚੱਲ ਰਿਹਾ ਹੈ। ਤੇ ਪੱਟੀ ਸਾਹਿਬ ਨੇ ਬੜੀ ਫਰਾਖ ਦਿਲੀ ਨਾਲ ਕਿਹਾ ਕਿ ਕੋਈ ਗੱਲ ਨਹੀਂ, ਆਪਾਂ ਟੀਮ ਹੈ ਤੇ ਟੀਮ ਨੇ ਰਲ ਕੇ ਕੰਮ ਕਰਨਾ। ਸੋ ਯੂਜਲੀ ਸਮਾਂ ਥੋੜਾ ਜਿਹਾ ਪਹਿਲਾਂ ਤਾਂ ਸਾਡਾ ਸਥਿਰ ਸੀ, ਇੱਕੋ ਹੀ ਸਮਾਂ ਸੀਗਾ, ਫਿਰ ਹੌਲੀ ਹੌਲੀ ਉਤਰਾਅ ਚੜਾਅ ਆਉਂਦੇ ਗਏ ਨੇ, ਪਰ ਹੁਣ ਸਤਿਗੁਰ ਦੀ ਅਪਾਰ ਕਿਰਪਾ ਕਿ ਅਸੀਂ ਸਵੇਰੇ 10 ਤੋਂ 12 ਸ਼ੋਅ ਜਿਹੜਾ ਅਰਸ਼ ਕਰਿਆ ਕਰਨਗੇ। ਤੇ ਜੇ ਕਿਸੇ ਸੱਜਣ ਨੇ ਟਾਈਮ ਇਹ ਉਹਨੂੰ ਸੂਟ ਪੈਂਦਾ ਕਿ ਅਸੀਂ ਲੈਣਾ ਟਾਈਮ, ਤਾਂ ਮੋਸਟ ਵੈਲਕਮ, ਨੋ ਪ੍ਰੋਬਲਮ, ਅਸੀਂ ਸੈਕਰੀਫਾਈਸ ਕਰ ਲਵਾਂਗੇ, ਕੋਈ ਗੱਲ ਨਹੀਂ, ਅਸੀਂ ਹੋਰ ਥਾਂ ਤੇ ਮੂਵ ਹੋ ਜਾਵਾਂਗੇ। ਪਰ ਪੱਟੀ ਸਾਹਿਬ ਰਾਤ ਨੂੰ ਆਉਂਦੇ ਨੇ, ਅਕੀਦਾ ਸਾਹਿਬ ਵੀ ਰਾਤ ਨੂੰ, ਇਸ ਤਰ੍ਹਾਂ ਮਿੰਟੂ ਗੁਰਸੇ ਜੀ ਰਾਤ ਨੂੰ, ਰੀਮਾ ਗੁਗਲਾਨੀ ਜੀ ਖਬਰਾਂ ਰਾਤ ਨੂੰ ਪੇਸ਼ ਕਰਦੇ ਨੇ, 24 ਘੰਟਿਆਂ ਦੇ ਵਿਚ ਮੈਂ ਆਰਟੀਕਲ, ਨਿਊਜ਼, ਵਿਊਜ਼, ਰਿਪੋਰਟ ਪੇਸ਼ ਕਰਦਾ, ਹਿੰਦੀ ਸਮਾਚਾਰ ਨਾਰਥ ਅਮਰੀਕਾ ਦੇ ਅੰਜੂ ਜੀ ਪੇਸ਼ ਕਰਦੇ ਨੇ, ਵੀ ਸਤਪਾਲ ਸਿੰਘ ਜੌਹਲ ਹਾਜ਼ਰ ਹੁੰਦੇ ਨੇ, ਇਸੇ ਤਰ੍ਹਾਂ ਸਾਡੀ 3-4 ਜਣੇ ਦੀ ਟੀਮ ਇੰਡੀਆ ਤੋਂ ਸਾਡੇ ਨਾਲ ਹਾਜ਼ਰ ਹੁੰਦੀ ਹੈ। ਸੋ ਕੁੱਲ ਮਿਲਾ ਕੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਐਂਗਲ ਤੋਂ, ਹਰ ਵਿਸ਼ੇ ਤੇ ਤੁਹਾਡੇ ਨਾਲ ਜਿਹੜੀ ਹੈ ਗੱਲਬਾਤ ਹੋ ਸਕੇ। ਹੁਣ ਤੁਹਾਡਾ ਕੋਈ ਕੁਐਸਚਨ ਹੋਵੇ ਪੱਟੀ ਸਾਹਿਬ ਨੂੰ, ਤੁਸੀਂ ਸਵਾਲ ਕਰਨਾ ਚਾਹੋ, ਯੂਰ ਮੋਸਟ ਵੈਲਕਮ। 905-813-1320। ਪਰ ਸਾਹਿਬ, ਸਰਕਾਰ ਦੇ ਦਰਮਿਆਨ, ਸਰਕਾਰ ਜਦੋਂ ਭਗਵੰਤ ਮਾਨ ਸਾਹਿਬ ਨੇ ਬਣਾਉਣੀ ਸੀ ਉਦੋਂ ਇਹ ਕਹਿੰਦੇ ਸੀ ਕਿ ਸਾਡਾ ਦੌਰ ਆਵੇਗਾ, ਸਾਡਾ ਰਾਜ ਆਵੇਗਾ, ਤੇ ਨਾ ਤਾਂ ਪੱਗਾਂ ਉਛਾਲੀਆਂ ਜਾਣਗੀਆਂ, ਨਾ ਪਾਣੀ ਦੀਆਂ ਵਾਛੜਾਂ ਹੋਣਗੀਆਂ, ਨਾ ਡਾਂਗਾਂ ਚਲਾਈਆਂ ਜਾਣਗੀਆਂ, ਕਿਰਤੀਆਂ ਨੂੰ ਉਹਦਾ ਹੱਕ ਮਿਲੂਗਾ, ਮੁਜ਼ਾਹਰੇ ਸਾਡੇ ਰਾਜ ਦੇ ਵਿਚ ਹੋਣਗੇ ਨਹੀਂ, ਨਾ ਅਸੀਂ ਟੱਲੀਆਂ ਤੇ ਫੋਟੋ ਲਾਵਾਂਗੇ, ਨਾ ਇਸ਼ਤਿਹਾਰਬਾਜ਼ੀ ਨਹੀਂ ਕਰਾਂਗੇ, ਬਲਾ ਬਲਾ ਬਲਾ ਬਲਾ ਬਲਾ ਬਲਾ ਬਲਾ। ਕੀ ਕਿੰਨੀ ਕੁ ਪ੍ਰਾਪਤੀ ਹੈ ਅੱਜ ਦੇ ਦੌਰ ਦੇ ਵਿਚ ਆਮ ਆਦਮੀ ਪਾਰਟੀ ਦੀ, ਸਾਰੀਆਂ ਉਹ ਗੱਲਾਂ ਤੇ ਖਰੇ ਉਤਰੇ ਨੇ, ਜਿਵੇਂ ਹੁਣ ਸਰਕਾਰ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਰਿਟਾਇਰ ਨੇ ਖਾਸ ਤੌਰ ਤੇ ਉਨ੍ਹਾਂ ਦੀ ਵੀ ED ਜਿਹੜੀ ਸਾਰੀ ਜਿਹੜੀ ਉਨ੍ਹਾਂ ਦਾ ਜਿਹੜਾ ਪਤਾ ਵਾ ਉਹਨਾਂ ਨੂੰ ਲੈ ਕੇ ਕਾਫ਼ੀ DA ਨੂੰ ਲੈ ਕੇ ਸਰਕਾਰ ਜਿਹੜੀ ਹੈ ਇਸ ਵਕਤ ਕਹਿ ਲਓ ਕਿ ਮੁਲਾਜ਼ਮਾਂ ਦੇ ਵਿਚ ਟਕਰਾਅ ਵਧਿਆ। ਇਹ ਸੁਪਰੀਮ ਕੋਰਟ ਦੇ ਵਿਚ ਵੀ ਗਏ ਸੀ ਮੇਰੇ ਖਿਆਲ ਦੇ ਵਿਚ, ਉਥੋਂ ਕੀ ਫੈਸਲਾ ਆਇਆ?
9: ਪਹਿਲੀ ਗੱਲ ਤੇ ਆ ਕਿ ਸਰਕਾਰ ਨਾਲ, ਸਰਕਾਰ ਦੀ ਮੁਲਾਜ਼ਮਾਂ ਨਾਲ ਟੱਕਰ ਜਿਹੜੀ ਹੈ ਨਾ, ਉਹ ਸਿੱਧੀ ਸਰਕਾਰ ਦੀ ਆਪਣੇ ਪੱਤਨ ਨੂੰ ਚੁਣੌਤੀ।
1: ਅੱਛਾ ਜੀ।
9: ਔਰ ਸਰਕਾਰ ਨਾਲ ਜਿਹੜੀ ਸਰਕਾਰ ਨੇ ਮੁਲਾਜ਼ਮਾਂ ਨਾਲ ਟੱਕਰ ਲਈ ਹੈ, ਜੇ ਇਹ ਕਹਿ ਲਈਏ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਦੇ ਵਿਚ ਕਫ਼ਨ ਚ ਆਖਰੀ ਕਿਲ ਠੋਕ ਲਿਆ ਤੇ ਇਹਦੇ ਚ ਕੋਈ ਅਤਕਥਨੀ ਨਹੀਂ ਹੋਈ। ਹੁਣ ਉਹ ਤੇ ਮੰਗਦੇ 14,191 ਰੁਪਏ ਸਾਡੇ ਤੁਹਾਡੇ ਤੁਹਾਡੇ ਇੰਨੇ ਕਰੋੜ ਬਣਦੇ ਆ, 14,191 ਬਣਦੇ ਹਨ ਜੋ ਇਹ ਕਹਿੰਦੇ ਨਾ, ਤੁਸੀਂ ਜੇ ਉਹ ਪੈਸੇ ਲੈਣੇ ਆ ਤੇ ਗ੍ਰੇਡ ਵੀ ਤੁਸੀਂ ਕੇਂਦਰ ਵਾਲਾ ਲਓ, ਕੇਂਦਰ ਦਾ ਗ੍ਰੇਡ ਤੇ ਪੰਜਾਬ ਦੇ ਗ੍ਰੇਡ ਦੇ ਵਿਚ 18,000 ਰੁਪਏ ਦਾ ਫਰਕ ਆ। ਉਹ ਲਈਏ ਸੀ ਪਹਿਲੀ ਗੱਲ ਤੇ ਮੈਂ ਇਹ ਗੱਲ ਕਹਿਣੀ ਚਾਹੂੰਗਾ, ਇਹ ਜਿਹੜਾ ਗ੍ਰੇਡ ਆ ਜਾਂ ਇਹ DA ਆ, ਇਹਨਾਂ ਨੂੰ ਬਕਾਇਦਾ ਤੌਰ ਤੇ ਜਿਹੜੀ ਆ ਉਹ ਇਸ ਸਰਕਾਰ ਨੇ ਨਹੀਂ ਦਿੱਤਾ, ਇਸ ਤੋਂ ਪਹਿਲੀਆਂ ਸਰਕਾਰਾਂ ਨੇ ਦਿੱਤਾ ਤੇ ਖਾਸ ਕਰਕੇ ਸਰਦਾਰ ਲਕਸ਼ਮਣ ਸਿੰਘ ਗਿੱਲ ਦੀ ਸਰਕਾਰ ਨੇ ਦਿੱਤਾ। ਜਾਂ ਤੇ ਤੁਸੀਂ ਤਾਂ ਫਿਰ ਤੁਸੀਂ ਮੰਗਦੇ ਚੰਗੇ ਲੱਗਦੇ ਹੋ, ਜਦੋਂ ਦਿੱਤਾ ਹੀ ਕੁਛ ਨਹੀਂ ਉਹਨਾਂ ਨੂੰ ਮੁਲਾਜ਼ਮਾਂ ਨੂੰ, ਤੇ ਫਿਰ ਤੁਸੀਂ ਮੰਗਦੇ ਕਾਹਦੇ। ਮੁਲਾਜ਼ਮ ਇਹ ਗੱਲ ਕਹਿੰਦੇ ਆ ਵੀ ਜੇ IAS ਅਫਸਰ ਤੇ IPS ਅਫਸਰ ਨੂੰ ਤੁਸੀਂ ਸਕੇਲ ਦਿੰਦੇ ਹੋ ਪੰਜਾਬ ਦਾ ਤੇ DA ਦਿੰਦੇ ਹੋ ਤੁਸੀਂ ਕੇਂਦਰ ਦਾ, ਤੇ ਫਿਰ ਸਾਨੂੰ ਕਿਉਂ ਨੀ? ਇਸੇ ਚੀਜ਼ ਨੂੰ ਲੈ ਕੇ ਉਹ ਕੋਰਟ ਗਿਆ। ਕੋਰਟ ਨੇ ਕਿਹਾ ਬਿਲਕੁਲ ਠੀਕ ਆ, ਬਾਜ਼ਾਰ ਦੇ ਵਿਚ ਜੇ 70 ਰੁਪਏ ਕਿਲੋ ਖੰਡ ਮਿਲਦੀ ਆ, IAS ਅਫਸਰ ਨੂੰ ਵੀ ਉਹ 70 ਰੁਪਏ ਮਿਲਦੀ ਆ ਤੇ ਇੱਕ PN ਨੂੰ ਵੀ 70 ਰੁਪਏ ਮਿਲਦੀ ਆ, ਇਸ ਕਰਕੇ ਉਹਦਾ ਹੱਕ ਬਣਦਾ। ਹੁਣ ਇਹਨਾਂ ਨੇ ਪੈਸੇ ਦੇਣ ਦੀ ਬਜਾਏ ਰਿਵਿਊ ਪਟੀਸ਼ਨ ਪਾਈ, ਪਹਿਲਾਂ ਤੇ ਪਟੀਸ਼ਨ ਪਈ, ਉਹਦਾ ਆ ਗਿਆ ਫੈਸਲਾ, ਜੱਜ ਨੇ ਕਹਿਤਾ ਵੀ 30 ਜੂਨ ਤੱਕ ਇਹਨਾਂ ਦੀ ਅਦਾਇਗੀ ਕੀਤੀ ਜਾਵੇ ਜਿਹੜੇ ਬਕਾਏ ਨੇ। ਜਦੋਂ ਉਹਨਾਂ ਬਕਾਏ ਦੇਣ ਦੀ ਗੱਲ ਕਰ ਦਿੱਤੀ, ਇਹਨਾਂ ਬਕਾਏ ਤੇ ਕੀ ਦੇਣੇ ਸੀ, ਇਹਨਾਂ ਰਿਵਿਊ ਪਟੀਸ਼ਨ ਪਾ ਦਿੱਤੀ। ਰਿਵਿਊ ਪਟੀਸ਼ਨ ਦੇ ਵਿਚ ਵੀ ਦੋ ਜੱਜਾਂ ਨੇ ਗੱਲ ਕਹਿਤੀ ਨਹੀਂ, ਇਹਨਾਂ ਦਾ ਹੱਕ ਬਣਦਾ 15 ਦਿਨਾਂ ਚ ਅਦਾਇਗੀ ਦਿੱਤੀ ਕੀਤੀ ਜਾਵੇ, ਜੇ ਨਹੀਂ ਕਰਦੀ ਤੇ ਸਰਕਾਰ ਨੂੰ 6% ਇੰਟਰਸਟ ਲੱਗੇਗਾ ਨਾਲ, ਉਹ ਵੀ ਅਦਾਇਗੀ ਨਹੀਂ ਕੀਤੀ। ਹੁਣ ਜਿਹੜੇ ਹਾਈ ਕੋਰਟ ਦੇ ਹੁਕਮ ਨੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਸਰਕਾਰ ਸੁਪਰੀਮ ਕੋਰਟ ਚਲੀ ਗਈ। ਸੁਪਰੀਮ ਕੋਰਟ ਦੇ ਵਿਚ ਜਿਹੜੀ ਮੁਲਾਜ਼ਮ ਜਥੇਬੰਦੀਆਂ ਉਹਨਾਂ ਨੇ ਪਹਿਲਾਂ ਹੀ ਉੱਥੇ ਕੇਵਟ ਪਾ ਦਿੱਤੀ ਆ ਵੀ ਜਦੋਂ ਵੀ ਤੁਸੀਂ ਇਹਨਾਂ ਦੀ ਪਟੀਸ਼ਨ ਤੋਂ ਕੀ ਫੈਸਲਾ ਕਰਨਾ ਪਹਿਲਾਂ ਸਾਨੂੰ ਸੁਣਿਆ ਜਾਵੇ, ਮਤਲਬ ਟਿੰਟ ਕਰਨਾ ਉੱਥੇ ਵੀ ਉਹਨਾਂ ਪਾ ਦਿੱਤਾ। ਇਹ ਹੁਣ ਸਮਾਂ ਲਗਾ ਰਹੇ ਨੇ ਵੀ 2-3 ਮਹੀਨੇ ਕਿਸੇ ਤਰੀਕੇ ਨਾਲ ਲੰਘ ਜਾਣ, ਮੁੜ ਕੇ ਜਿਹੜਾ ਵਾ ਚੋਣ ਜਾਪਦਾ ਲੱਗ ਜਾਏ ਤੇ ਅਸੀਂ ਕਹੀ ਝੋਟ ਤੇ ਅਸੀਂ ਕੁਛ ਕਰ ਹੀ ਨਹੀਂ ਸਕਦੇ। ਵੈਸੇ ਨੀ ਜੇ ਮੈਂ ਤੇ ਵਾਰ ਵਾਰ ਇਹਦੀ ਗੱਲ ਕਹੀ ਆ, ਮੁੱਖ ਮੰਤਰੀ ਨੂੰ ਚਾਹੀਦਾ ਵੀ ਇਹ ਬੰਦੇ ਪੜ੍ਹੇ ਲਿਖੇ ਲੋਕ ਨੇ, ਇਹਨਾਂ ਨਾਲ ਗੱਲ ਕਰੋਗੇ, ਉਹਨਾਂ ਨੂੰ ਸੂਬੇ ਦੀ ਹਾਲਤ ਦਾ ਪਤਾ ਵਾ, ਇਸ ਤਰ੍ਹਾਂ ਹੀ ਲੈਣੇ ਮੰਨ ਜਾਣਗੇ ਉਹ। ਜੇ ਤੁਸੀਂ ਕਹੋ ਅਸੀਂ ਦੇਣੇ ਹੀ ਨੀ, ਉਹ ਤੇ ਦੇਣੇ ਪੈਣੇ ਪੈਸੇ, ਉਹਨਾਂ ਦੇ ਹੱਕ ਬਣਦਾ, ਉਹਨਾਂ ਦਾ ਹੱਕ ਤੁਸੀਂ ਮਾਰ ਨਹੀਂ ਸਕਦੇ। ਉਹ ਤਾਂ ਇਹ ਕੀਤਾ ਜਿਹੜੇ ਬੰਦੇ 27 ਤਰੀਕ ਨੂੰ ਹੜਤਾਲ ਸ਼ਾਮਿਲ ਹੋਏ, ਜਿਹਨਾਂ ਨੇ ਅੱਗੇ ਧਰਨਾ ਦਿੱਤਾ, ਜਿਹਨਾਂ ਲੋਕਾਂ ਨੇ 16 ਮਾਰਚ 2022 ਨੂੰ ਜਿਹਨਾਂ ਦੇ ਹੱਥਾਂ ਚ ਫੁੱਲ ਸੀ ਨਾ, ਗੁਲਾਬ ਦੀਆਂ ਪੱਤੀਆਂ ਸੀ ਤੇ ਮੁੱਖ ਮੰਤਰੀ ਦੇ ਉੱਤੇ ਸੁੱਟ ਰਹੇ ਸੀ ਤੇ ਨਾਲ ਜਿੰਦਾਬਾਦ ਦੇ ਨਾਰੇ ਮਾਰਦੇ ਸੀਗੇ, ਤੇ 27 ਤਰੀਕ ਨੂੰ 27 ਅਗਸਤ ਨੂੰ ਉਹਨਾਂ ਦੇ ਹੱਥਾਂ ਚ ਤਖ਼ਤੀਆਂ ਫੜੀਆਂ ਸੀ ਜਿਹਨਾਂ ਤੇ ਲਿਖਿਆ ਸੀ ਭਗਵੰਤ ਮਾਨ ਸਰਕਾਰ ਮੁਰਦਾਬਾਦ। ਇਹ ਫਰਕ ਸੀ ਇਹ 4.5 ਸਾਲਾਂ ਦੇ ਵਿਚ ਵਿਚ। ਹੁਣ ਤੇ ਮੰਗ ਰਹੇ ਵੀ ਹੱਕ ਮੰਗ ਰਹੇ ਆਪਣਾ, ਕੋਰਟ ਨੇ ਕਹਿ ਦਿੱਤਾ, ਕੋਰਟ ਨੇ ਦੇ ਦਿੱਤਾ, ਤੁਸੀਂ ਉਹਨਾਂ ਨੇ ਮੀਟਿੰਗ ਕਰੋ ਕਿ ਤੁਹਾਨੂੰ ਕਿਸ਼ਤਾਂ ਨਹੀਂ ਦੇ ਦਿਆਂਗੇ ਅਸੀਂ, ਸਾਡੇ ਕੋਲ ਅਜੇ ਹੈ ਕੁਛ ਨੀ, ਸਾਡਾ ਖਜ਼ਾਨਾ ਖਾਲੀ ਹੈ, ਅਸੀਂ ਤੇ ਕਰਜ਼ਾ ਲੈ ਕੇ ਆਪਣੀ ਸਰਕਾਰ ਚਲਾ ਰਹੀ, ਚ ਕੋਈ ਹੋਰ ਆਵਾਂ ਨਹੀਂ ਹੈਗੀਆਂ। ਕੈਪਟਨ ਜਦੋਂ ਇਹਨਾਂ ਨੇ ਕਾਂਗਰਸ ਸਰਕਾਰ ਤੋਂ ਕਾਂਗਰਸ ਸਰਕਾਰਾਂ ਦੀ ਆਈ ਹੈ ਨਾ, 2.82 ਲੱਖ ਕਰੋੜ ਜਿਹੜਾ ਕਰਜ਼ਾ ਸਾਡੇ ਆਪਣੇ ਸੂਬੇ ਦੇ ਉੱਤੇ ਗਿਆ ਸੀ, ਇਸ ਵੇਲੇ 4.20 ਮਤਲਬ 420 ਹੋ ਗਿਆ, 4.20 ਲੱਖ ਕਰੋੜ ਰੁਪਇਆ ਸਾਡੇ ਤੇ ਕਰਜ਼ਾ ਹੋ ਗਿਆ, ਤੁਸੀਂ ਆਪ ਲਾ ਲਓ ਕਿੰਨਾ ਕਰਜ਼ਾ ਲਿਆ ਜੇ। ਤੇ ਇਹ ਸਰਕਾਰ ਜਾਂਦਿਆਂ ਜਾਂਦਿਆਂ 4.25 ਲੱਖ ਕਰੋੜ ਕਰਜ਼ਾ ਹੋਣ ਦੇ ਅਨੁਮਾਨ ਲਾਏ ਜਾ ਰਹੇ ਨੇ, 2 ਲੱਖ ਦੇ ਕਰੀਬ, 2.25 ਲੱਖ ਕਰਜ਼ਾ ਇਹਨਾਂ ਨੇ 5 ਸਾਲਾਂ ਚ ਲੈ ਲੈਣਾ ਵਾ। ਪਹਿਲੀਆਂ ਸਰਕਾਰਾਂ ਨੇ ਜੇ ਕਿਸੇ ਨੇ 80,000 ਕਰੋੜ ਲਿਆ ਵਾ, ਕਿਸੇ ਨੇ 1 ਲੱਖ ਕਰੋੜ ਰੁਪਇਆ, ਇਹ ਪਹਿਲੀ ਸਰਕਾਰ ਆ ਵੀ 2.25 ਲੱਖ ਕਰੋੜ ਰੁਪਇਆ ਕਰਜ਼ਾ ਲੈ ਕੇ ਤੇ ਫਿਰ ਵੀ ਸਰਕਾਰ ਭੁੱਖੀ ਦੀ ਭੁੱਖੀ, ਫਿਰ ਕੁਛ ਨੀ ਹੈਗਾ। ਇਸ ਕਰਕੇ ਇਹਨਾਂ ਦੀ ਟਕਰਾਓ ਜਿਹੜਾ ਮੁਲਾਜ਼ਮਾਂ ਦਾ ਪੈ ਗਿਆ, ਇਹਨਾਂ ਸੁਖਚੈਨ ਸਿੰਘ ਖਹਿਰਾ ਉਹਨਾਂ ਜਿਹੜਾ ਪ੍ਰਧਾਨ ਸੀਗਾ ਉਹਦੀ ਬਦਲੀ ਕਰਤੀ, ਸੈਕਟਰੀ 33 ਨੰਬਰ ਸੈਕਟਰ ਚ ਕਰਤੀ ਇੱਕ ਦਫ਼ਤਰ ਦੇ ਵਿਚ। ਜਦੋਂ ਉੱਥੇ ਗਿਆ ਉਹਨਾਂ ਨੇ ਉਹਦਾ ਹਰ ਪਾਸੋਂ ਦੇ ਸਰੋਤੇ ਪਾਸ ਸਵਾਗਤ ਕੀਤਾ ਤੇ ਉਹਦੀ ਨਿਯੁਕਤ ਜਿਹੜੀ ਉੱਥੇ ਆਪਣਾ ਚਾਰਜ ਲੈਣਾ ਸੀ ਉਹਨੇ, ਉਹ ਇੱਕ ਰੈਲੀ ਦਾ ਰੂਪ ਧਾਰਨ ਕਰ ਗਿਆ। ਤੇ ਜੇ ਸਰਕਾਰ ਫਿਰ ਵੀ ਕਿਸੇ ਵਹਿਮ ਦਰਜ ਤੇ ਫਿਰ ਮੇਰਾ ਖਿਆਲ ਆ ਫਿਰ ਸਰਕਾਰ ਨੂੰ ਨੁਕਸਾਨ ਹੋਏਗਾ, ਤੇ ਫਿਰ ਮੈਂ ਠੀਕ ਕਿਹਾ ਵਾ ਮੁਲਾਜ਼ਮਾਂ ਨਾਲ ਲੜਾਈ ਜਿਹੜੀ ਆ ਆ ਭਗਵੰਤ ਮਾਨ ਦੀ ਸਰਕਾਰ ਦੇ ਕਫਨ ਚ ਆਖਰੀ ਕਲ ਸਾਬਤ ਹੋਏਗੀ
1: ਜੀ। ਅੱਛਾ ਪਰ ਸਾਹਿਬ ਆਮ ਤੌਰ ਤੇ ਅਸੀਂ ਖਾਸ ਤੌਰ ਤੇ ਕਹੀਏ ਮੇਰਾ ਤਕਲੇ ਕੰਮ ਹੁੰਦਾ ਕਿ ਪੰਥ ਰਤਨ ਫਕਰੇ ਕੌਮ ਪਦਮ ਭੂਸ਼ਣ ਕਿਸਾਨਾਂ ਦੇ ਮਸੀਹਾ ਜੋ ਭਾਵੇਂ ਕਿ ਪੰਥ ਰਤਨ ਵਾਪਸ ਲੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਵਰਗੀਏ ਜਦੋਂ ਕਿਤੇ ਮੁਲਾਜ਼ਮਾਂ ਦੇ ਨਾਲ ਗੱਲ ਕਰੀ ਦੀ ਸੀ ਤੇ ਮੁਲਾਜ਼ਮ ਬਾਦਲ ਪੱਖੀ ਬੜੇ ਨਜ਼ਰ ਆਉਂਦੇ ਸਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਬੜਾ ਉਨ੍ਹਾਂ ਦਾ ਹੇਜ ਹੁੰਦਾ ਸੀਗਾ ਇਹ ਕੀ ਡਿਫਰੈਂਟ ਸੀਗਾ ਮੈਨੂੰ ਬਹੁਤ ਸਾਰੇ ਮੁਲਾਜ਼ਮਾਂ ਦੇ ਨਾਲ ਜਦੋਂ ਗੱਲਬਾਤ ਕਰੀ ਦੀ ਨਹੀਂ ਨਹੀਂ ਬਾਦਲ ਸਰਕਾਰ ਵੈਰੀ ਗੁੱਡ ਕੋਈ ਉਨ੍ਹਾਂ ਨੇ ਜ਼ਿਆਦਾ ਪੱਤੇ ਦਿੱਤੇ ਸੀ ਜ਼ਿਆਦਾ ਕੁਝ ਉਨ੍ਹਾਂ ਨੇ ਇਨ੍ਹਾਂ ਨੂੰ ਗ੍ਰੇਡ ਦਿੱਤੇ ਸਨ ਜਾਂ ਕੁਝ ਇਹੋ ਜਿਹੀਆਂ ਤਰੱਕੀਆਂ ਦਿੱਤੀਆਂ ਸਨ ਇਨ੍ਹਾਂ ਲਈ ਕੁਝ ਸੋਚਿਆ ਸੀ ਜਿਹਦੇ ਕਰਕੇ ਸਰਕਾਰੀ ਮਤਲਬ ਕਹਿ ਲਈਏ ਕਿ ਮੁਲਾਜ਼ਮ ਜਿਹੜਾ ਸੀਗਾ ਉਹ ਬਾਦਲ ਪੱਖੀ ਰਿਹਾ ਹਾਂਜੀ
9: ਉਨ੍ਹਾਂ ਵੱਧ ਕੁਛ ਨਹੀਂ ਦਿੱਤਾ ਜੀ ਇੱਕ ਤੇ ਬਾਦਲ ਸਾਹਿਬ ਦੀ ਗੱਲ ਸੀ ਉਹ ਮੁਲਾਜ਼ਮਾਂ ਨਾਲ ਵਿਗਾੜਦੇ ਨਹੀਂ ਸੀ ਕਦੀ ਤੇ ਬਾਦਲ ਸਾਹਿਬ ਦੀ ਇਹ ਗੱਲ ਸੀ ਮੈਂ ਆਪਣੀ ਗੱਲ ਕਰਦਾ ਇਹ ਤੇ ਮਿਲਦੀ ਨਾ ਕਿਸੇ ਨੂੰ ਨਾ ਇਹਨੂੰ ਕੋਈ ਸਮਾਂ ਹੈਗਾ ਨਾ ਕਿਸੇ ਦੀ ਗੱਲ ਸੁਣਦੇ ਨੇ ਬਾਦਲ ਸਾਹਿਬ ਨੂੰ ਪਿੱਛੋਂ ਆਵਾਜ਼ ਮਾਰੀ ਤੇ ਬਾਦਲ ਸਾਹਿਬ ਨੂੰ ਮਿਲਣਾ ਅਸੀਂ ਬਾਦਲ ਸਾਹਿਬ ਆ ਜਾਂਦੇ ਸੀ ਦੱਸੋ ਸੁੱਕੀ ਗੱਲ ਦੱਸੋ ਕੀ ਗੱਲ ਉਹ ਬਹੁਤ ਵਾਰੀ ਗੱਲ ਹੋਈ ਤੇ ਰਵੀ ਭਗਤ ਹੁੰਦੇ ਸੀ ਡੀਸੀ ਹੁੰਦੇ ਸੀ ਮੈਨੂੰ ਕਹਿੰਦੇ ਯਾਰ ਤੂੰ ਚੰਗੇ ਬੰਦੇ ਹੋ ਮੁੱਖ ਮੰਤਰੀ ਅਗਲਾ ਮੈਂ ਕਿਹਾ ਜੀ ਮੇਰੀ ਗੱਲ ਸੁਣਦੇ ਤੇ ਕਹਿੰਦਾ ਆਵਾਜ਼ ਮਾਰਨ ਤੁਹਾਡੇ ਸਾਹਮਣੇ ਮੈਂ ਆਵਾਜ਼ ਮਾਰੀ ਤੇ ਉੱਠ ਕੇ ਚਲੇ ਗਏ ਫਿਰ ਆ ਕੇ ਕੁਰਸੀ ਤੇ ਬਹਿ ਕੇ ਦੱਸੋ ਕਾਕਾ ਜੀ ਕੀ ਗੱਲ ਬੰਦਾ ਗਲਤ ਸੁਣਦਾ ਨਾ
1: ਗਲਤ ਸੁਣਦਾ ਜੀ
9: ਅਗਲੇ ਧਿਆਨ ਨਾਲ ਗੱਲ ਸੁਣਨ ਨੂੰ ਅੱਧਾ ਕੁ ਦੁੱਖ ਦਲਿੱਦਰ ਉਹਦਾ ਵੈਸੇ ਦੂਰ ਹੋ ਜਾਂਦਾ
1: ਜੀ
9: ਔਰ ਉਹਨਾਂ ਨੇ ਦਿੱਤਾ ਤੇ ਇਹਨਾਂ ਦਾ ਹੱਕ ਖਾਧਾ ਵੀ ਨਹੀਂ ਕਿਸੇ ਦਾ ਉਹਨਾਂ
1: ਜੀ ਜੀ ਔਰ ਅੰਜੂ ਜੀ ਅੱਜ ਇੱਕ ਵੈਦਰ ਰਿਪੋਰਟ ਦੇ ਰਹੇ ਨੇ ਦੋਸਤੋ ਜ਼ਰੂਰ ਨੋਟ ਕਰੋ ਜੇ ਤੁਸੀਂ ਦੂਰ ਦਰੇਡੇ ਜਾਣਾ ਹੈ ਤਾਂ ਉਸ ਨੂੰ ਜ਼ਰੂਰ ਖਿਆਲ ਦੇ ਵਿੱਚ ਰੱਖਿਓ ਹਾਂਜੀ ਹਾਂਜੀ ਜੀ ਪਲੀਜ਼
7: ਟੋਰਾਂਟੋ ਦੇ ਵਿੱਚ ਇਹ ਦਿਲਬਾਗ ਜੀ ਕਾਫੀ ਹੈਵੀ ਸਟਰੋਂਗਸ ਹੈਗੇ ਸਟੋਰਮਸ ਨੇ ਔਰ ਟੋਰਨੇਡੋ ਦੇ ਵੀ ਹੈਗੇ 130 ਕਿਲੋਮੀਟਰ ਦੀ ਰਫਤਾਰ ਤੇ ਹਵਾਵਾਂ ਹੋਣਗੀਆਂ ਥੰਡਰ ਸਟੋਰਮ ਹੈਗਾ ਪੰਜ ਛੇ ਦਿਨ ਪਹਿਲਾਂ ਵੀ ਕਾਫੀ ਜਿਵੇਂ ਅਸੀਂ ਆਈਸ ਕਿਊਬ ਜਮਾਉਂਦੇ ਹਾਂ ਉਨੇ ਵੱਡੇ ਵੱਡੇ ਓਲੇ ਗਿਰੇ ਸੀ ਔਰ ਕਾਰਜ ਵਗੈਰਾ ਸਭ ਡੈਮੇਜ ਹੋਈਆਂ ਸੀ ਲੋਕੀ ਰਸਤੇ ਚ ਖਤਰੇ ਦੇ ਵਿੱਚ ਵੀ ਹੋ ਸਕਦੇ ਨੇ ਮਦਦ ਕਰੋ ਜੇਕਰ ਤੁਸੀਂ ਇਹ ਜੀ ਕੋਈ ਕਾਰ ਦੇਖੋ ਰੁਕ ਗਈ ਹੈ ਵੈਸੇ ਕਿਹਾ ਜਾ ਰਿਹਾ ਸਟੇ ਇਨਡੋਰਸ ਐਟ ਦੈਟ ਟਾਈਮ
1: ਜੀ
7: ਅਗੇਨ ਬੈਂਕ ਆਫ ਕੈਨੇਡਾ ਨੇ ਵੀ ਦਿਲਬਾਗ ਜੀ ਆਪਣਾ ਇੰਟਰਸਟ ਰੇਟ ਜਿਹੜਾ ਹੈਗਾ ਉਹ ਬਿਲਕੁਲ ਹੀ ਰੱਖਿਆ ਉੱਥੇ ਔਰ ਦੈਟ ਇਜ਼ 2.25 ਤੇ ਆਈ ਥਿੰਕ ਇਸ ਵਕਤ ਕਾਫੀ ਇੱਥੇ ਇਨਫਲੇਸ਼ਨ ਹੈ ਮਹਿੰਗਾਈ ਚੱਲ ਰਹੀ ਹੈ ਤਾਂ ਹੋਲਡ ਕਰਨਾ ਕੀ ਰੇਟ ਦੈਟ 2.25 ਬੈਨੀਫਿਸ਼ੀਅਲ ਹੀ ਹੋਏਗਾ ਕੈਨੇਡੀਅਨ ਅਗੇਨ
1: 9058131320905813120 ਇੱਕ ਕੁਸ਼ਚਨ ਅੰਜੂ ਜੀ ਕੋਲ ਹੈ ਉਸ ਤੋਂ ਬਾਅਦ ਫਿਰ ਆਪਾਂ ਵਾਇੰਡ ਅਪ ਕਰਾਂਗੇ ਤੇ ਕੁਝ ਕਾਲਸ ਆਈਆਂ ਸਨ ਅਸੀਂ ਨਹੀਂ ਲੈ ਸਕੇ 9058131320 ਅੱਜ ਤੁਸੀਂ ਸਾਡੀਆਂ CGMR 1320 AM ਤੇ ਘਰ ਵਾਪਸੀ ਤੇ ਮੌਕੇ ਤੇ ਜਿਹੜੇ ਬੈਸਟ ਵਿਸ਼ਿਸ ਮੈਸੇਜ ਭੇਜੇ ਨੇ ਟੈਕਸਟ ਮੈਸੇਜ ਭੇਜੇ ਨੇ ਈਮੇਲਸ ਭੇਜੇ ਨੇ ਜਾਂ ਤੁਸੀਂ ਸਾਨੂੰ ਫੋਨ ਕਰਕੇ ਬੈਸਟ ਵਿਸ਼ ਦਿੱਤੀਆਂ ਨੇ ਉਹਨਾਂ ਦਾ ਜ਼ਿਕਰ ਰਾਤ ਦੇ ਪ੍ਰੋਗਰਾਮ ਦੇ ਵਿੱਚ ਫੇਰ ਕਰਾਂਗੇ ਆਖਰੀ ਕੁਸ਼ਚਨ ਅੰਜੂ ਜੀ ਕੋਲ ਫਿਰ ਅਸੀਂ ਕੀਤਾ ਸਾਹਿਬ ਨੇ ਵੀ ਹਾਜ਼ਰੀ ਭਰਨੀ ਹੈ ਤੇ ਚਰਨਜੀਤ ਸਿੰਘ ਜੋਗੀ ਹੁਣਾਂ ਦੇ ਪੰਜਾਬ ਤੋਂ ਖਬਰਾਂ ਵੀ ਪੇਸ਼ ਕਰਨੀ
7: ਜੀ ਪੱਜੀ ਸਾਹਿਬ ਜੀ ਈਡੀ ਦੇ ਆਦੇਸ਼ ਤੇ ਪੰਜਾਬ ਦੇ ਵਿੱਚ ਸੁਣਨ ਚ ਆ ਰਿਹਾ ਕਿ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ ਕੀ ਕਹਿਣਾ ਚਾਹੋਗੇ
9: ਬਾਬਾ ਨਜ਼ਮੀ ਦਾ ਇੱਕ ਸ਼ੇਰ ਹੈ ਜੀ ਬੇਹਿੰਮਤੇ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇਹਿੰਮਤੇ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਪਸੀਨਾ
1: ਪੱਥਰਾਂ ਦਾ
9: ਇਸ ਕਰਕੇ ਸਾਡੀ ਤੇ ਇਸ ਵੇਲੇ ਜਿਹੜੀ ਹੈਗੀ ਇਸ ਵੇਲੇ ਹਿੰਮਤ ਰੱਖਣੀ ਚਾਹੀਦੀ ਹੈ ਜਿੱਥੇ ਹਿੰਮਤ ਬੰਦੇ ਦੀ ਖਤਮ ਹੁੰਦੀ ਉੱਥੇ ਹਾਰ ਸ਼ੁਰੂ ਹੋ ਜਾਂਦੀ
1: ਜੀ
9: ਤੁਸੀਂ ਹਿੰਮਤ ਬਣੀ ਹਿੰਮਤ ਜ਼ਿੰਦਗੀ ਚ ਰੱਖੀ ਆ
1: ਜੀ ਜੀ
9: ਹਿੰਮਤ ਦੇ ਤੁਸੀਂ ਬਚਾਇਆ ਮੇਰਾ ਇਹ ਕਹਿਣ ਤੋਂ ਪਾ
1: ਜੀ ਹਾਂਜੀ
9: ਜਿਹੜੀ ਗੱਲ ਤੁਸੀਂ ਕੀਤੀ ਆ ਅੰਜੂ ਜੀ
7: ਜੀ
9: ਕੈਸ਼ ਫਾਰ ਟ੍ਰਾਂਸਫਰ ਤੇ ਜ਼ਮੀਨੀ ਧੋਖਾਧੜੀ ਇਹਦੇ ਵਿੱਚ ਜਿਹੜੀ ਆ ਸਾਡੀਆਂ ਤਿੰਨ ਚਿੱਠੀਆਂ ਆ ਚੁੱਕੀਆਂ ਨਾ ਈਡੀ ਦੀਆਂ ਪੰਜਾਬ ਪੁਲਿਸ ਨੂੰ ਵੀ ਤੁਸੀਂ ਮੁਕੱਦਮਾ ਦਰਜ ਕਰੋ ਮੁਕੱਦਮਾ ਦਰਜ ਕਰਕੇ ਜਾਂਚ ਕਰੋ ਤੇ ਆਪਾਂ ਇਸੇ ਮੰਚ ਤੇ ਕਿਹਾ ਸੀ ਕਿ ਜੇ ਈਡੀ ਕੋਲ ਸਾਰੇ ਪ੍ਰੂਫ ਮੌਜੂਦ ਨੇ ਤੇ ਈਡੀ ਫਿਰ ਜਾਂਚ ਆਪ ਨੂੰ ਕਰ ਲੈਂਦੀ ਬਾਕੀ ਕੇਸਾਂ ਦੀ ਕਰਦੀ ਤੇ ਇਹਨਾਂ ਕੇਸ ਕੇਸ ਦੀ ਨਹੀਂ ਕਰ ਲਵੇ ਨਾ ਜੀ ਹੁਣ ਜਿਹੜੇ ਪੰਜਾਬ ਪ੍ਰਦੇਸ਼ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਅਮਨ ਅਰੋੜਾ ਉਹਨਾਂ ਨੇ ਆਪਣਾ ਰੁੱਖ ਥੋੜਾ ਸਖ਼ਤ ਕੀਤਾ ਵਾ ਉਹਨੇ ਕਿਹਾ ਕੇਂਦਰੀ ਜਾਂਚ ਏਜੰਸੀ ਜਿਹੜੀ ਆ ਪੰਜਾਬ ਨਾਲ ਪੁਖਤਾ ਤੇ ਠੋਸ ਸਬੂਤ ਜਿੰਨਾ ਚਿਰ ਸਾਂਝੇ ਨਹੀਂ ਕਰਦੀ ਉਦੋਂ ਤੱਕ ਕਿਸੇ ਪ੍ਰਕਾਰ ਦੀ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਜਾਊਗੀ ਸਿੱਧੀ ਟੱਕਰ ਹੁਣ ਈਡੀ ਨਾਲ ਇਹਨਾਂ ਦੀ ਆ ਈਡੀ ਨੂੰ ਤੀਸਰੀ ਚਿੱਠੀ ਭੇਜੀ ਗਈ 31 ਅਗਸਤ ਨੂੰ ਉਹਦੇ ਜਵਾਬ ਵਿੱਚ ਹੀ ਅਰੋੜੇ ਨੇ ਇਹ ਗੱਲ ਕਹੀ ਹੈ ਉਹ ਕਹਿੰਦੇ ਵੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਹ ਚਲਾਈ ਜਿਹੜੀ ਸਿਆਸੀ ਬਦਨਾਮੀ ਮੁਹਿੰਮਾਂ, ਇਸ ਤੋਂ ਇਲਾਵਾ ਚ ਕੁਝ ਵੀ ਹੋਰ ਨਹੀਂ
1: ਜੀ।
9: ਇਸ ਕਰਕੇ ਈਡੀ ਵਰਗੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ। ਤਾਂ ਤੁਹਾਨੂੰ ਪਤਾ ਹੈ 2012 ਚ ਕੀ ਕਿਹਾ ਸੀਗਾ ਸੁਪਰੀਮ ਕੋਰਟ ਨੇ, 2012 ਦੇ ਸੁਪਰੀਮ ਕੋਰਟ ਨੇ ਕਿਹਾ ਸੀ CBI ਨੂੰ ਵੀ ਤੁਸੀਂ ਸਰਕਾਰ ਦੇ ਭੇਜੇ ਹੋਏ ਪਿੰਜਰੇ ਦੇ ਤੋਤੇ ਜੇ। ਅੱਗੇ ਤੋਤਾ ਇੱਕ ਸੀ ਹੁਣ ਦੋ ਬਣ ਗਏ, ਕਿਉਂ? CBI ਜਿਹੜੀ ਆ ਉਹਨੇ 9 ਸੂਬਿਆਂ ਨੇ ਜਿੱਥੇ ਸਰਕਾਰਾਂ ਇਹਨਾਂ ਦੀ ਨਹੀਂ ਗਈਆਂ ਉੱਥੇ ਉਹਨਾਂ ਨੇ ਉਹਨੂੰ ਬੈਨ ਕੀਤਾ ਵੀ ਇੱਥੇ ਆ ਕੇ ਇਹ ਜਾਂਚ ਨਹੀਂ ਕਰ ਸਕਦੇ, ਸਰਕਾਰ ਦੀ ਪਰਮਿਸ਼ਨ ਵੀ ਜਾਣ ਸਕਦੇ ਜਾਂ ਕੋਰਟ ਦੇ ਦੇਸ਼ਾਂ ਦੇ ਜਾ ਸਕਦੀ ਹੈ। ਹੁਣ ED ਪਿੰਜਰਾ ਤੋਤਾ ਬਣ ਗਿਆ। ਚਾਵਲਾ ਸਾਹਿਬ ਸਾਡੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਮਹਾਰਾਸ਼ਟਰ ਜਾਂਦੇ, ਇੱਕ ਰੈਲੀ ਨੂੰ ਸੰਬੋਧਨ ਕਰਦੇ, ਉਸ ਰੈਲੀ ਨੂੰ ਸੰਬੋਧਨ ਕਰਦਿਆਂ ਅਜੀਤ ਪਵਾਰ ਬਾਰੇ ਕੀ ਕਹਿੰਦੇ? ਕਹਿੰਦੇ ਅਜੀਤ ਪਵਾਰ ਨੇ 70,000 ਕਰੋੜ ਦੀ ਇੱਥੇ ਭ੍ਰਿਸ਼ਟਾਚਾਰ ਕੀਤਾ ਤੇ ਤੁਸੀਂ ਉਹ ਦਿਨ ਦੂਰ ਨੀ ਜਦੋਂ ਨਾਲ ਇਹ ਕਿਹਾ ਸੀ ਜੇਲ੍ਹ ਚ ਚੱਕੀ ਪੀ ਸਿੰਘ
1: ਹਾਂ ਯਾਦ ਹੈ, ਸਟਾਈਲ ਬੜਾ ਵਧੀਆ ਇਹਨਾਂ ਦਾ।
9: ਜਦੋਂ ਉਹ BJP ਸ਼ਾਮਿਲ ਹੋ ਗਿਆ ਤੇ ਸਭ ਕੁਝ ਖਤਮ
1: ਹੋ
9: ਗਿਆ ਹੋ ਗਏ ਜੀ
1: ਉਹ।
9: ਇਸ ਕਰਕੇ ਅਰੋੜਾ ਸਾਹਿਬ ਨੇ ਬਿਲਕੁਲ ਸਹੀ ਕਿਹਾ ਵੀ ED ਕੋਲ ਜੇ ਸਬੂਤ ਆ ਤੇ ਆਪ ਜਾਂਚ ਕਰ ਲਵੇ, ਅਸੀਂ ਕਿਸੇ ਪ੍ਰਕਾਰ ਦੀ ਕੋਈ FIR ਦਰਜ ਨਹੀਂ ਕਰਾਂਗੇ ਤੇ ਕੋਈ ਇਹਨਾਂ ਦਾ ਜਵਾਬ ਨਹੀਂ ਦੇਵਾਂਗੇ। ਗੱਲ ਤੇ ਰਾਜਵੀਰ ਦੀ ਹੈ ਨਾ
1: ਜੀ ਜੀ,
9: ਪਰ ਇਹ ਮੈਂ ਕਹੂੰਗਾ ਜੇ ਸਰਕਾਰ ਬਦਲ ਗਈ ਤੇ ਰਾਜਵੀਰ ਹੋਰਾਂ ਨੂੰ ਫਿਰ ਭਰਤਿੰਦਰ ਚਾਹਲ ਨਾਲ ਮੁਲਾਕਾਤ ਜ਼ਰੂਰ ਕਰਨੀ ਚਾਹੀਦੀ।
1: ਸਹੀ ਗੱਲ ਭੱਟੀ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਤੁਸੀਂ ਅੱਜ ਪਹਿਲੇ ਦਿਨ ਸਾਨੂੰ ਮਣੀਆਂ ਨੇ ਆਪਣੇ ਅੰਦਾਜ਼ ਦੇ ਨਾਲ ਬੈਸਟ ਵਿਸ਼ਿਸ ਜਿਹੜੀਆਂ ਦਿੱਤੀਆਂ ਨੇ, ਤੁਹਾਡਾ ਪਹਿਲਾ ਸ਼ੇਅਰ ਜਿਹੜਾ ਉਹ ਦਿਲ ਨੂੰ ਟੁੰਬ ਗਿਆ, ਬਹੁਤ ਬਹੁਤ ਪਿਆਰ, ਧੰਨਵਾਦ ਤੁਸੀਂ ਜੋ ਸਾਨੂੰ ਅੱਜ ਸਪੈਸ਼ਲ ਅੱਜ ਦੇ ਫਸਟ ਡੇ ਤੇ ਮੇਰੇ ਕੋਲ ਸ਼ਬਦ ਨਹੀਂ ਹਨ ਤੁਹਾਡਾ ਧੰਨਵਾਦ ਕਰਨ ਲਈ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ।
9: ਖੁਦਾ ਕੀ ਮੁਹੱਬਤ ਕੋ ਫਨਾਹ ਕੌਣ ਕਰੇਗਾ, ਸਭੀ ਬੰਦੇ ਨੇਕ ਹੈ ਗੁਨਾਹ ਕੌਣ ਕਰੇਗਾ, ਐ ਖੁਦ ਮੇਰੇ ਦੋਸਤੋ ਕੋ ਰੱਖਣਾ ਸਲਾਮਤ, ਵਰਨਾ ਮੇਰੀ ਸਲਾਮਤੀ ਦੀ ਦੁਆ ਕੌਣ ਕਰੇਗਾ।
1: ਕਿਆ ਬਾਤ, ਥੈਂਕ ਯੂ ਜੀ, ਬਹੁਤ ਬਹੁਤ
9: ਵਰਨਾ ਮੇਰੀ ਤੇਰੇ ਪਾਸ ਆਣੇ ਕੀ ਦੁਆ ਕੌਣ ਕਰੇਗਾ।
1: ਕਿਆ ਬਾਤ, ਦਿਲ ਜਿੱਤ ਲਿਆ ਤੁਸੀਂ, ਥੈਂਕ ਯੂ ਵੈਰੀ ਮੱਚ। ਅਗੇ 9058131320 ਹੁਣ ਅਸੀਂ ਅਕੀਦਾ ਸਾਹਿਬ ਨਾਲ ਗੱਲਬਾਤ ਕਰਨੀ ਹੈ, ਪਰੰਤੂ ਇੱਕ ਛੋਟੀ ਜਿਹੀ ਲਵਾਂਗੇ ਬ੍ਰੇਕ, ਬ੍ਰੇਕ ਤੋਂ ਬਾਅਦ ਆਵਾਂਗੇ ਵਾਪਸ। ਧੰਨਵਾਦ ਕਰਾਂਗੇ ਆਪਣੇ ਤਮਾਮ ਉਹਨਾਂ ਵਪਾਰੀ ਸੱਜਣਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਏਸ਼ੀਅਨ ਵਿਜ਼ਨ ਜੋ ਬ੍ਰੌਡਕਾਸਟ ਹੁੰਦਾ ਹੁਣ ਇਹ 10 ਤੋਂ 12 ਹੋਇਆ ਕਰੇਗਾ। ਅੱਜ ਮੈਂ ਪਹਿਲਾ ਦਿਨ ਤੁਹਾਡੇ ਨਾਲ ਰੇਡੀਓ ਹੋਸਟ ਕੀਤਾ, ਸਰਦਾਰ ਜਸਬੀਰ ਸਿੰਘ ਜੀ ਪੱਟੀ ਹਾਜ਼ਰ ਹੋਇਆ ਕਰਨਗੇ ਗੁੱਡ ਮਾਰਨਿੰਗ ਸ਼ੋਅ ਦੇ ਵਿਚ, ਇਹਦੇ ਹੋਸਟ ਹੋਣਗੇ ਅਰਸ਼ ਚਾਵਲਾ, ਮੈਂ 6 ਤੋਂ 9 ਪੇਸ਼ ਕਰਿਆ ਕਰਾਂਗਾ। ਜਿਨ੍ਹਾਂ ਵੀਰਾਂ ਨੇ ਵੀਕਐਂਡ ਤੇ ਪ੍ਰੋਗਰਾਮ ਸ਼ੁਰੂ ਕਰਨਾ ਸੈਟਰਡੇ ਸੰਡੇ ਜਾਂ ਵੀਕ ਡੇ ਦੇ ਵਿਚ ਮਾਰਨਿੰਗ ਸ਼ੋਅ ਈਵਨਿੰਗ ਸ਼ੋਅ ਜਿਹੜਾ ਟਾਈਮ ਲੈਣਾ ਉਹ ਕੰਟਰੈਕਟ ਕਰਨਾ ਚਾਹੁਣ ਤਾਂ ਅਰਸ਼ ਨਾਲ ਸੰਪਰਕ ਕਰ ਸਕਦੇ ਨੇ 416-303-1515। ਅਗੇਨ ਮੈਟ ਕੇਨ, ਮਾਈਕਲ ਕੇਨ ਤੇ ਸਮੁੱਚੀ CJMR 1320 AM ਦੀ ਮੈਨੇਜਮੈਂਟ ਦਾ ਬਹੁਤ ਸਾਰਾ ਧੰਨਵਾਦ, ਥੈਂਕਸ ਜਿਨ੍ਹਾਂ ਨੇ ਸਾਨੂੰ ਇਹ ਅਪਰਚੁਨਿਟੀ ਦਿੱਤੀ ਹੈ। ਲੈਕਸ ਗੋ ਆਨ, ਉਨ੍ਹਾਂ ਨੇ ਸਾਨੂੰ ਸਾਥ ਦਿੱਤਾ, ਅਜੇ ਵੀ ਸਪੋਰਟ ਉਨ੍ਹਾਂ ਦੀ ਬਹੁਤ ਸਟਰੋਂਗ ਸਪੋਰਟ ਦੇ ਨਾਲ ਅਸੀਂ ਅੱਜ ਵਾਪਸ ਆਏ ਹਾਂ 1320 ਤੇ। ਜਿਨ੍ਹਾਂ ਨੇ ਫੋਨ ਕਾਲਸ ਕੀਤੀਆਂ ਨੇ ਉਨ੍ਹਾਂ ਦਾ ਵੀ ਧੰਨਵਾਦ, ਜਿਨ੍ਹਾਂ ਦੀਆਂ ਫੋਨ ਕਾਲਸ ਨਹੀਂ ਲੈ ਸਕੇ ਉਨ੍ਹਾਂ ਦੇ ਕੋਲੋਂ ਖਿਮਾ ਦੇ ਜਾਚਕ ਆ ਉਨ੍ਹਾਂ ਦਾ ਧੰਨਵਾਦ, ਜਿਨ੍ਹਾਂ ਨੇ ਈਮੇਲਸ ਰਾਹੀਂ ਬੈਸਟ ਵਿਸ਼ ਜਾਂ ਪਰਸਨਲ ਮਿਲ ਕੇ ਸਾਡਾ ਧੰਨਵਾਦ ਉਨ੍ਹਾਂ ਦਾ ਜਿਨ੍ਹਾਂ ਨੇ ਸਾਨੂੰ ਸਪੋਰਟ ਦਿੱਤਾ। ਮੈਨੂੰ ਨਾ ਅਵਤਾਰ ਸਿੰਘ ਰੱਖੜਾ, ਸਾਡੇ ਬਹੁਤ ਸਾਰੇ ਸੀਨੀਅਰ ਰੇਡੀਓ ਹੋਸਟਾਂ ਦੇ ਵਿਚ 1320 ਤੇ ਸੀ ਜਦੋਂ ਪ੍ਰੋਗਰਾਮ ਕਰਿਆ ਕਰਦੇ ਸਨ, ਤੇ ਆਪਣਾ ਉਨ੍ਹਾਂ ਦਾ ਵਿਲੱਖਣ ਅੰਦਾਜ਼ ਮਿੱਤਰਾਂ ਦੇ ਵਿਚ ਨੇ ਸਾਡੇ, ਤੇ ਉਨ੍ਹਾਂ ਨੇ ਇਕ ਗੱਲ ਕਹੀ ਸੀ ਕਿ ਜਦੋਂ ਮੈਂ ਇਕ ਦਿਨ ਸ਼ੁਰੂ ਕੀਤਾ ਫਿਰ 2 ਦਿਨ 3 ਦਿਨ 4 ਦਿਨ ਫਿਰ ਲਗਾਤਾਰ 9 ਤੋਂ 11, ਤੇ ਉਹ ਕਹਿੰਦੇ ਚਾਵਲਾ ਸਾਹਿਬ ਇਹ ਗੱਲ ਯਾਦ ਰੱਖਿਓ, ਮੇਰੇ ਦਿਮਾਗ ਦੇ ਵਿਚ ਅਜੇ ਵੀ ਗੱਲ ਹੈ, ਤੁਸੀਂ ਜਦੋਂ ਸਮਾਂ ਵਧਾਇਆ ਤੇ ਤੁਹਾਨੂੰ ਫੋਨ ਕਾਲਸ ਨਹੀਂ ਆਉਣੀਆਂ, ਸਮਾਂ ਜਦੋਂ ਤੁਸੀਂ ਵਧਾਇਆ ਫੋਨ ਕਾਲਸ ਨਹੀਂ ਆਉਣੀਆਂ। ਮੈਂ ਕਿਹਾ ਮੈਨੂੰ ਤਾਂ ਬਹੁਤ ਸਾਰੀਆਂ ਫੋਨ ਕਾਲਸ ਆਉਂਦੀਆਂ, ਤੇ ਕਹਿੰਦੇ ਨਹੀਂ ਮੀਡੀਆ ਵਾਲਿਆਂ ਦੀ ਨਹੀਂ ਆਉਣੀਆਂ। ਤੁਹਾਡੇ ਜਿਹੜੇ ਸਾਥੀ ਨੇ ਜਿਹੜੇ ਪ੍ਰੋਗਰਾਮ ਕਰਦੇ ਨੇ ਤੁਹਾਡੇ ਰੇਡੀਓ ਹੋਸਟਾਂ ਦੀ, ਉਹਨਾਂ ਦੇ ਨੀ ਹੁਣ ਮੀਡੀਆ ਵਾਲਿਆਂ ਦੀ ਬਹੁਤ ਘੱਟ ਆਉਣਗੀਆਂ, ਬਹੁਤ ਘੱਟ। ਹਾਂ, ਜਦੋਂ ਤੁਹਾਨੂੰ ਮਿਲਣਗੇ ਕਿਤੇ ਉਹ ਤੁਹਾਨੂੰ ਮੁਬਾਰਕਬਾਦ ਦੇ ਦੇਣਗੇ। ਉਹ ਮੇਰੇ ਅਜੇ ਮਨ ਦੇ ਵਿੱਚ ਬਿਲਕੁਲ ਇੰਨ ਬਿੰਨ ਸ਼ਬਦ ਨੇ ਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਾਡਾ ਜਾਣੂ ਪ੍ਰੋਗਰਾਮ ਦੇ ਵਿੱਚ ਤਰੱਕੀ ਕਰਦਾ। ਮੈਂ ਪਰਸਨਲ ਤੌਰ ਤੇ ਉਹਨੂੰ ਫੋਨ ਕਰਕੇ ਆਫ ਦੀ ਏਅਰ ਬੈਸਟ ਵਿਸ਼ਿਸ਼ ਜ਼ਰੂਰ ਭੇਜੀਆਂ ਨੇ, ਜ਼ਰੂਰ ਦਿੱਤੀਆਂ ਨੇ ਕਿ ਜੇ ਸਤਿਗੁਰੂ ਕਿਸੇ ਦੇ ਕਹਿੰਦੇ ਖੁਸ਼ੀ ਦੇ ਵਿੱਚ ਖੁਸ਼ ਹੋਈਏ ਤੇ ਤੁਹਾਨੂੰ ਦੁੱਗਣੀ ਖੁਸ਼ੀ ਮਿਲਦੀ ਹੈ। ਬੌਬ ਸਾਂਝ ਜੋ ਸਾਡੇ ਬਹੁਤ ਪਿਆਰੇ ਮਿੱਤਰਾਂ ਦੇ ਵਿੱਚੋਂ ਨੇ, ਤੇ ਉਹਨਾਂ ਦਾ ਮੈਸੇਜ ਮੈਂ ਵੇਖ ਰਿਹਾ, ਉਹਨਾਂ ਦਾ ਮੈਸੇਜ ਆਇਆ, ਕਾਂਗਰੈਚੁਲੇਸ਼ਨ ਚਾਵਲਾ ਫੈਮਿਲੀਜ਼। ਬਾਬੂ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤੇ ਸਤਿਗੁਰੂ ਤੁਹਾਡੀਆਂ ਵੀ ਆਸਾਂ ਜਿਹੜੀਆਂ ਨੇ, ਤੁਸੀਂ ਮੈਂਬਰ ਪਾਰਲੀਮੈਂਟ ਬਣਨਾ ਚਾਹੁੰਦੇ ਹੋ ਤੇ ਮੈਂਬਰ ਪਾਰਲੀਮੈਂਟ ਤੋਂ ਬਾਅਦ ਤੁਸੀਂ ਮੰਤਰੀ ਸ਼ੰਤਰੀ ਬਣੋ, ਅਸੀਂ ਵੀ ਪ੍ਰਾਊਡ ਫੀਲ ਕਰੀਏ, ਕਿਉਂ ਜੀ। ਬਾਬੂ ਜੀ ਬਹੁਤ ਬਹੁਤ ਸ਼ੁਕਰੀਆ। ਮੇਰੇ ਸਿਸਟਰ ਇਨ ਲਾਅ
7: ਹਾਂਜੀ ਬੀਨਾ ਜੀ, ਉਹਨਾਂ ਮੈਨੂੰ ਵੀ ਮੈਸੇਜ ਆਇਆ ਹੋਇਆ ਬੀਨਾ ਜੀ ਦਾ, ਤੁਹਾਡੀ ਸਿਸਟਰ।
1: ਹਾਂ, ਮੈਂ ਵੇਖ ਰਿਹਾ ਸੀਗਾ। ਔਰ ਕੈਰੋ ਫੈਮਿਲੀ ਦਾ ਬਹੁਤ, ਰੇਖੀ ਫੈਮਿਲੀ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਬੈਸਟ ਵਿਸ਼ਿਸ ਭੇਜੀਆਂ ਨੇ। ਮੇਰੇ ਇਨਲਾਜ ਜਿਹੜੇ ਨੇ ਨਵੇਂ, ਉਨ੍ਹਾਂ ਦਾ ਵੀ ਮੈਸੇਜ ਆਇਆ, ਸੋਰੀ ਕਲਸੀ ਫੈਮਿਲੀ ਦਾ। ਤੇ ਸਰਦਾਰ ਮਨਜੀਤ ਸਿੰਘ ਜੀ ਜੋ ਫਿਰੋਜ਼ਪੁਰ ਤੋਂ ਇਸ ਵਕਤ ਸਾਨੂੰ ਦੇਖ ਰਹੇ ਨੇ, ਅਰਸ਼ ਦੇ ਫਾਦਰ ਲਾਅ, ਬਹੁਤ ਪਿਆਰੀ ਧੀ ਜੈਸਮੀਨ ਕੌਰ ਚਾਵਲਾ ਜੀ ਨੇ ਸਾਡੇ ਘਰ ਨੂੰ ਖੁਸ਼ੀਆਂ ਦੇ ਨਾਲ ਭਰਿਆ ਹੋਇਆ, ਖੁਸ਼ੀਆਂ ਦੇ ਨਾਲ ਭਰਿਆ ਹੋਇਆ, ਖੁਸ਼ੀਆਂ ਦੇ ਨਾਲ ਭਰਿਆ ਹੋਇਆ। ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਇੰਨੀ ਪਿਆਰੀ ਬੱਚੀ ਦਿੱਤੀ ਹੈ। ਔਰ ਅਸੀਂ ਆਪਣੀ ਆਪਣੀ ਪਿਆਰੀ ਬੱਚੀ ਨੂੰ ਗਾਂ ਜਿਹੜਾ ਹੈ, ਮੈਂ ਇੱਕ ਨਾ ਕਦੇ ਪੜਿਆ ਸੀ ਕਿ ਜਦੋਂ ਤੁਸੀਂ ਬੱਚੀ ਦੀ, ਤੁਹਾਡੇ ਘਰ ਬੱਚੀ ਦੀ ਪਹਿਲੀ ਕਲਕਾਰੀ ਵੱਜਦੀ ਹੈ ਤੇ ਇੱਕ ਜੋਤ ਜਗਦੀ। ਵੈਸੇ ਤਾਂ ਕੋਈ ਵੀ ਪ੍ਰਾਣੀ ਇਸ ਸੰਸਾਰ ਤੇ ਹੁੰਦਾ ਉਹ ਜੋਤ ਹੀ ਹੈ, ਪਰ ਧੀ ਜਿਹੜੀ ਹੈ ਇਸ ਸੰਸਾਰ ਦੇ ਵਿੱਚ ਜਿਸ ਘਰ ਦੇ ਵਿੱਚ ਪੈਦਾ ਹੁੰਦੀ ਹੈ ਉਹ ਘਰ ਸੰਪੂਰਨ ਹੋ ਜਾਂਦਾ। ਉਹ ਜੋਤ ਤੁਹਾਡੇ ਘਰ ਦੇ ਵਿੱਚ ਜਗਦੀ ਹੈ ਤੇ ਉਹ ਜੋਤ ਜਦੋਂ ਜਵਾਨ ਹੁੰਦੀ ਹੈ ਤੇ ਉਹ ਦੂਸਰੇ ਘਰ ਦੇ ਵਿੱਚ ਸੰਸਾਰ ਨੂੰ ਰੋਸ਼ਨ ਕਰਨ ਵਾਸਤੇ ਜਾਂਦੀ ਹੈ, ਕਿਉਂਕਿ ਔਰ ਇਹ ਜਦੋਂ ਬੱਚਾ ਬੱਚੀ ਆਪਸ ਵਿੱਚ ਸ਼ਾਦੀ ਕਰਦੇ ਨੇ ਤੇ ਅਗਾਂਹ ਸੰਸਾਰ ਵੱਧਦਾ, ਫਿਰ ਜੋਤ ਜਗਦੀ ਹੈ। ਸੋ ਬੇਟੀ ਅਮਨਦੀਪ ਕੌਰ ਚਾਵਲਾ ਜੋ ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਜੋ 65 ਵਕੀਲਾਂ ਦੀ ਸਾਡੀ ਮੰਨੀ ਪ੍ਰਮੰਨੀ ਟੀਮ ਹੈ, ਉਹਨਾਂ ਦੇ ਵਿੱਚੋਂ ਇੱਕ ਨੇ ਤੇ ਉਹਨਾਂ ਦੀ ਸ਼ਾਦੀ ਹੋਈ ਹੈ ਜੀ। ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰੀਤ ਸਿੰਘ ਜੀ ਜੋ ਉਹਨਾਂ ਦੇ ਨਾਲ, ਤੇ ਉਹ ਮੇਰਾ ਪੁੱਤਰ ਬਣਿਆ ਤੇ ਧੀ ਉਹਨਾਂ ਦੇ ਘਰ ਦੇ ਵਿੱਚ ਗਈ ਹੈ। ਸਤਿਗੁਰੂ ਉਹਨਾਂ ਨੂੰ ਖੁਸ਼ੀਆਂ ਦੇਵੇ, ਚੜ੍ਹਦੀਆਂ ਕਲਾ ਬਖਸ਼ੀ, ਉਹਨਾਂ ਦੀਆਂ ਹਰ ਖੁਆਇਸ਼ਾਂ ਪੂਰੀਆਂ ਕਰਨ। ਦੋਨਾਂ ਪਰਿਵਾਰਾਂ ਦੇ ਮੈਸੇਜ ਆਏ ਨੇ, ਸਾਰੇ ਮੇਰੇ ਪਰਿਵਾਰ ਨੇ ਜਿਹੜੇ ਸਾਨੂੰ ਸੁਣ ਰਹੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਜਿਨ੍ਹਾਂ ਦੇ ਮੈਸੇਜ ਆਏ ਨੇ ਮੈਂ ਜ਼ਰੂਰ ਸਾਂਝੇ ਕਰਾਂਗਾ। ਸਾਡੇ ਵੀਰ ਸਵੀਟ ਵੈਲ ਤੋਂ ਸੁਖਰਾਜ ਕੰਗ, ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ, ਉਹਨਾਂ ਦਾ ਵੀ ਮੈਸੇਜ ਆਇਆ, ਬਹੁਤ ਸਾਰੀਆਂ ਬੈਸਟ ਵਿਸ਼ਿਸ ਉਹਨਾਂ ਨੇ ਭੇਜੀਆਂ ਨੇ। ਇਸ ਤੋਂ ਇਲਾਵਾ ਸਮੋਸਾ ਸਵੀਟਸ ਐਂਡ ਫੈਕਟਰੀ ਦੇ ਸਾਡੇ ਵੀਰ ਹਰਪਾਲ ਸੰਧੂ, ਜਿੱਦਾਂ ਮੈਂ ਇਹਨਾਂ ਨੂੰ ਮਿਲਣ ਗਿਆ ਤੇ ਇਹਨਾਂ ਦੇ ਚਿਹਰੇ ਤੇ ਵੀ ਨਾ ਇੱਕ ਵੱਖਰੀ ਜੀ ਰੌਣਕ ਸੀ ਤੇ ਹੱਸ ਰਹੇ ਸੀ ਮੇਰੇ ਨਾਲ ਵੇਖ ਕੇ ਕਿ ਮੈਂ ਹੁਣ ਇਹਨਾਂ ਨੂੰ ਦੱਸਦਾ ਜਾਂ ਹੁਣ ਦੱਸਦਾ ਹਨ। ਤੇ ਜਦੋਂ ਮੈਂ ਕਿਹਾ ਭਾਜੀ ਆਪਾਂ ਇੱਦਾਂ ਸੌਦਾ ਕਰ ਲਿਆ, ਕਹਿੰਦੇ ਘੁਸਰ ਮੁਸਰ ਤੇ ਸੁਣੀ ਸੀ, ਮੈਂ ਤੁਹਾਡੇ ਕੋਲ ਸੁਣਨਾ ਚਾਹੁੰਦਾ ਸੀ। ਮੈਂ ਕਿਹਾ ਭਾਜੀ ਮੈਂ ਇਸ ਕਰਕੇ ਕਿ ਅਜੇ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਸੀ ਵੀ ਪਤਾ ਨਹੀਂ ਕਿਹੜੇ ਵੇਲੇ ਕੀ ਹੋਣਾ ਕੀ ਨਹੀਂ ਹੋਣਾ, ਤੇ ਮੁੜ ਕੇ ਫਿਰ ਮੈਨੂੰ ਕਿਤੇ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਬਟ ਉਹਨਾਂ ਨੇ ਮੈਨੂੰ ਉੱਠ ਕੇ ਖੜੇ ਹੋ ਕੇ ਜੱਫੀ ਪਾ ਕੇ ਤੇ ਬੈਸਟ ਵਿਸ਼ ਦਿੱਤੀਆਂ, ਸ਼ੁਭਕਾਮਨਾਵਾਂ ਦਿੱਤੀਆਂ ਤੇ ਇਹ ਵੀ ਕਿਹਾ ਕਿ ਜਿੱਥੇ ਕਿਤੇ ਲੋੜ ਹੋਵੇ ਜ਼ਰੂਰ ਦੱਸਿਓ। ਅੱਛਾ, ਸਬੱਬ ਦੇ ਨਾਲ ਮੈਂ ਸਵੀਟ ਮਹਿਲ ਤੇ ਸੁਖਰਾਜ ਕੰਗ, ਸੁਖਾ ਕੰਗ ਕੋ ਬੈਠਾ ਸੀ, ਅਜੇ ਗੱਲਾਂ ਬਾਤਾਂ ਕਰ ਹੀ ਰਹੇ ਸੀ ਤੇ ਮੈਂ ਕਿਹਾ ਜੀ ਸੁਖਰਾਜ ਆਪਾਂ ਇੱਦਾਂ ਕੰਮ ਕਰਨ ਲੱਗੇ। ਕਹਿੰਦੇ ਮੈਨੂੰ ਪਤਾ, ਉਹਨਾਂ ਦੀ ਆਵਾਜ਼ ਦੇ ਥੋੜੀ ਜੀ ਭਾਰਾ ਪਰ ਮੈਨੂੰ ਪਤਾ। ਮੈਂ ਕਿਹਾ ਅੱਛਾ, ਤੇ ਉਦੋਂ ਹੀ ਅਰਸ਼ਨਾ ਦਾ ਮੈਸੇਜ ਆ ਗਿਆ ਮੈਨੂੰ ਉੱਥੇ ਭਈ ਡੈਡ ਆ ਹੋ ਗਿਆ। ਮੈਂ ਕਿਹਾ ਸੁਖਰਾਜ ਲਿਆ, ਹੁਣ ਮਿੱਠਾ ਖਾਈਏ ਤੇ ਉਹਨਾਂ ਦੀ ਬੈਸਟ ਬਰਫੀ

0: ਆ ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਚਲਦਿਆਂ ਪੰਜਾਬ ਖਬਰਾਂ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ ਚਰਨਜੀਤ ਸਿੰਘ ਜੀ ਜੋਗੀ ਪਰੰਤੂ ਇੱਕ ਕਾਲਰ ਹੋਰ ਨੇ ਦੇਖਦੇ ਕੀ ਕਹਿਣਾ ਚਾਹੁੰਦੇ ਵੈਲਕਮ ਜੀ
1: ਚਾਵਲਾ ਸਾਹਿਬ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ
0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਰਹੇ ਹੋ ਜੀ
1: ਹਾਂ ਸੁਣ ਰਹੇ ਹੋ ਵਧਾਈ ਹੋਵੇ ਮੈਂ ਕਿਹਾ ਸਾਡੇ ਵੀਰ ਵਾਪਸ ਆ ਗਿਆ
0: ਹਾਂਜੀ ਕਿਆ ਬਾਤ ਹੈ ਕਿਆ ਬਾਤ ਤੰਬਰ ਸਾਹਿਬ
1: ਹਾਂਜੀ ਸਤਿ ਸ੍ਰੀ ਅਕਾਲ ਚਾਵਲਾ ਸਾਹਿਬ ਕੀ ਹਾਲ
0: ਸਤਿ ਸ੍ਰੀ ਅਕਾਲ ਥੈਂਕ ਯੂ ਵੈਰੀ ਮਚ ਤੁਹਾਡਾ ਫੋਨ ਕਾਲਸ ਆਇਆ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ
1: ਬੜੀ ਮਿਹਨਤ ਆ ਬੜੀ ਦੇਣ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਰਹਿ ਕੇ ਜੋ ਕੁਝ ਤੁਸੀਂ ਪੇਸ਼ ਕਰਦੇ ਹੋ ਕਮਿਊਨਿਟੀ ਨੂੰ ਇਜਾਜ਼ਤ ਰੱਖਦੇ ਹੀ ਹੈਗਾ ਤੇ ਚੰਗਾ ਲੱਗਦਾ ਆਪਣੀ ਕਮਿਊਨਿਟੀ ਗਰੋ ਹੋ ਰਹੀ ਹੈਗੀ ਆ ਤੇ ਵਧਾਈ ਹੋਵੇ
0: ਥੈਂਕ ਯੂ ਭਰਾ ਸੋ ਨਾਈਸ ਸਰ ਥੈਂਕ ਯੂ ਲਓ ਜੀ ਪੇਸ਼ ਨੇ ਪੰਜਾਬ ਤੋਂ ਖਬਰਾਂ ਲੈ ਕੇ ਜਨਾਬ ਚਰਨਜੀਤ ਸਿੰਘ ਜੀ ਜੋਗੀ ਸਟੂਡੀਓ ਦਾ ਨੰਬਰ 905-800-1313-1320 ਲੋਕਲ ਨੰਬਰ 647-1310-1320 ਤੇ ਤੁਸੀਂ ਸੁਣ ਸਕਦੇ ਹੋ
2: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਰੀਮਾ ਤੁਸੀਂ ਸੁਣ ਰਹੇ ਹੋ ਰੰਗਲਾ ਪੰਜਾਬ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਕਿਸਾਨ ਮੋਰਚੇ ਕਾਰਨ ਰਸਤੇ ਹੋਏ ਬੰਦ ਟ੍ਰੈਫਿਕ ਦਾ ਵਰਜ ਬਦਲੇ ਹਾਲਾਤ ਗਾਇਬ ਤਸਵੀਰਾਂ ਜੇਲ੍ਹ ਪਹੁੰਚਦੇ ਆਮ ਆਦਮੀ ਪਾਰਟੀ ਆਗੂ ਸੰਜੀਵ ਅਰੋੜਾ ਦੇ ਹੋਰਡਿੰਗ ਵੀ ਸ਼ਹਿਰ ਚ ਹੋਏ ਗਾਇਬ ਈਡੀ ਦਾ ਪੰਜਾਬ ਸੀਐਮ ਆਫਿਸ ਚ ਕਰਪਸ਼ਨ ਦਾ ਦਾਅਵਾ ਉਤਰਾਖੰਡ ਵਿਚ ਭਾਰੀ ਮੀਂਹ 12 ਤੋਂ ਵੱਧ ਮੌਤਾਂ ਨੇਪਾਲ ਹੜਾਂ ਦੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 1227 ਹਜ਼ਾਰਾਂ ਲਾਪਤਾ ਹੁਣ ਖਬਰਾਂ ਵਿਸਤਾਰ ਦੇ ਨਾਲ ਚੰਡੀਗੜ੍ਹ ਦੇ ਮੋਹਾਲੀ ਦੀ ਹੱਦ ਤੇ ਲੱਗੇ ਕਿਸਾਨ ਮੋਰਚੇ ਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ 31 ਅਗਸਤ ਤੋਂ ਬਾਅਦ ਵਿਸ਼ੇਸ਼ ਪ੍ਰਬੰਧ ਕਰਦਿਆਂ ਹੋਇਆਂ ਆਮ ਜਨਤਾ ਦੇ ਲਈ ਇਕ ਮਹੱਤਵਪੂਰਨ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ ਜਿਸ ਦੇ ਤਹਿਤ ਵੱਖ ਵੱਖ ਸੜਕਾਂ ਤੇ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਗਿਐ ਪੁਲਿਸ ਪ੍ਰਸ਼ਾਸਨ ਵੱਲੋਂ ਫੈਦਾ ਬੈਰੀਅਰ ਤੋਂ ਪੂਰਵ ਮਾਰਗ ਰਾਹੀਂ ਚੰਡੀਗੜ੍ਹ ਜਾਣ ਵਾਲੀ ਸੜਕ ਦੇ ਹਿੱਸੇ ਤੇ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਡਾਇਵਰਟ ਕਰ ਦਿੱਤਾ ਗਿਐ ਇਸੇ ਤਰ੍ਹਾਂ ਹੀ ਸੈਕਟਰ 48 ਦੀ ਅੰਦਰੂਨੀ ਸੜਕ ਵੱਲ ਜਾਣ ਵਾਲੀ ਆਵਾਜਾਈ ਨੂੰ ਪੂਰੀ ਤਰ੍ਹਾਂ ਸੀਮਿਤ ਕਰ ਦਿੱਤਾ ਗਿਐ ਕਿਸਾਨਾਂ ਵੱਲੋਂ ਮੋਹਾਲੀ ਦੇ ਫੇਜ਼ 11 ਤੋਂ ਲੈ ਕੇ ਚੰਡੀਗੜ੍ਹ ਦੇ ਸੈਕਟਰ 48 ਤੱਕ ਸੜਕ ਦੇ ਇਕ ਪਾਸੇ ਸੈਂਕੜੇ ਟਰੈਕਟਰ ਟਰਾਲੀਆਂ ਖੜੀਆਂ ਕਰਕੇ ਪੱਕੇ ਡੇਰੇ ਲਾਏ ਜਾਣ ਕਾਰਨ ਮੋਹਾਲੀ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਸੜਕ ਦਾ ਇਕ ਹਿੱਸਾ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਦੱਸ ਦਈਏ ਕਿ ਚੰਡੀਗੜ੍ਹ ਮੋਹਾਲੀ ਸਰਹੱਦ ਤੇ 7 ਦਿਨਾਂ ਦੇ ਲਈ ਕਿਸਾਨਾਂ ਨੇ ਪੱਕੇ ਡੇਰੇ ਲਾ ਦਿੱਤੇ ਨੇ ਇਸ ਦੌਰਾਨ ਏਅਰਪੋਰਟ ਰੋਡ ਤੇ ਵੀ ਕਿਸਾਨਾਂ ਦੀ ਵੱਡੀ ਗਿਣਤੀ ਚ ਟਰੈਕਟਰ ਟਰਾਲੀਆਂ ਦੇਖਣ ਨੂੰ ਮਿਲ ਰਹੀਆਂ ਨੇ ਕਿਸਾਨ ਆਗੂਆਂ ਦਾ ਕਹਿਣਾ ਕਿ ਦਿੱਲੀ ਮੋਰਚੇ ਦੀ ਤਰਜ਼ ਤੇ ਰੋਜ਼ਾਨਾ 4 ਘੰਟੇ ਸਟੇਜ ਚਲਾਈ ਜਾਵੇਗੀ ਜਿਸ ਦਾ ਮੰਚ ਸੰਚਾਲਨ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਵਾਰੋਵਾਰੀ ਕਰਨਗੇ ਇਸ ਵਿਚ ਕਿਸਾਨਾਂ ਦੀਆਂ ਮੁੱਖ ਮੰਗਾਂ ਨੇ ਪੰਜਾਬ ਦੇ ਪਾਣੀਆਂ ਦੇ ਸਮਝੌਤੇ ਰੱਦ ਕਰਨਾ ਸਾਰੀਆਂ ਫਸਲਾਂ ਤੇ MSP ਨੂੰ ਕਾਨੂੰਨੀ ਗਰੰਟੀ ਬਣਾਉਣਾ ਮੁਕਤ ਵਪਾਰ ਸਮਝੌਤਾ ਰੱਦ ਕਰਨਾ ਤੇ BBMB ਵਿਚ ਪੰਜਾਬ ਦੀ 27 ਮੈਂਬਰੀ ਹਾਸਲ ਕਰਨਾ ਕੈਸ਼ ਫਾਰ ਟਰਾਂਸਫਰ ਤੇ ਜ਼ਮੀਨੀ ਧੋਖਾਧੜੀ ਦੇ ਕਥਿਤ ਮਾਮਲੇ ਚ ਪੰਜਾਬ ਪੁਲਿਸ ਨੂੰ FIR ਦਰਜ ਕਰਨ ਦੇ ਲਈ ED ਵੱਲੋਂ ਲਗਾਤਾਰ ਲਿਖੇ ਜਾ ਰਹੇ ਪੱਤਰਾਂ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸਖ਼ਤ ਰੁਖ ਅਪਣਾਇਆ ਅਮਨ ਅਰੋੜਾ ਨੇ ਕਿਹਾ ਕਿ ਜਦ ਤੱਕ ਕੇਂਦਰੀ ਜਾਂਚ ਏਜੰਸੀ ਪੰਜਾਬ ਪੁਲਿਸ ਦੇ ਨਾਲ ਪੁਖਤਾ ਤੇ ਠੋਸ ਸਬੂਤ ਸਾਂਝੇ ਨਹੀਂ ਕਰਦੀ ਉਦੋਂ ਤੱਕ ਕੋਈ ਵੀ FIR ਦਰਜ ਨਹੀਂ ਕੀਤੀ ਜਾ ਸਕਦੀ ED ਵੱਲੋਂ 31 ਅਗਸਤ ਨੂੰ ਭੇਜੇ ਗਏ ਤੀਜੇ ਪੱਤਰ ਦੇ ਜਵਾਬ ਚ ਅਮਨ ਅਰੋੜਾ ਨੇ ਕਿਹਾ ਕਿ ਪੂਰਾ ਮਾਮਲਾ ਕੇਂਦਰ ਦੀ BJP ਸਰਕਾਰ ਵੱਲੋਂ ਚਲਾਈ ਜਾ ਰਹੀ ਸਿਆਸੀ ਬਦਨਾਮੀ ਮੁਹਿੰਮ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਉਨ੍ਹਾਂ ਦੋਸ਼ ਲਾਇਆ ਕਿ BJP ਆਪ ਸਰਕਾਰ ਅਤੇ ਉਨ੍ਹਾਂ ਦੇ ਆਗੂਆਂ ਨੂੰ ਬਦਨਾਮ ਕਰਨ ਦੇ ਲਈ ED ਵਰਗੀਆਂ ਕੇਂਦਰੀ ਏਜੰਸੀਆਂ ਨੂੰ ਆਪਣੇ ਹਥਿਆਰ ਵਜੋਂ ਵਰਤ ਰਹੀਆਂ ਨੇ ਉਨ੍ਹਾਂ ਕਿਹਾ ਕਿ ED ਵੱਲੋਂ ਜੋ ਦਸਤਾਵੇਜ਼ ਭੇਜੇ ਗਏ ਨੇ ਉਹ ਪੜਨ ਯੋਗ ਨਹੀਂ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ ਚਾਵਲਾ ਕਾਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ ਕਾਲ ਅਰਜ ਚਾਵਲਾ 416-315-1515 ਸਿਆਸਤ ਵਿਚ ਰਿਸ਼ਤਿਆਂ ਦੀ ਚਮਕ ਦਮਕ ਦਾ ਆਧਾਰ ਕਿੰਨਾ ਕੁ ਪੱਕਾ ਹੈ ਇਸ ਦੀ ਤਾਜ਼ਾ ਮਿਸਾਲ ਲੁਧਿਆਣੇ ਦੀ ਸੜਕਾਂ ਤੋਂ ਸਾਫ਼ ਦੇਖੀ ਜਾ ਸਕਦੀ ਹੈ ਜਿਹੜਾ ਸ਼ਹਿਰ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਪ੍ਰਭਾਵਸ਼ਾਲੀ ਆਗੂ ਸੰਜੀਵ ਅਰੋੜਾ ਦੇ ਵੱਡੇ ਵੱਡੇ ਹੋਰਡਿੰਗ ਬੈਨਰਾਂ ਤੇ ਤਸਵੀਰਾਂ ਨਾਲ ਜਗਮਗਾਉਂਦਾ ਸੀ ਇੱਥੇ ਉਨ੍ਹਾਂ ਦੀ ਅਣਹੋਣ ਕਈ ਵੱਡੇ ਸਵਾਲ ਖੜੇ ਕਰਦੀ ਹੈ ਕੁਝ ਮਹੀਨੇ ਪਹਿਲਾਂ ਉਦਯੋਗਿਕ ਸ਼ਹਿਰ ਦੇ ਵਿਚ ਇਕ ਵੀ ਪ੍ਰਮੁੱਖ ਸੜਕ ਨਹੀਂ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਸੰਜੀਵ ਅਰੋੜਾ ਦੇ ਬੋਰਡ ਪੋਸਟਰ ਜਾਂ ਬੈਨਰ ਨਾ ਲੱਗੇ ਹੋਣ ਸਮਾਜਿਕ ਸੰਸਥਾਵਾਂ ਧਾਰਮਿਕ ਕਮੇਟੀਆਂ ਵਿਦਿਅਕ ਸੰਸਥਾਵਾਂ ਉਦਯੋਗਿਕ ਸੰਸਥਾਵਾਂ ਕਈਆਂ ਨੇ ਸ਼ਹਿਰ ਵਿਚ ਕੋਈ ਵੀ ਸਮਾਗਮ ਹੋਵੇ ਆਗੂ ਦੀ ਤਸਵੀਰ ਮੁਕਤਾ ਦੇ ਨਾਲ ਲਾਈ ਹੋਈ ਸੀ ਪਰ ਅੱਜ ਸ਼ਹਿਰ ਦੇ ਵਿਚ ਇੱਕਾ ਦੁੱਕਾ ਹੋਰਡਿੰਗ ਹੋਣਗੇ ਜਿੱਥੇ ਜੇਲ੍ਹ ਚ ਬੰਦ ਆਮ ਆਦਮੀ ਪਾਰਟੀ ਆਗੂ ਸੰਜੀਵ ਅਰੋੜਾ ਦੀ ਕੋਈ ਤਸਵੀਰ ਦਿਖਾਈ ਦਿੰਦੀ ਹੋਵੇ, ਨਹੀਂ ਤਾਂ ਕਿਤੇ ਵੀ ਉਨ੍ਹਾਂ ਦਾ ਨਾਮੋ ਨਿਸ਼ਾਨ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੇ 3 ਐਮਪੀ ਦੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੇ ਭੋਗ ਚ ਸ਼ਾਮਲ ਹੋਣ ਦੇ ਮੁੱਦੇ ਤੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਪਿਛਲੇ ਦਿਨੀ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਚ ਬੀਜੇਪੀ ਦੇ ਖਿਲਾਫ ਸ਼ਹਿਰਾਂ ਚ ਪ੍ਰਦਰਸ਼ਨ ਕੀਤਾ ਸੀ। ਉੱਥੇ ਚੰਡੀਗੜ੍ਹ ਪਹੁੰਚੇ ਪਾਰਟੀ ਦੇ ਸੀਨੀਅਰ ਆਗੂ HS ਫੂਲਕਾ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦੰਗਾ ਪੀੜਤਾਂ ਨੂੰ ਨਿਆਂ ਦਿਵਾਉਣ ਤੇ ਦੋਸ਼ੀਆਂ ਨੂੰ ਸਜ਼ਾ ਦਿਲਾਉਣ ਲਈ ਕੁਝ ਨਹੀਂ ਕੀਤਾ।

0: ਸਿਰਫ ਤੇ ਸਿਰਫ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹਨਾਂ ਆਮ ਆਦਮੀ ਪਾਰਟੀ ਨੂੰ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਨੇ ਕਿਹਾ ਇੰਨਾ ਹੀ ਨਹੀਂ, ਇਸ ਭੋਗ ਦੇ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਵੀ ਸ਼ਾਮਲ ਹੋਏ ਨੇ। 2015 ਚ ਜਦ ਸੱਜਣ ਕੁਮਾਰ ਕੇਸ ਦੀ ਸੁਣਵਾਈ ਚੱਲ ਰਹੀ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਕੇਸ ਨਾ ਲੜਿਆ ਹੁੰਦਾ ਤਾਂ ਸੱਜਣ ਸ਼ਾਇਦ ਜੇਲ੍ਹ ਚ ਨਾ ਹੁੰਦੇ। ਉਤਰਾਖੰਡ ਚ ਪਿਛਲੇ 3 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ। ਮੰਗਲਵਾਰ ਨੂੰ ਮੀਂਹ ਦੇ ਨਾਲ ਜੁੜੀਆਂ ਅਲੱਗ ਅਲੱਗ ਘਟਨਾਵਾਂ ਚ 12 ਲੋਕਾਂ ਦੀ ਮੌਤ ਹੋ ਗਈ ਹੈ। ਨੈਨੀ ਝੀਲ ਦਾ ਲੈਵਲ ਵੀ 88 ਫੁੱਟ ਪਾਰ ਹੋਣ ਤੋਂ ਬਾਅਦ ਚੈਨਲ ਖੋਲ ਦਿੱਤੇ ਗਏ ਨੇ। ਰਾਜ ਵਿਚ 172 ਸੜਕਾਂ ਬੰਦ ਨੇ। ਨੈਨੀਤਾਲ, ਬਾਗੇਸ਼ਵਰ, ਦੇਹਰਾਦੂਨ ਦੇ ਵਿਚ ਔਰੇਂਜ ਅਲਰਟ ਜਾਰੀ ਕੀਤਾ ਗਿਐ। 5 ਜ਼ਿਲ੍ਹਿਆਂ ਦੇ ਵਿਚ ਸਕੂਲ ਤੇ ਆਂਗਨਵਾੜੀ ਕੇਂਦਰ ਬੰਦ ਕਰ ਦਿੱਤੇ ਗਏ ਨੇ। ਉਧਰ ਬਿਹਾਰ ਦੇ ਵਿਚ ਵੀ ਹੜ੍ਹ ਦਾ ਖਤਰਾ ਵਧ ਗਿਐ। ਰਾਜ ਦੇ ਵਿਚ ਗੰਗਾ, ਪੁਨਪੁਨ ਸਮੇਤ ਕਈ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਨੇ। ਪਟਨਾ ਦੇ ਵਿਚ ਸਵੇਰ ਤੋਂ ਹੀ ਮੀਂਹ ਪੈ ਰਿਹਾ। ਮੰਗਲਵਾਰ ਨੂੰ ਤੇਜ਼ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਚ ਪਾਣੀ ਭਰ ਗਿਆ। ਪਾਗਲਪੁਰ ਦੇ ਵਿਚ ਵੀ 100 ਸਾਲ ਪੁਰਾਣਾ ਦੁਰਗਾ ਮੰਦਰ ਗੰਗਾ ਦੇ ਵਿਚ ਸਮਾ ਗਿਆ। ਉਧਰ ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੇ ਵਿਚ ਭਾਰੀ ਮੀਂਹ ਕਾਰਨ ਕੰਧ ਡਿੱਗਣ ਦੇ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ। ਗਾਜੀਪੁਰ ਦੇ ਵਿਚ ਗੰਗਾ ਚ ਨਹਾਉਣ ਵੇਲਿਆਂ 2 ਨਾਬਾਲਕ ਰੁੜ ਗਈਆਂ। ਉਨਾਵ ਦੇ ਵਿਚ ਵੀ ਮੀਂਹ ਤੋਂ ਬਾਅਦ ਗੰਗਾ ਐਕਸਪ੍ਰੈਸ ਵੇ ਤੇ ਕਰੀਬ 7 ਫੁੱਟ ਗਹਿਰਾ ਖੱਡਾ ਹੋ ਗਿਆ। ਇਧਰ ਚਮਕੌਰ ਸਾਹਿਬ ਨੇੜਲੇ ਪਿੰਡ ਪੈਰੋ ਮਾਜਰਾ ਤੇ ਜਟਾਣਾ ਕੋਲ ਸਰਹੰਦ ਨਹਿਰ ਦੇ ਵਿਚ ਵੱਡਾ ਪਾੜ ਪੈ ਗਿਆ, ਜਿਸ ਦੇ ਨਾਲ ਪੂਰੇ ਇਲਾਕੇ ਚ ਸਹਿਮ ਦਾ ਮਾਹੌਲ ਬਣ ਗਿਆ। ਨਹਿਰ ਦਾ ਪਾਣੀ ਓਵਰਫਲੋ ਹੋ ਗਿਆ ਤੇ ਪਿੰਡ ਦੀਆਂ ਜ਼ਮੀਨਾਂ ਫਸਲਾਂ ਤੇ ਮੁੱਖ ਸੜਕ ਵੱਲ ਵਹਿਣ ਲੱਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
1: ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਖਬਰਾਂ ਦੇ ਸਿਲਸਿਲੇ ਨੂੰ ਲੋਟਸ ਫਿਊਨਰਲ ਹੋਮ ਵੱਲੋਂ ਸਪਾਂਸਰ ਕੀਤਾ ਗਿਆ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੋ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵੀ ਰੈਕਸਟਲ 3-4 ਵੱਲ ਕਿਚਨਰ ਦੇ ਵਿਚ ਵਾਕਿਆ ਨੇ। 6475471888 ਕੁਝ ਇਕ ਸ਼ਖਸੀਅਤਾਂ ਨੇ ਬਹੁਤ ਸਾਰੀਆਂ ਜਿਨ੍ਹਾਂ ਨੇ ਸਾਡਾ ਇਸ ਟਾਵਰ ਨੂੰ ਦੁਬਾਰਾ ਰੀਬਿਲਡ ਕਰਨ ਦੇ ਵਿਚ ਬਹੁਤ ਸਾਰਾ ਸਾਥ ਦਿੱਤਾ। ਉਨ੍ਹਾਂ ਦਾ ਧੰਨਵਾਦ ਕਰਨਗੇ। ਕੁਝ ਇਕ ਨਾਮ ਅੰਜੂਜੀ ਲੈਣਗੇ, ਕੁਝ ਇਕ ਅਰਸ਼ ਲੈਣਗੇ, ਕੁਝ ਇਕ ਮੈਂ ਲਵਾਂਗਾ। ਸਾਨੂੰ ਸਾਰਿਆਂ ਨੂੰ ਕੋਈ ਸਾਰੇ ਕੋਈ ਸ਼ਬਦ ਨਹੀਂ ਹਨ ਧੰਨਵਾਦ ਕਰਨ ਵਾਸਤੇ ਜਿਸ ਮੁਕਾਮ ਤੇ ਅਸੀਂ ਅੱਜ ਪਹੁੰਚੇ ਹਾਂ। ਇਹ ਸਾਡੇ ਬਹੁਤ ਸਾਰੇ ਸਤਿਕਾਰਯੋਗ ਜਿਹੜੇ ਪਿਆਰੇ ਮਿੱਤਰ, ਦੋਸਤ, ਸਨੇਹੀ ਨੇ, ਸਪੋਰਟਰ ਨੇ, ਉਨ੍ਹਾਂ ਦੀ ਬਦੌਲਤ ਹੈ। ਲਾਈਨਾਂ ਤੁਹਾਡੀਆਂ ਜਿਹੜੀਆਂ ਆਫ ਦੀ ਏਅਰ ਵੀ ਸਾਡੇ ਸੈੱਲਫੋਨ ਤੇ ਆ ਰਹੀਆਂ ਨੇ, ਸੈੱਲਫੋਨ ਤੇ ਨਾ ਕਾਲ ਕਰੋ, 905-813-1320 ਤੇ ਕਾਲ ਕਰ ਸਕਦੇ ਹੋ। ਕੈਪਟਨ ਬਲ
2: ਜੀ
1: ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਜੀ
2: ਜੀ, ਅਕਸਰ ਸਾਡੇ ਮੇਰੇ ਕੋਲ ਉਹੀ ਨਾਮ ਹੈਗਾ ਜੀ, ਕੈਪਟਨ ਰਜਿੰਦਰ ਬਲ ਜੀ ਦਾ, ਔਰ ਹਮੇਸ਼ਾ ਹੀ ਪਾਰਟੀਸਿਪੇਟ ਕਰਦੇ ਨੇ ਸਾਡੇ ਸ਼ੋਅ ਦੇ ਵਿਚ, ਔਰ ਕਦੀ ਕਦੀ
1: ਕੈਪਟਨ ਰਜਿੰਦਰ ਬਲ ਹੁਣਾਂ ਨੇ ਜਿੱਥੇ ਸਾਡੀ ਬੇਟੀ ਦੀਆਂ ਖੁਸ਼ੀਆਂ ਦੇ ਵਿਚ ਵੀ ਪਰਿਵਾਰ ਸਮੇਤ ਸ਼ਮੂਲੀਅਤ ਕੀਤੀ, ਉਥੇ ਅਰਸ਼ ਉਨ੍ਹਾਂ ਨੂੰ ਟਾਵਰ ਦੇ ਵਿਚ ਜਿਹੜੀਆਂ ਸਮੱਸਿਆਵਾਂ ਆਈਆਂ, ਟਾਵਰ ਲਾਉਣ ਦੇ ਵਿਚ, ਟਾਵਰ ਨੂੰ ਇਥੋਂ ਤੱਕ ਲੈ ਕੇ ਆਉਣ ਦੇ ਵਿਚ ਸਭ ਤੋਂ ਵੱਡਾ ਮੁੱਢਲੇ ਰੂਪ ਦੇ ਵਿਚ ਕਹਿ ਲਈਏ ਇਕ ਬਹੁਤ ਵੱਡਾ ਸਾਡਾ ਸਾਥ ਦਿੱਤਾ, ਬਹੁਤ ਵੱਡਾ ਯੋਗਦਾਨ ਦਿੱਤਾ। ਉਨ੍ਹਾਂ ਤੋਂ ਬਗੈਰ ਇੰਜ ਸਮਝ ਲਓ ਕਿ ਅਸੀਂ ਕੈਪਟਨ ਰਜਿੰਦਰ ਬਲ ਹੋਣ ਤੋਂ ਬਗੈਰ ਇਹ ਖੜਾ ਨਹੀਂ ਸੀ ਕਰ ਸਕਦੇ। ਸੋ ਉਨ੍ਹਾਂ ਦਾ ਬਹੁਤ ਵੱਡਾ ਸਾਥ ਹੈ, ਉਨ੍ਹਾਂ ਦੇ ਇਸ ਸਾਥ ਦਾ ਹਮੇਸ਼ਾ ਹੀ ਸਾਡੇ ਤੇ ਜਿਹੜਾ ਹੈ ਉਹ ਅਸਾਨ ਰਹੇਗਾ। ਇਹ ਟਾਵਰ ਨੂੰ ਇਸ 1320 AM ਨੂੰ ਆਨ ਏਅਰ ਕਰਨ ਦੇ ਵਿਚ ਕੈਪਟਨ ਸਾਹਿਬ ਥੈਂਕ ਯੂ ਵੈਰੀ ਮੱਚ, ਲਵ ਯੂ, ਤੁਹਾਡੀ ਸਪੋਰਟ ਬਹੁਤ ਮਾਇਨੇ ਰੱਖਦੀ ਹੈ। ਮੇਰੇ ਨਾਲ ਕਾਲਰ ਨੇ, ਵੈਲਕਮ ਜੀ। ਹੈਲੋ,
3: ਹੈਲੋ, ਹਾਂਜੀ,
1: ਤੁਸੀਂ ਏਅਰ ਤੇ ਹੋ ਜੀ।
3: ਹਾਂਜੀ, ਆਪਣਾ ਚਾਲਾ ਸਾਹਿਬ ਵਧਾਈਆਂ, ਬਹੁਤ ਬੇਟੀ ਦੇ ਵਿਆਹ ਰਹੀ ਹੈ।
1: ਥੈਂਕ ਯੂ ਜੀ।
3: ਹਾਂਜੀ, ਆਪਣੇ ਤੁਸੀਂ ਬਿਲਡਿੰਗ ਖਰੀਦ ਲਈ ਸਾਰੀ ਫਿਰ?
1: ਨਹੀਂ, ਬਿਲਡਿੰਗ ਨੀ, ਟਾਵਰ ਰੈਂਟ ਕੀਤਾ ਜੀ, ਤੇ ਸਟੇਸ਼ਨ ਜਿਹੜਾ
3: ਹੰਸਰਾ ਸਾਹਿਬ ਨਾਲ ਆਈ ਇੱਕ ਵਾਰੀ ਨਾ, ਇੱਥੇ ਪ੍ਰੋਗਰਾਮ ਕਰਨ ਨੂੰ।
1: ਬਿਲਡਿੰਗ ਨੀ, ਉਹ ਤੇ ਬਿਲਡਿੰਗ ਉਹਨਾਂ ਤੋਂ, ਉਹਨਾਂ ਨੇ ਵੀ ਗਾਂ ਰੈਂਟ ਤੇ ਸੀਗੀ। ਹਾਂਜੀ, ਬਿਲਡਿੰਗ ਨੀ, ਇਹ ਸਟੇਸ਼ਨ।
3: ਬਹੁਤ ਵਧਾਈਆਂ ਜੀ ਤੁਹਾਨੂੰ, ਹੈ ਨਾ, ਬਹੁਤ ਬਹੁਤ।
1: ਥੈਂਕ ਯੂ, ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ, ਥੈਂਕ ਯੂ। ਸਾਡੇ ਨਾਲ ਹਾਜ਼ਰ ਨੇ ਜੀ ਇਸ ਵਕਤ ਟਾਟਾ ਆਟੋ ਇਲੈਕਟ੍ਰਿਕ 1997 ਤੋਂ ਸਾਡੇ ਸਪੋਂਸਰ ਨੇ। ਅਮਰੀਕ ਜੀ ਆਫ ਏਅਰ ਤੇ ਮੈਨੂੰ ਬੜਾ ਪਿਆਰਾ ਮੈਸੇਜ ਦੇ ਕੇ ਗਏ ਨੇ। ਮੈਂ ਕਹਿੰਦੀ ਗੱਲ ਨੀ ਬਣੀ, ਆਨ ਏਅਰ ਆਓ। ਕਹਿੰਦੇ ਜੀ ਅੱਗੇ ਨਾਲੋਂ ਕਲੀਅਰ ਆਵਾਜ਼ ਹੈ, ਕ੍ਰਿਸਟਲ ਕਲੀਅਰ, ਪਤਾ ਨਹੀਂ ਕਿਹੜੀ ਖੰਡ ਪਾਤੀ ਤੁਸੀਂ ਵਿਚ। ਖੰਡ ਪਾਈ ਤੁਸੀਂ, ਪਾਈ ਹੈ। 1997 ਤੋਂ ਸਾਡੇ ਸਪੋਂਸਰ ਹੋ, ਯਾਰਾਂ ਦੇ ਯਾਰ ਹੋ, ਪਰਿਵਾਰ ਦੇ ਮੈਂਬਰ ਹੋ, ਚੰਨੀ ਭਾਜੀ ਹੋਏ, ਤੁਸੀਂ ਹੋਏ। ਸੋ ਬਹੁਤ ਸਾਰੇ ਬਿਜ਼ਨਸਮੈਨ ਨੇ, ਸਾਰੇ ਬਿਜ਼ਨਸਮੈਨਾਂ ਦਾ ਤਹਿ ਦਿਲ ਤੋਂ ਧੰਨਵਾਦ, ਸਾਰੇ ਸਹਿਯੋਗੀਆਂ ਦਾ ਧੰਨਵਾਦ, ਸਾਰੇ ਸਪੋਰਟਰਾਂ ਦਾ ਧੰਨਵਾਦ। ਨਾਮ ਬਹੁਤ ਸਾਰੇ ਨੇ, ਅਜੇ 1-2 ਦਿਨਾਂ ਦੇ ਵਿਚ ਅਸੀਂ ਸਾਰੇ ਕਲੀਅਰ ਕਰ ਦੇਵਾਂਗੇ। ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਟਾਪ ਚੋਇਸ ਇਲੈਕਟ੍ਰੋਨਿਕਸ ਤੋਂ ਸਾਡੇ ਵੀਰ ਮਨੂ ਕੋਹਲੀ ਜੀ ਦਾ ਬਹੁਤ ਸਾਰਾ, ਉਨ੍ਹਾਂ ਨੂੰ ਜਿੱਦਣ ਪਤਾ ਲੱਗਾ। ਔਰ ਇਸ ਦੇ ਨਾਲ ਸਾਡੇ ਵੀਰ ਖਿੰਡਾ ਰੈਨੋਵੇਸ਼ਨ ਅਤੇ ਫਲੋਰ ਡਿਕੋਰਸ ਵਾਲੇ ਜਿਹੜੇ ਨੇ, ਉਨ੍ਹਾਂ ਦਾ ਬਹੁਤ ਸਾਰਾ ਧੰਨਵਾਦ, ਜਿਨ੍ਹਾਂ ਨੇ ਸਾਨੂੰ ਬੜੀ ਸਪੁਗਟ ਕੀਤੀ ਹੈ। ਹਾਂਜੀ, ਬਹੁਤ ਪਿਆਰ ਦਿੱਤਾ ਉਨ੍ਹਾਂ ਨੇ। ਜਿਹੜਾ ਸਾਡਾ ਸਟੂਡੀਓ ਹੈ ਉਹ ਗਿੱਲ ਪੇਂਟਿੰਗ ਹਾਊਸ ਵੱਲੋਂ ਪੇਂਟ ਕੀਤਾ ਗਿਆ। ਐਂਡ ਐਨੀ ਟਾਈਮ ਹੋਮ ਰੈਨੋਵੇਸ਼ਨ ਵੱਲੋਂ ਸਾਡਾ ਜਿਹੜਾ ਸਟੂਡੀਓ ਹੈ ਉਹਦੇ ਵਿੱਚ ਜਿਹੜੇ ਕਿੱਲ ਨੇ ਮਜ਼ਬੂਤੀ ਦੇ ਨਾਲ ਉਹ ਲਾਏ ਗਏ ਨੇ। ਕੁਝ ਸਾਰੀਆਂ ਸਖੀਅਤਾਂ ਨੇ ਹੋਰ ਨੇ ਜਿਨ੍ਹਾਂ ਦੀ ਅਸੀਂ ਅੱਗੇ ਚੱਲ ਕੇ ਜ਼ਿਕਰ ਵੀ ਕਰਾਂਗੇ। ਸੋ ਮਿਹਰਬਾਨੀ ਜੀ, ਹੁਣ ਅਸੀਂ 13-14 ਮਿੰਟ ਸਾਡੇ ਕੋਲ ਬਾਕੀ ਨੇ ਤੇ ਅਕੀਦਾ ਸਾਹਿਬ ਹਾਜ਼ਰ ਨੇ। ਅਕੀਦਾ ਸਾਹਿਬ ਬਹੁਤ ਬਹੁਤ ਧੰਨਵਾਦ, ਵੈਲਕਮ ਜੀ ਆਨੂੰ, ਗੁੱਡ ਮਾਰਨਿੰਗ
4: ਜੀ। ਗੁੱਡ ਮਾਰਨਿੰਗ ਚਾਵਲਾ ਸਾਹਿਬ, ਧੰਨਵਾਦ, ਸ਼ੁਕਰੀਆ। ਕੁਝ ਆਵਾਜ਼ਾਂ ਪਲੇਟਫਾਰਮ ਦੀ ਮੋਹਤਾਜ ਨਹੀਂ ਹੁੰਦੀਆਂ, ਉਹ ਆਪਣੀ ਪਹਿਚਾਣ ਆਪ ਬਣਾਉਂਦੀਆਂ। ਅੱਜ ਉਹੀ ਪਹਿਚਾਣ ਮੁੜ 1320 ਦੀਆਂ ਤਰੰਗਾਂ ਤੇ ਪਰਤੀ ਹੈ। ਸ਼ੁਕਰੀਆ। ਵਾਪਸੀ ਸਿਰਫ ਮੁੜ ਆਉਣ ਦਾ ਨਾਮ ਨਹੀਂ, ਕਈ ਵਾਰ ਇਹ ਆਪਣੀ ਅਸਲੀ ਥਾਂ ਨੂੰ ਮੁੜ ਪਛਾਣਨ ਦਾ ਨਾਮ ਵੀ ਹੁੰਦੀ ਹੈ। ਫਿਰ ਉਹੀ ਮਾਇਕ, ਫਿਰ ਉਹੀ ਤਰੰਗਾਂ, ਫਿਰ ਉਹੀ ਆਵਾਜ਼ ਜੋ ਦਿਲ ਤੱਕ ਪਹੁੰਚਦੀ ਹੈ ਤੁਹਾਡੀ 1320 ਤੇ। ਵਾਪਸੀ ਤੋਂ ਲੱਗਦਾ ਹੈ ਕਿ ਰੇਡੀਓ ਉਸੇ ਰੌਣਕ ਚ ਵਾਪਸ ਫਿਰ ਆ ਗਿਆ। ਮੰਚ ਬਦਲ ਸਕਦਾ ਹੈ, ਮਾਧਿਅਮ ਬਦਲ ਸਕਦਾ ਹੈ, ਪਰ ਇਹ ਖੂਬਸੂਰਤ ਆਵਾਜ਼ ਦੀ ਪਹਿਚਾਣ ਕਦੇ ਨਹੀਂ ਬਦਲਦੀ।
1: ਕਿਆ ਬਾਤ!
4: ਕੁਝ ਸਫ਼ਰ ਦੂਰ ਲੈ ਜਾਂਦੇ ਹਨ ਪਰ ਆਪਣਿਆਂ ਤੱਕ ਵਾਪਸੀ ਹੋਰ ਵੀ ਖੂਬਸੂਰਤ ਬਣਾ ਦਿੰਦੇ ਹਨ। ਆਵਾਜ਼ਾਂ ਕਦੇ ਗੁੰਮ ਨਹੀਂ ਹੁੰਦੀਆਂ ਚਾਵਲਾ ਸਾਹਿਬ, ਸਿਰਫ ਉਹ ਕੁਝ ਸਮੇਂ ਲਈ ਬਦਲ ਸਕਦੀਆਂ ਹਨ ਆਪਣਾ ਪਲੇਟਫਾਰਮ ਤੇ ਆਪਣਾ ਆਪ, ਪਰ ਆਵਾਜ਼ਾਂ ਹਮੇਸ਼ਾ ਹੀ ਆਵਾਜ਼ਾਂ ਰਹਿੰਦੀਆਂ ਹਨ।
1: ਕਿਆ ਬਾਤ ਹੈ ਵਕੀਲਾ ਸਾਹਿਬ, ਬਹੁਤ ਧੰਨਵਾਦ ਸੋਹਣੇ ਸ਼ਬਦਾਂ ਲਈ। ਅੱਜ ਦਾ ਪਹਿਲਾ ਦਿਨ ਸੀ JMR 1320 AM ਤੇ ਜੋ ਵਾਪਸੀ ਹੋਈ ਹੈ, ਜਿਹੜੇ ਸੋਹਣੇ ਸ਼ਬਦ ਤੁਸੀਂ ਘੜ ਘੜ ਕੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਰੱਖੇ ਨੇ, ਅੱਜ ਦੇ ਪ੍ਰੋਗਰਾਮ ਦੇ ਵਿਚ ਆਪਣੇ ਪ੍ਰੋਗਰਾਮ ਦੇ ਵਿਚ ਰੱਖੇ ਨੇ, ਹਮੇਸ਼ਾ ਹੀ ਇਹ ਔਨ ਰੈਕਡ ਰਹਿਣਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਲਵ ਯੂ, ਤੁਸੀਂ ਸਮਾਂ ਦਿੱਤਾ, ਹਾਜ਼ਰੀ ਭਰੀ ਹੈ। ਅੱਜ ਜਾਣ ਪਹਿਚਾਣ ਕਰਵਾ ਰਹੇ ਜੀ ਸਾਡੇ ਜਿਹੜੇ ਲੰਬੇ ਸਮੇਂ ਤੋਂ ਲੰਬੇ ਅਰਸੇ ਤੋਂ ਸਾਡੇ ਸਹਿਯੋਗੀ ਨੇ। ਟੂ ਬੀ ਓਨੈਸਟ, ਜਿਸ ਦਿਨ 31 ਦਸੰਬਰ ਨੂੰ ਇਹ ਪ੍ਰੋਗਰਾਮ ਬੰਦ ਹੋਇਆ ਤਾਂ ਕੁਝ ਦਿਨ ਪਹਿਲਾਂ ਸਾਨੂੰ ਪਤਾ ਲੱਗ ਗਿਆ ਸੀਗਾ। ਉਹ ਦਿਨ ਵੀ ਮੈਨੂੰ ਅਰਸ਼ ਦੇ ਚਿਹਰੇ ਦੀ ਅਜੇ ਬਿਲਕੁਲ ਹੂ ਬਹੂ ਪ੍ਰਭਾਵ ਜਿਹੜੇ ਨੇ ਮੇਰੇ ਸਾਹਮਣੇ ਨੇ। ਜਦੋਂ ਮੀਟਿੰਗ ਸੀ ਤੇ ਮੀਟਿੰਗ ਤੋਂ ਬਾਅਦ ਅਰਸ਼ ਆਇਆ ਤੇ ਮੈਂ ਉਸ ਦਿਨ ਕੁਦਰਤੀ ਮੈਨੂੰ ਇੰਜ ਲੱਗ ਰਿਹਾ ਸੀ ਜਿੱਦਾਂ ਨਾ ਕੁਝ ਗੁਆਚਣ ਵਾਲਾ, ਤੇ ਮੈਂ ਸ਼ੋਅ ਕਰਕੇ ਸਵੇਰ ਵਾਲਾ ਸ਼ੋਅ ਕਰਦਾ ਸੀ ਜਾ ਕੇ ਟੈਨਾਨੋਲ ਦੀਆਂ ਦੋ ਖਾਲੀ ਗੋਲੀਆਂ ਖਾ ਕੇ। ਮੈਨੂੰ ਮਿਸਿਜ ਕਹਿੰਦੇ ਵੀ ਤੁਸੀਂ ਕਦੀ ਸਵੇਰੇ ਸਵੇਰੇ ਤੇ ਗੋਲੀ ਖਾਧੀ ਨਹੀਂ, ਤੁਸੀਂ ਖਾਂਦੇ ਹੀ ਨਹੀਂ, ਇਹ ਚ ਕੀ ਗੱਲ? ਮੈਨੂੰ ਲੱਗਦਾ ਕੁਝ ਖੁਸ਼ ਰਿਹਾ। ਮੈਂ ਸੋਫੇ ਤੇ ਜਿੱਦਾਂ ਆਮ ਨੋਰ ਸਾਡੇ ਇੱਥੇ ਲੋਕ ਰੈਸਟ ਕਰ ਲੈਂਦੇ ਨੇ, ਮੈਂ ਪੈ ਗਿਆ ਅਰਸ਼ ਆਇਆ ਮੀਟਿੰਗ ਕਰਕੇ ਤੇ ਡੈਡ ਆਈ ਵਾਂਟ ਟਾਕ ਟੂ ਯੂ, ਮੈਂ ਕਿਹਾ ਸਟੇਸ਼ਨ ਵੇਖ ਗਿਆ ਜਾਂ ਬੰਦ ਹੋ ਗਿਆ? ਇਹ ਦੋ ਲਫ਼ਜ਼ ਨੇ। ਅਰਸ਼ ਕਹਿੰਦਾ ਹਾਓ ਯੂ ਨੋ, ਮੈਂ ਕਿਹਾ ਯਾਰ ਮੈਨੂੰ ਲੱਗ ਰਿਹਾ ਸੀ ਕੁਛ ਗੜਬੜ ਹੈ। ਜਦੋਂ ਇਹਨੇ ਮੈਨੂੰ ਦੱਸਿਆ ਵੀ ਡੈਡ ਆ ਸਿਚੁਏਸ਼ਨ ਆ, ਨਾ ਤਾਂ ਵਿਕਿਆ ਪਰ ਬੰਦ ਹੋ ਰਿਹਾ ਇੰਨੀ ਤਰੀਕ ਤੋਂ, ਮੈਂ ਕੋਈ ਨੀ ਆਪਾਂ ਹੋਰ ਕੰਮ ਕਰ ਲਾਂਗੇ, ਡੋਂਟ ਵਰੀ। ਪਰ ਅਸੀਂ ਅਗੇਨ ਉਸੇ ਵੇਲੇ ਹੀ ਅਰਸ਼ੁਨਾ ਨੇ ਸੰਧੂ ਸਾਹਿਬ ਨਾਲ ਸੰਪਰਕ ਕੀਤਾ। ਸੰਧੂ ਸਾਹਿਬ ਬੜੇ ਖੁਸ਼ ਹੋਏ, ਮੈਂ ਉਨ੍ਹਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ। ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਸਾਡਾ ਪ੍ਰੋਗਰਾਮ ਬੰਦ ਹੋਇਆ, ਪਰ ਉੱਥੇ ਜੋ ਸਾਡਾ ਲੇਖਾ ਜੋਖਾ ਸੀ, ਜੋ ਦਾਣੇ ਸਨ, ਅਸੀਂ ਚੁਗੇ, ਉਹ ਸਾਰੇ ਦੇ ਸਾਰੇ ਜਿਹੜੇ ਹੋਸਟ ਨੇ ਉਨ੍ਹਾਂ ਨੇ ਸਾਨੂੰ ਬਹੁਤ ਖੁੱਲ੍ਹੇ ਦਿਲ ਦੇ ਨਾਲ ਗੱਲ ਨਾਲ ਲਾਇਆ। ਪਤਾ ਨਹੀਂ ਲੱਗਣ ਦਿੱਤਾ ਕਿ ਅਸੀਂ ਬਾਹਰੋਂ ਆਏ ਹਾਂ, ਤੇ ਉਸ ਟੀਮ ਦੇ ਵਿਚ ਸਾਨੂੰ ਬੜਾ ਪਿਆਰ ਮਾਣ ਸਤਿਕਾਰ ਮਿਲਿਆ, ਹਮੇਸ਼ਾ ਯਾਦ ਰਹੇਗਾ। ਔਰ ਅਸੀਂ ਸੰਧੂ ਸਾਹਿਬ ਦੇ 1350 ਦੇ ਬਹੁਤ ਸਾਰਾ ਉਨ੍ਹਾਂ ਨੇ ਪਿਆਰ ਦਿੱਤਾ, ਉਨ੍ਹਾਂ ਦੇ ਧੰਨਵਾਦੀ ਹਾਂ। ਅਸੀਂ ਹੁਣ ਰਲ ਕੇ ਚੱਲਣਾ, ਉਨ੍ਹਾਂ ਦੇ ਨਾਲ ਵੀ ਪਿਆਰ ਉਸੇ ਤਰ੍ਹਾਂ ਸਾਡਾ ਬਣਿਆ ਰਹੇ, ਉਨ੍ਹਾਂ ਦਾ ਪਿਆਰ ਸਾਰੇ ਨਾਲ ਬਣਿਆ ਰਹੇ। ਤੇ ਸਾਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਪ੍ਰੋਗਰਾਮ ਆਫ ਏਅਰ ਹੋਏ। ਹਾਂ, ਕੱਲ੍ਹ ਮੈਨੂੰ ਜ਼ਰੂਰ ਲੱਗ ਰਿਹਾ ਸੀ ਕਿ ਇੱਕ ਦਿਨ ਸਾਡਾ ਪ੍ਰੋਗਰਾਮ ਜਿਹੜਾ ਰੇਡੀਓ ਤੇ ਨਹੀਂ ਆਇਆ, ਪਰ ਅਸੀਂ ਸੋਸ਼ਲ ਨੈਟਵਰਕ ਮੀਡੀਆ ਤੇ ਸੀ। ਤੇ ਕੀਦਾ ਸਾਹਿਬ ਨੇ ਅੱਜ ਸੋਹਣੇ ਸ਼ਬਦਾਂ ਦੇ ਨਾਲ ਵਾਪਸੀ ਕੀਤੀ ਹੈ। ਕੀਦਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਹਮੇਸ਼ਾ ਯਾਦ ਰਹਿਣਗੀਆਂ ਇਹ ਗੱਲਾਂ। ਤੇ ਮੇਰੇ ਖਿਆਲ ਚ ਅੰਜੂ ਜੀ ਮੇਰੇ ਨਾਲ ਨੇ, ਸਪੈਸ਼ਲ ਅੱਜ ਟਾਈਮ ਕੱਢ ਕੇ ਗੁੱਡ ਮਾਰਨਿੰਗ ਸ਼ੋਅ ਦੇ ਵਿਚ ਆਏ ਨੇ। ਹਾਂਜੀ ਹਾਂਜੀ
2: ਜੀ, ਅਕੀਦਾ ਜੀ ਵੈਲਕਮ ਮੇਰੇ ਵੱਲੋਂ ਵੀ, ਔਰ ਤੁਹਾਡੀ ਬਲੈਸਿੰਗ, ਤੁਹਾਡੇ ਜਿਹੜੇ ਵੀ ਸਾਥ ਹੈਗਾ ਸੀ, ਸਹਿਯੋਗ ਹੈਗਾ, ਅਸੀਂ ਪਹਿਲਾਂ ਵੀ ਤੇ ਹੁਣ ਵੀ ਸਾਡੇ ਨਾਲ ਹੈਗਾ।
4: ਅੰਜੂ ਜੀ ਤੁਹਾਡੇ ਨਾਂ ਤੇ ਦੋ ਗੱਲਾਂ ਬੋਲਦਾ। ਤਰੰਗਾਂ ਉਹੀ ਹਨ, ਸੁਣਨ ਵਾਲੇ ਵੀ ਉਹੀ ਹਨ, ਪਰ ਅੱਜ ਖੁਸ਼ੀ ਕੁਝ ਵੱਧ ਹੈ।
2: ਕਿਆ ਬਾਤ ਹੈ!
4: ਕਿਉਂਕਿ ਜਾਣੀ ਪਹਿਚਾਣੀ ਆਵਾਜ਼ ਅੱਜ ਮੁੜ ਉਹਨਾਂ ਸਰੋਤਿਆਂ, ਉਹਨਾਂ ਦਰਸ਼ਕਾਂ ਦੇ ਸਾਹਮਣੇ ਆਈ ਹੈ ਜੋ ਉਹਨੂੰ ਮੁਹੱਬਤ ਕਰਦੇ ਨੇ, ਬਹੁਤ ਖੂਬਸੂਰਤ ਤਰੀਕੇ ਨਾਲ ਪਿਆਰ ਕਰਦੇ ਨੇ। ਕੁਝ ਰਿਸ਼ਤੇ ਦੂਰੀ ਨਾਲ ਖਤਮ ਨਹੀਂ ਹੁੰਦੇ, ਉਹ ਸਮੇਂ ਦੇ ਨਾਲ ਹੋਰ ਗੂੜੇ ਹੋ ਜਾਂਦੇ ਹਨ। ਰੇਡੀਓ ਅਤੇ ਤੁਹਾਡੀ ਆਵਾਜ਼ ਦਾ ਇਹ ਰਿਸ਼ਤਾ ਮੁੜ ਜੁੜਿਆ ਹੈ। ਰਾਹ ਬਦਲੇ, ਮੰਜ਼ਲਾਂ ਬਦਲੀਆਂ, ਪਰ ਆਵਾਜ਼ ਨਾਲ ਜੁੜਿਆ ਪਿਆਰ ਨਹੀਂ ਬਦਲਿਆ। ਅੱਜ ਤੁਹਾਡੀ ਰੇਡੀਓ ਤੇ ਵਾਪਸੀ, ਅੱਜ 1320 ਦੇ ਵਾਪਸੀ ਜਿਹੜੀ ਹੈਗੀ ਆ, ਉਹ ਬੜੀ ਖੂਬਸੂਰਤ ਹੈ। ਅੰਜੂ ਜੀ
1: ਬਹੁਤ ਬਹੁਤ ਸ਼ੁਕਰੀਆ ਅਕੀਦਾ ਸਾਹਿਬ। ਅੱਜ ਅਸੀਂ ਸਵਾਲ ਨਹੀਂ ਕਰਾਂਗੇ, ਸਵਾਲ ਅਸੀਂ ਰਾਤ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ, ਪਰ ਕੋਈ ਅਹਿਮ ਘਟਨਾ ਹੋਵੇ, ਅਹਿਮ ਨਿਊਜ਼ ਹੋਵੇ ਜਿਹੜੀ ਅੱਜ ਦੀ, ਵਿਸ਼ੇਸ਼ ਤੌਰ ਤੇ ਤੁਸੀਂ ਇੱਕ ਦੋ ਮਿੰਟਾਂ ਦੇ ਵਿੱਚ, ਕਿਉਂਕਿ ਅਸੀਂ ਵਪਾਰੀ ਸੱਜਣਾਂ ਦੇ ਸਾਰਿਆਂ ਦੀ ਲਿਸਟ ਜਿਹੜੀ ਹੈ ਉਨ੍ਹਾਂ ਦਾ ਧੰਨਵਾਦ ਕਰਨਾ, ਅਸੀਂ ਉਨ੍ਹਾਂ ਦੇ ਕੋਲੋਂ ਪਿਆਰ ਲੈਣਾ, ਤੇ ਕੁਝ ਨਵੇਂ ਬਿਜ਼ਨਸਮੈਨ ਨੇ ਉਨ੍ਹਾਂ ਦਾ ਵੈਲਕਮ ਵੀ ਕਰਨਾ, ਤੇ ਕੁਝ ਇੱਕ ਦੋ ਮਿੰਟ ਦੇ ਵਿੱਚ ਕੋਈ ਅਹਿਮ ਖ਼ਬਰ ਹੋਵੇ ਜਿਹੜੀ ਅੱਜ ਤੁਹਾਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਸਰੋਤਿਆਂ ਨਾਲ ਸਾਂਝੀ ਕਰਨੀ ਬੜੀ ਜ਼ਰੂਰੀ ਹੈ, ਪਲੀਜ਼ ਗੋ ਅਹੈਡ।
4: ਚਲੋ ਸਰ, ਅਸਲ ਚ ਨਾ ਖ਼ਬਰਾਂ ਦਾ ਡੇਲੀ ਹੁੰਦੇ ਨੇ ਆਪਣੇ ਪੰਜਾਬ ਦੀਆਂ, ਬਹੁਤ ਨਾ ਕੁਝ ਹੁੰਦਾ ਹੀ, ਪਰ ਅੱਜ ਜਿਹੜਾ ਨਾ ਉਹਨਾਂ ਨੇ ਕੁਲਦੀਪ ਸਿੰਘ ਗੜਗਾਜੀ ਹੁਣੇ ਜਹੇਦਾਰ ਸਾਹਿਬ ਹੈਗੇ, ਉਹਨਾਂ ਨੇ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਾਰ ਬਾਰ ਪਰੋਲ ਦੇ ਰਹੇ ਹੋ ਤੁਸੀਂ, ਜਦਕਿ ਜਗਤਾਰ ਸਿੰਘ ਹਵਾਰਾ ਦੀ ਮਾਂ ਬਹੁਤ ਬਿਮਾਰ ਹੈਗੀ ਆ, ਬਹੁਤ ਬੁਰਾ ਹਾਲ ਹੈ, ਉਹਨਾਂ ਦੀ ਮੁਲਾਕਾਤ ਵਾਸਤੇ ਤੁਸੀਂ ਇੱਕ ਵੀ ਸੋਚਿਆ ਨੀ ਕਦੇ ਵੀ। ਇਹ ਬੜੀ ਅਹਿਮ ਖ਼ਬਰ ਅੱਜ ਰਹੀ ਆ ਜਿਹੜੀ ਕਿ ਗੁਰਦਾਸ ਸਾਹਿਬ ਦੀ। ਦੂਜੇ ਪਾਸੇ ਪਾਕਿਸਤਾਨ ਦੀ ਪੰਜਾਬ ਦੀ ਅਸੈਂਬਲੀ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੇ ਖਾਤਿਆਂ ਦੇ ਉੱਤੇ ਕਾਨੂੰਨੀ ਪਾਬੰਦੀ ਲਗਾਉਣ ਵਾਸਤੇ ਜਿਹੜਾ ਮਤਾ ਹੈਗਾ ਉੱਥੇ ਉਹਨਾਂ ਨੇ ਪਾਸ ਕਰਤਾ। ਚਾਵਲਾ ਸਾਹਿਬ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ, ਫਰਾਂਸ, ਚੀਨ ਤੇ ਸੰਯੁਕਤ ਰਾਸ਼ਟਰ ਦੇ ਅਮਰੀਕਾ, ਇਹ ਕਈ ਸਾਰੇ ਮੁਲਕ ਹੈਗੇ ਨੇ, ਉਹਨਾਂ ਨੇ ਵੀ ਇੱਦਾਂ ਕੀਤਾ ਹੋਇਆ। ਇਸ ਕਰਕੇ ਪਾਕਿਸਤਾਨ ਵਿੱਚ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਮੋਬਾਇਲ ਵਰਤਣ ਤੇ ਪਾਬੰਦੀ ਲਾਉਣ ਦਾ ਉਹਨਾਂ ਨੇ ਕੀਤਾ। ਬਾਕੀ ਚਾਵਲਾ ਸਾਹਿਬ, ਐਚ ਐਸ ਫੁਲਕਾ ਅੱਜ ਉਹਨਾਂ ਨੇ ਪੂਰੀ ਤਰ੍ਹਾਂ ਕਹਿ ਤਾ ਕਿ ਜੀ 40 ਸਾਲ ਤੋਂ ਸੰਬੰਧ ਹੈ ਮੇਰਾ ਭਾਜਪਾ ਦੇ ਨਾਲ, ਬੜੀ ਬੜਾ ਬੜਾ ਪੁਰਾਣਾ ਸੰਬੰਧ ਹੈ। ਕਹਿੰਦਾ 84 ਵਿਚ ਪਾਸਵਾਨ ਦੀ ਕਾਰ ਸਾੜੀ ਸੀ, ਵਾਜਪਾਈ ਨੇ ਦੰਗਾ ਕਾਰ ਨੂੰ ਰੋਕਿਆ ਸੀ ਕਹਿੰਦੇ, ਤੇ ਸਾਨੂੰ ਪਤਾ ਕਹਿੰਦਾ ਉਸ ਟਾਈਮ ਭਾਜਪਾ ਨੇ ਸਾਡੀ ਮਦਦ ਕੀਤੀ ਸੀਗੀ, ਦੰਗਾ ਜਿਹੜੇ ਦੰਗਾ ਕਰਨ ਵਾਲੇ ਬੰਦੇ ਸੀਗੇ। ਚਾਵਲਾ ਸਾਹਿਬ, ਇਹ ਫੁਲਕਾ ਸਾਹਿਬ ਦਾ ਨਵਾਂ ਚਿਹਰਾ ਸਾਹਮਣੇ ਆਇਆ, ਇਹ ਵੀ ਇੱਕ ਖ਼ਬਰ ਸੀਗੀ।
1: ਚਲੋ, ਇਸ ਦੇ ਬਾਰੇ ਰਾਤ ਦੇ ਪ੍ਰੋਗਰਾਮ ਦੇ ਵਿੱਚ ਕਿਦਾ ਸਾਹਿਬ ਤਕਰੀਬਨ 8-7 ਵਜੇ ਸਾਡੇ ਨਾਲ ਜੁੜਦੇ ਨੇ, ਐਵਰੀ ਡੇ ਤੁਸੀਂ ਲੰਬੀ ਚੌੜੀ ਗੱਲਬਾਤ ਸੁਣੋਗੇ। ਕਹਿੰਦੇ ਖਾਲਸਿਆਂ ਦੇ ਜੇਬਾਂ ਸਾਫ ਕਰਕੇ ਚੋਰ,
4: ਇਹ ਵੀ ਗੱਲ ਨਾਲ ਹੈ ਚਾਵਲਾ ਸਾਹਿਬ,
1: ਮੇਰੀ ਪੀਰੀ ਖਾਲਸਾ ਮਾਰਚ ਵਿਚ, ਹਾਂਜੀ, ਖਾਲਸਿਆਂ ਦੀਆਂ ਜੇਬਾਂ
4: ਕੁਝ ਬਿਲਕੁਲ ਬਿਲਕੁਲ ਉੱਥੇ ਕੋਈ ਚੋਰ ਬੜੇ ਤੇ ਜੇਬਾਂ ਚੋਰੀ ਕਰਕੇ ਲੈ ਗਏ
1: ਜੀ
4: ਖਾਲਸਿਆਂ ਦੀਆਂ ਜੀ।
1: ਚਲੋ, ਧੰਨਵਾਦ ਕਿਦਾ ਸਾਹਿਬ, ਹਾਜ਼ਰੀ ਭਰੀ ਤੁਸੀਂ, ਬੈਸਟ ਵਿਸ਼ਿਸ਼ ਦਿੱਤੀਆਂ ਆਪਣੇ ਅੰਦਾਜ਼ ਨਾਲ, ਬਹੁਤ ਬਹੁਤ ਸ਼ੁਕਰੀਆ। ਸਤਿ ਸ੍ਰੀ ਅਕਾਲ ਜੀ, ਅਸੀਂ ਧੰਨਵਾਦ ਕਰਾਂਗੇ ਜੀ ਆਪਣੇ ਉਨ੍ਹਾਂ ਤਮਾਮ ਵਪਾਰੀ ਸੱਜਣਾਂ ਦਾ ਆਵਾਜ਼ ਦੇ ਰਾਹੀਂ, ਤੇ ਟੈਲੀਵਿਜ਼ਨ ਤੇ ਅਸੀਂ ਲਵਾਂਗੇ ਰੇਡੀਓ ਤੇ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
5: Real news, real impact, showing you real world. CJMR 1320. CJMR 1320. The voice of the city.
1: ਇਸ ਹਿੱਸੇ ਦੇ ਸਾਡੇ ਪ੍ਰਾਊਡ ਸਪਾਂਸਰਾਂ ਦੇ ਵਿੱਚ ਤਮਾਮ ਵਪਾਰੀ ਸੱਜਣ, ਜਿਨ੍ਹਾਂ ਦੀ ਲਿਸਟ ਜਿਹੜੀ ਹੈ ਉਹ ਕਾਫੀ ਲੰਬੀ ਚੌੜੀ ਹੈ। ਹੋਮ ਫਿਕਸ ਤੋਂ ਸਮੁੱਚੀ ਮੈਨੇਜਮੈਂਟ ਨੇ ਜੋ ਵੀ ਸਾਡਾ ਸਾਥ ਦਿੱਤਾ ਗ੍ਰੈਂਡ ਓਪਨਿੰਗ ਤੋਂ ਲੈ ਕੇ ਹੁਣ ਤੱਕ, ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਹੈ। ਦੋ ਲੋਕੇਸ਼ਨਾਂ ਨੇ 905-700-9625-55 ਤੇ ਕੈਲੇਡਨ ਸਬਜ਼ੀ ਫਾਰਮ, ਜਿੱਥੇ ਤਾਜ਼ੀਆਂ ਸਬਜ਼ੀਆਂ ਜਿਹੜੀਆਂ ਨੇ ਉਨ੍ਹਾਂ ਦੇ ਆਪਣੇ ਖੇਤਾਂ ਦੇ ਵਿੱਚ ਜੋ ਉਗਾਈਆਂ ਜਾਂਦੀਆਂ ਨੇ ਉਹ ਡੇਲੀ ਬੇਸ ਤੇ ਟੁੱਟ ਕੇ ਆਉਂਦੀਆਂ ਨੇ। ਸਾਗ ਬਣਿਆ ਬਣਾਇਆ ਤੁਸੀਂ ਉਥੋਂ ਲੈ ਸਕਦੇ ਹੋ, ਮੱਕੀ ਦੀ ਰੋਟੀ ਲੈ ਸਕਦੇ ਹੋ, ਸਾਗ ਘਰ ਲਿਆ ਕੇ ਬਣਾਉਣਾ ਉਹ ਤੁਸੀਂ ਬਣਾ ਸਕਦੇ ਹੋ। ਇਸ ਤੋਂ ਇਲਾਵਾ ਤਾਜ਼ੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਸਾਰੀਆਂ ਟੁੱਟ ਕੇ ਆਉਂਦੀਆਂ ਨੇ, ਗਰੋਸਰੀ ਤੇ ਢੇਰ ਸੇਰੀ ਸੇਵਿੰਗ, ਮਿੱਟੀ ਦੇ, ਸਿਲਵਰ ਦੇ, ਪਿੱਤਲ ਦੇ, ਕੱਚ ਦੇ, ਹੈਵੀ ਡਿਊਟੀ ਬਰਤਨ ਤੁਸੀਂ ਲੈਣੇ ਨੇ, ਫੋਲਡਿੰਗ ਬੈੱਡ, ਨਵਾਰੀ ਪਲੰਗ ਲੈਣੇ ਨੇ, ਮੂੜੇ ਲੈਣੇ ਨੇ, ਕੁਰਸੀਆਂ ਲੈਣੇ ਨੇ ਜਾਂ ਤੰਦੂਰ ਲੈਣੇ ਨੇ, ਆਓ 12050 Airport Road ਕੈਰਡਨ, ਨੰਬਰ 905-840-9000
2: ਜੀ। ਰਿਟਸ ਫਰਨੀਚਰ ਪਲਾਂਟ ਤੋਂ ਰੋਹਿਤ ਜੀ, ਉਹਨਾਂ ਦੀ ਟੀਮ ਸਾਡੇ ਨਾਲ ਹਮੇਸ਼ਾ ਹੀ ਰਹਿੰਦੀ ਹੈ। 5200 ਡਿਕਸੀ ਰੋਡ ਮੈਥਸਨ ਤੇ ਹੈਗੇ ਨੇ, ਬਹੁਤ ਹੀ ਵਧੀਆ ਫਰਨੀਚਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਰਿਟਸ ਫਰਨੀਚਰ ਪਲਾਂਟ, 9052327489।
1: HK ਮੂਵਰਸ, ਮੈਂ ਇਸ਼ਾਰਾ ਕੀਤਾ ਸੀ ਕਿ ਸਾਡਾ ਬਹੁਤ ਸਾਰਾ ਕੀਮਤੀ ਸਮਾਨ ਜਦੋਂ ਮੈਂ ਪ੍ਰੋਗਰਾਮ ਕਰ ਰਿਹਾ ਸੀ ਤੇ ਕੀਮਤੀ ਸਮਾਨ ਸੀਗਾ, ਹੈਵੀ, ਬਹੁਤ ਹੈਵੀ ਤੇ ਬਹੁਤ ਨਾਜ਼ੁਕ ਕੱਚ ਦੇ ਸਮਾਨ ਵਾਂਗੂ। HK ਮੂਵਰਸ ਦੇ ਟੀਮ ਨੇ ਜੋ ਪਤਾ ਨਹੀਂ ਲੱਗਣ ਦਿੱਤਾ, ਫੁੱਲਾਂ ਵਾਂਗੂ ਉਸ ਨੂੰ ਇਕ ਤੋਂ ਦੂਜੀ ਥਾਂ ਤੇ ਲਿਆਂਦਾ। ਸਾਡਾ ਜਿਹੜਾ ਟਰਾਂਸਮਿਸ਼ਨ ਸੀ, ਟਰਾਂਸਮਿਸ਼ਨ 2 ਸਨ ਤੇ ਉਹ ਹੈਵੀ ਸਨ, ਬਹੁਤ ਜ਼ਿਆਦਾ ਹੈਵੀ, ਪਰ ਜਿਸ ਤਰੀਕੇ ਨਾਲ ਟੀਮ ਨੇ ਹੈਂਡਲ ਕੀਤਾ, ਅਰਸ਼ ਬਹੁਤ ਪ੍ਰਭਾਵਿਤ ਹੋਏ ਕਿ ਡੈਡ ਵਾਕਿਆ ਹੀ ਸਟਰੋਂਗ ਟੀਮ ਹੈ ਔਰ ਪ੍ਰੋਫੈਸ਼ਨਲ ਟੀਮ ਹੈ। ਤੁਹਾਡਾ ਕੋਈ ਵੀ ਹੈਵੀ ਡਿਊਟੀ ਇਕੁਇਪਮੈਂਟ ਤੁਸੀਂ ਮੂਵ ਕਰਾਉਣਾ, ਘਰ ਦਾ, ਵਪਾਰ ਦਾ, ਲੌਂਗ ਡਿਸਟੈਂਸ, ਕਿਸੇ ਤਰ੍ਹਾਂ ਦੀ, 416-524-6604। ਕੁਝ ਸਮੇਂ ਵਾਸਤੇ ਸਟੋਰੇਜ ਸਰਵਿਸ ਚਾਹੀਦੀ ਹੈ, 140 ਐਡਵਾਂਸ ਬੁਲੇਵਾਰਡ ਰੂਟ ਨੰਬਰ 10 ਤੇ HK ਮੂਵਰਸ ਐਂਡ ਸਟੋਰੇਜ, 416-524-6604।
2: جی شارک ٹرانسپورٹ جی ہاں ڈرائیورز کی تلاش ہے کہ امیڈیٹ ہائرنگ اس وقت چل رہی ہے. اونر آپریٹرز ٹیم کمپنی ڈرائیور ٹیمز کمپنیز ڈرائیور سولو کنسسٹڈ لیراڈو ٹیکسس دا رن اویلیبل ہے. سٹڈی مائلج اتے ریلائبل ورک کنڈیشنز کال کر سکتے ہو آفس نو 905-216-3424 ایکسٹینشن 1 تے.
1: اج جتھے ساڈا پہلا دن ہے اگین 1320 دے اتے جتھے تک تسی سانو سن رہے ہو تانو آواز جس ایری دے وچ جس طرح دی بھی سنائی دیندی ہے جے پہلا ودیا سی ہن گھٹیا ہے جاں پہلا گھٹیا سی تے ہن ودیا ہے تے فیڈ بیک ضرور دیو تنوادی ہوں گے. میرا نمبر ہے 416-716-7794 ارش 416-303-1515 لوکل نمبر پورے کینیڈا دے وچ 647-910-1320 پکا فیڈ کر لو 4479-101320 اتے امریکہ 641-741-1919 سی جے ایم آر 1320 اے ایم دا ایپ تسی ڈاؤن لوڈ کر سکدے ہو جنہاں نے کیتا ہے اس نو دوبارہ ری ایکٹیویٹ کر لو اوتے تسی سن سن سکدے ہو انسٹاگرام تے سن سکدے ہو رنگلا پنجاب دے ایپ تے سن سکدے ہو ٹیسلا کاراں جنہاں دے کول نے انہاں کاراں دے وچ تسی سن وی سکدے ہو تے دیکھ وی سکدے ہو ساڈا رنگلا پنجاب دا ایپ ڈاؤن لوڈ کرن تے. اوتار کٹاریا جی بہت خوشی دے نال انہاں نے فون کیتا کٹاریا ٹورز اینڈ ٹریول 905-678-1200 سویٹ پیل دی سمچی ٹیم تے پریزیڈنٹ کنونشن سینٹر تو ویر سکھا کنگ 416-679-9999 فیئر پرائز ٹرک رپیئر سینٹر ہر طرح دے ٹرکاں دی تسلی بخش مرمت کرن والا نام ویر سکھا ٹیسی تے ہیپی بڑیال جی 647-706-9957 کاویا ہومکے تو ہومیوپیتھی راہی اپنا علاج کرون لی میتا اوزا جی 647-760-2779
2: اور کوئی بھی لیگل مسئلہ ہے گا تو پھر روی گلاٹی لا آفس دی ٹیم دے نال رابطہ قائم کرو. ویری پروفیشنل ہائیلی نالجبل اتے موسٹ ایزلی اپروچیبل روی گلاٹی لا آفس نمبر 905-232-8700
1: ٹریفک کوڈ ایڈوکیٹ جے کلوٹی صاحب ہر طرح دی ٹریفک دی انگڑا ہون دی صورت وچ پیروائی کروان لی 30-32 ورن پرکھیا ہوئے نام 416-716-3464 میپل ون کچن اینڈ باتھنگ جو سانو بہت پیار محبت ستکار ملیا میپل ون کچن بات اینڈ انک 173 ایڈوانس بلیوارڈ نمبر 34-905-458-0075 ہی پروگرام دا حصہ سپانسر کیتا جا رہا ہے
2: سموسہ اینڈ سویٹ فیکٹری دے راہی. جی ہاں بہت ہی ڈیلیشس تسی اپنے گھر دے وچ بیاہ شادی دا سماگم ہے گا پاجی بنوانا چاہندے ہو گے ویری پروفیشنل بہت ہی فرسٹ کلاس تہاڈے لئی اویلیبل کردے نے اپنی سروسز کیٹرنگ سروس آلسو اویلیبل بیسٹ سموسہ ان ٹاؤن نمبر 416-213-1165
1: مانو جی تے انہاں دی سمچی ٹیم والوں اس سے نو سپانسر کیتا گیا 7550 کمبر سٹریٹ 647-382-5500 دے کال کیتا جا سکتا ہے.
2: جگیر دا ٹابا تہاڈے گھر آ کے لائیو کیٹرنگ کردے نے بہت ہی ودیا انتظام کردے نے اور بہت ہی ڈیلیشس کھانا تہاڈے لئی تیار کردے نے ویجن نان ویجن دونوں کوزین اویلیبل نے. نمبر ٹو کال جگیر سنگھ جی 647-400-3229
1: چارہ سپر مارکیٹ تو ویر اوتار بلا جی 1997 تو ساڈے سپانسراں دے وچ نے بیسٹ وشز بھیجیاں نے 905-824-9907 ٹاٹا آٹو الیکٹرک تو ویر سردار ستنام سنگھ امریک سنگھ 416-740-5555 مالٹن دے وچ گہنے دا شاندار شو روم 7198 ایئرپورٹ روڈ ویر راجو جی اشوک جیلر 905-671-4290 سارا پروار خوش ہے. میٹرو لیگل امیگریشن تو ساڈے گپتا صاحب 905-673-1200 جگی اکاؤنٹنٹ تو سردار گرمیت سنگھ جگی ویر رانا جی والوں بیسٹ وشز بھیجیاں گیاں نے 905-677-4444 چاندنی بینکٹ ہال دی سمچی مینجمنٹ تو ویر چنی جی ویر لاڈی جی سمچی مینجمنٹ والوں بیسٹ وشز بھیجیاں گیاں نے 905-458-8888 ممبر پارلیمنٹ سابقہ آنریبل سردار گربخش سنگھ ملی اتے انہوں نے پروار والوں بیسٹ وشز بھیجی گئی نے. روبی سہوتا جی پرسنل طور تے ملے سی انہوں والوں بیسٹ وشز بھیجی گئی نے. میڈم سونیا سدھو انہوں نے بہاف دے اتے انہوں نے پروار والوں میں میسج دیکھ رہا بیسٹ وشز بھیجی گئی نے. اس تو علاوہ تمام ممبر پارلیمنٹ ایم پی پی صاحب والوں بھی سانو بیسٹ وشز بھیجی گئی نے. سبنا تہ دل تو دھنواد. لو ہوں نواں گے آ گیا تڈے کولوں کچھ نام رہ گئے ہون گے کچھ شخصیت دے جگر جڑے نے وہ رہ گئے ہونگے اسی ضرور اگلے حصے دے وچ پیش کرنے کی کوشش کران گے. پروگرام رنگلا پنجاب تسی اس وقت سن رہے ہو
2: جی مستانی کینیڈا بہت ہی ودیا ایک ہائی اینڈ بوٹیک 35 گیٹ وے بولے وارتے اینڈ کال دیم ایٹ 2895692280
1: اور مٹھارو ویلڈنگ سروس تو سنی مٹھارو جی ویلڈنگ دیا کسی بھی طرح دیا سیوا والی تسی کال کر سکتے ہو 647-463-5555
2: جی
1: انفینٹی ٹینٹ اینڈ ڈیکور بھی بہت ਸ਼ਾਨਦਾਰ ਸਰਵਿਸ ਸਾਨੂੰ ਪ੍ਰੋਵਾਈਡ ਕੀਤੀ ਹੈ ਬੇਟੀ ਦੀ ਸ਼ਾਦੀ ਦੇ ਮੌਕੇ ਤੇ। ਤੁਸੀਂ ਵੀ ਵਧੀਆ ਸਰਵਿਸ ਲੈਣੀ ਚਾਹੋ ਦਿਲਪ੍ਰੀਤ ਬਲ 647-7080 SK ਮਨੀ ਐਕਸਚੇਂਜ ਵੱਲੋਂ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ। ਰੇਲਾਸਨ ਤੇ ਮਿਗਲੋਗਲਨ ਦੇ ਏਰੀਏ ਦੇ ਵਿਚ 905-909-5400 ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਤੋਂ ਜਸਪਾਲ ਬਾਈ ਜੀ ਵੱਲੋਂ ਬਹੁਤ ਸਾਰਾ ਪਿਆਰ ਭੇਜਿਆ ਗਿਆ, ਬੈਸਟ ਵਿਸ਼ਿਸ਼ ਭੇਜੀਆਂ ਗਈਆਂ ਨੇ 905-450-6464।
2: ਸੰਧੂ ਡੈਂਟਿਸਟਰੀ ਦੋ ਲੋਕੇਸ਼ਨ, ਗੋਰੇ ਬਨਜ਼ਰ ਲੋਕੇਸ਼ਨ, ਸ਼ਾਲੇ ਲੋਕੇਸ਼ਨ, ਕੋਈ ਵੀ ਡੈਂਟਲ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹੋ ਤਾਂ ਪਹੁੰਚੋ ਸੰਧੂ ਡੈਂਟਿਸਟਰੀ 905-455-8585 ਫਾਰ ਆਲ ਯੋਰ ਫਲੋਰਿੰਗ ਨੀਡਸ, GTA ਫਲੋਰਿੰਗ ਕੈਨੇਡਾ। ਹਾਰਡਵੇਅਰ ਫਲੋਰ, ਲੈਮੀਨੇਟ ਫਲੋਰਿੰਗ, ਮਾਰਬਲ ਐਂਡ ਪੋਰਸਲੇਨ ਟਾਈਲਸ ਵਗੈਰਾ ਬਾਏ ਕਰਨਾ ਚਾਹੁੰਦੇ ਹੋ, ਜਿਮ ਫਲੋਰਿੰਗ, ਕਸਟਮਾਈਜ਼ ਏਰੀਆ ਰਕਸ ਦੇ ਲਈ GTA ਫਲੋਰਿੰਗ, ਨੰਬਰ ਟੂ ਕਾਲ 905-605-6605।
1: ਟਾਪ ਚੋਇਸ ਇਲੈਕਟ੍ਰੋਨਿਕਸ ਤੋਂ ਵੀਰ ਮਨੂ ਕੋਹਲੀ ਜੀ ਵੱਲੋਂ ਬੈਸਟ ਵਿਸ਼ਿਸ਼ ਭੇਜੀਆਂ ਗਈਆਂ ਨੇ 905-799-0045 ਤੇ ਕੈਲਡਨ ਪੇਵਿੰਗ ਰੈਜੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਡਰਾਈਵੇ ਪਾਰਕਿੰਗ ਲਈ ਜਸ ਬਾਲ ਜੀ ਨੂੰ ਕਾਲ ਕਰ ਲਿਓ 416-818-9900। ਹੁਣ ਸਾਡਾ ਤੁਹਾਡਾ ਸਾਥ ਅੱਜ ਇੱਥੇ ਸਿੱਖੀ, ਭੁਲਾ ਚੁੱਕਾਂ ਦੀ ਮਾਫ਼ੀ ਦਿਓ, ਛੁੱਟੀਆਂ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਚ ਰਹੋ। ਸਟੂਡੀਓ ਦਾ ਨੰਬਰ ਹੈ 905-813-1320। ਜੇ ਕਿਸੇ ਨੇ ਕੋਈ ਪ੍ਰੋਗਰਾਮ ਆਰੰਭ ਕਰਨਾ, ਜਾਣਕਾਰੀ ਲੈਣੀ ਹੈ 416-303-1515 ਅਰਸ਼ ਚਾਵਲਾ ਨਾਲ ਸੰਪਰਕ ਕਰੋ। ਸਵੇਰੇ 10 ਤੋਂ 12 ਸੁਣਿਆ, ਰਾਤ ਨੂੰ ਹੁਣ 6 ਤੋਂ 9 ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਭੁਲਾ ਚੁੱਕਾਂ ਦੀ ਮਾਫ਼ੀ, ਰੱਬ ਰਾਖਾ, ਸਤਿ ਸ੍ਰੀ ਅਕਾਲ।
6: ਤੁਸੀਂ ਸੁਣ ਰਹੇ ਯੂਅਰ ਟ੍ਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
7: Authentic, original, and better than our rivals.

0: Keep it on the voice of the city. CJMR 1320.
1: Hello.
2: Hello.
3: Oh, hi.

voice for your community. The voice of the city. CJMR 1320.

0: is CJMR 1320, the voice of the city.
1: ਬੜੇ ਚਿਰਾ ਬਾਅਦ ਸਾਡੇ ਜਾਨੀ ਯਾਰ ਮਿਲੇ ਨੇ ਓਏ ਅਸੀਂ ਸੋਚਿਆ ਚਾਰ ਪਿਆਰ ਦੀਆਂ ਗੱਲਾਂ ਕਰ ਲਈਏ ਕਿਉਂਕਿ ਫੇਰ ਇਹਨਾਂ ਨੇ ਬੜੀ ਦੂਰ ਚਲੇ ਜਾਣਾ ਇੱਕ ਨੇ

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

0: where cultures connect. CJMR 1320, the voice of the city.
1: Yeah.

सारा राजनीति का अच्छे अच्छों को चूस कर गुठलियां फेंक दी हैं।

0: Keep it on the voice of the city, CJMR 1320.
1: तेरे हुस्न दे चर्चे करा।

0: ਨਸ਼ੀਲੀਆਂ ਤੇ ਜੱਟ ਦੀ ਨਸ਼ੀਲੀਆਂ ਤੇ ਜੱਟ ਦੀ ਨਸ਼ੀਲੀਆਂ ਤੇ ਤੇਰੀਆਂ ਨੇ ਬਿੱਲੀਆਂ.
1: This is CJMR 1320, the voice of the city.

0: ਜੀ ਦੇ ਵਿੱਚ ਦੀ ਸਾਹ ਵਗਦੇ ਸੀ ਜੀ ਦੇ ਵਿੱਚ ਦੀ ਸਾਹ ਵਗਦੇ ਉਹ ਬਿਨਾਂ ਸਾਹਾਂ ਤੋਂ ਆਪ ਨਿਭਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ ਉਹਦੇ ਵਿਆਹ ਦੇ ਨੇੜੇ ਤੇੜੇ ਜਾਏ ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ ਰੋ ਰੋ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ ਜਿਹਦੇ ਕੰਡਾ ਚੁਵਿਆ ਰੜਕਦਾ ਸੀ ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ ਪਾਣੀ ਵਿੱਚ ਬਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। TRP ਵਾਲੀਆਂ ਗਿਰਜਾਂ ਨੂੰ TRP ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ ਹੱਡ ਵੱਢ ਕੇ ਪਾਲਿਆ ਸੀ ਜੋ 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ ਸੌਖਾ ਨਹੀਂ ਹੁੰਦਾ।
1: ਸ਼ਹਿਰ ਦੀ ਆਵਾਜ਼ ਦਿਲਾਂ ਦੀ ਪੁਕਾਰ ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320 CJMR 1320

0: This is CJMR 1320, the voice of the city.
1: ਬਾਪੂ ਰੋਵੇ ਮੱਚ ਗਈ ਫਸਲ ਕੁੜੇ ਪੰਜ ਛੇ ਕਿੱਲੇ ਨਾਲ ਚਾਚੇ ਦੇ ਸਾਨੂੰ ਚੱਪਲਾਂ ਹੁਣ ਤੱਕ ਜੁੜੀਆਂ ਨਹੀਂ ਕਿੱਥੋਂ ਲਈਏ ਬੈਗ ਵਰਸਾਚੇ ਦੇ ਸੁਪਨੇ ਵੀ ਆਉਣ ਸਲਾਬੇ ਨੀ ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ ਕਰਜ਼ੇ ਵਿੱਚ ਡੁੱਬੇ ਹਰਫ ਦੀਆਂ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ।

ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ, ਜਿੱਤ ਗਿਆ ਕਹਿੰਦੇ ਜੋ ਜੋ ਸਿੱਧੂ ਲਿਖ ਗਿਆ, ਉਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ, ਪਰ ਬਈ ਅੱਜ SYL ਵੀ ਬੈਨ ਹੋ ਗਿਆ, SYL ਵੀ ਬੈਨ ਹੋ ਗਿਆ।

0: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
1: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188। ਲੋਟਸ ਫਿਊਨਰਲ ਹੋਮ।
2: ਰੀਮੈਕਸ ਗੋਲਡ ਰਿਐਲਟੀ ਨਾਲ ਕੰਮ ਕਰਦੇ ਅਰਸ਼ ਚਾਵਲਾ ਲੈ ਕੇ ਆਏ ਨੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਵਾਲੀ ਡੀਲ। ਆਸ਼ਵਾ ਵਿਚ ਬਣ ਰਹੇ ਹਨ 3 ਬੈਡਰੂਮ ਫ੍ਰੀ ਹੋਲਡ ਟਾਊਨ ਹੋਮਸ ਵਿਦ ਕਾਰ ਪਾਰਕਿੰਗ ਦੇ ਨਾਲ, ਕੀਮਤ ਸਿਰਫ ਅਤੇ ਸਿਰਫ 3,99,000 $5,000 ਦੇ ਕੇ ਇਨ੍ਹਾਂ ਦੀ ਬੁਕਿੰਗ ਸ਼ੁਰੂ ਹੈ। 2028 ਦੇ ਵਿਚ ਤੁਸੀਂ ਆਪਣੇ ਘਰ ਦੇ ਮਾਲਕ ਬਣ ਜਾਓਗੇ। ਕਾਲ ਕਰੋ ਅਰਸ਼ ਚਾਵਲਾ 416-303-1515 416-303-1515। ਜੋ ਲੈ ਗਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ, ਕਿਉਂਕਿ ਖੰਡ ਦੇ ਖਿਡੌਣੇ ਬਾਰ ਬਾਰ ਨਹੀਂ ਆਉਣੇ।

0: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵੌਨ। ਫਾਰ ਬੁਕਿੰਗ ਕਾਲ 416-433-9191।
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
2: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ।
3: 647-88-6000।
2: ਬਾਬਾ ਜੀ, ਆ ਕਿਹੜਾ ਮੰਤਰ ਹੈ?
3: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ।
2: ਪੱਕੀ ਗੱਲ ਬਾਬਾ ਜੀ?
3: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ ਹੈ, NRI ਮੈਰਿਜ ਬਿਊਰੋ।
4: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ। ਕਾਲ 647-88-6000 ਔਰ ਵਿਜ਼ਿਟ NRIMB.com।

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸੁੱਖਾ ਕੰਗ 416-679-9191।
1: ਸਵੀਟ ਮਹਿਲ।
2: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
3: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
2: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
3: ਹਾਂ, ਨਾਲੇ ਮੈਂ ਸਾਰੀ ਦੀਆਂ ਬਾਹਾਂ ਵੀ ਤਾਂ ਪਿੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
2: ਤੇ ਮੇਰੇ ਜੀਜੇ ਲਈ ਘੜੀ?
3: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
2: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ, 719 ਏਅਰਪੋਰਟ ਰੋਡ, ਮਾਲਚਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
4: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ, ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ ਐਟ ਮੇਫੀਲ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
5: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੁਆਇਸ ਇਲੈਕਟ੍ਰੋਨਿਕਸ।
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ। 416-716-7094, ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
6: HK Movers, home, offices, apartments and delivery, big or small, we move it all.
7: HK Movers,
6: local and long distance, we also ship cart, tailor transport and moving services.
7: For service with a smile, give us a call.
6: Call Mr. Harminder 416-524-6704.
7: 416-524-6704 pe.
6: Visit 140 Advance Boulevard, Unit Number 10, Brampton.
8: Long distance moving specialist.
6: HK Movers.
9: HK Movers.
5: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 6475478188, Lotus Funeral Home।

0: 1300 ਬੈਂਡ ਤੇ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ ਦੀ ਸ਼ਾਮ ਦੀ ਮਹਿਫਲ ਦੇ ਵਿਚ ਆਪ ਸਭ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਦੇ ਨਾਲ ਦਾਸ ਦਿਲਬਾਗ ਸਿੰਘ ਚਾਵਲਾ
1: ਤੇ ਅੰਜੂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਬਲਾਈ ਪਰਵਾਨ
0: ਸ਼ੁਕਰੀਆ ਅਦਾ ਕਰਦੇ ਹਾਂ ਉਸ ਉਪਰਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਅਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਆਪ ਜੀ ਦਾ ਧੰਨਵਾਦ ਪ੍ਰੋਗਰਾਮ ਨਾਲ ਜੁੜ ਲਈ ਬਹੁਤ ਬਹੁਤ ਮਿਹਰਬਾਨੀ। ਔਰ ਸਪਟੰਬਰ ਮਹੀਨੇ ਦੀ ਅੱਜ 2 ਤਰੀਕ ਦਿਨ ਬੁੱਧਵਾਰ ਸੰਮਤ ਨਾਨਕ ਸ਼ਾਹੀ 558 ਸੰਮਤ ਬਿਕਰਮੀ 283 ਅਤੇ ਭਾਦਰੋਂ ਦੀ 18 ਤਰੀਕ ਦੀ ਸ਼ਾਮ ਹੈ। ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਹਾਡੇ ਆਪਣੇ ਚੈਨਲ ਜੋ ਪਿਛਲੇ 70 ਸਾਲਾਂ ਤੋਂ ਕਮਿਊਨਿਟੀ ਦੀ ਸੇਵਾ ਦੇ ਵਿਚ ਖਿਦਮਤ ਦੇ ਵਿਚ ਪਹਿਲਾ ਪੰਜਾਬੀ ਰੇਡੀਓ ਪ੍ਰੋਗਰਾਮ ਬ੍ਰਾਡਕਾਸਟ ਕਰਨ ਵਾਲਾ ਨਾਮ 1320 AM ਜੋ ਇਸ ਨੂੰ ਤੁਸੀਂ ਲੰਬੇ ਅਰਸੇ ਤੋਂ ਸੁਣਦੇ ਆ ਰਹੇ ਹੋ। ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਤੁਸੀਂ ਸਾਨੂੰ ਬੇਤਹਾਸ਼ਾ ਪਿਆਰ ਮਾਣ ਸਤਿਕਾਰ ਦਿੱਤਾ। ਤੁਹਾਡੇ ਵੱਲੋਂ ਬਹੁਤ ਸਾਰੀਆਂ ਸਾਰਾ ਦਿਨ ਫੋਨ ਕਾਲਸ ਅਸੀਂ ਰਿਸੀਵ ਕੀਤੀਆਂ ਨੇ, ਬਹੁਤ ਸਾਰੇ ਮੈਸੇਜ ਰਿਸੀਵ ਕੀਤੇ ਨੇ, ਟੈਕਸਟ ਮੈਸੇਜ, ਈਮੇਲਸ ਵੱਖ ਵੱਖ ਥਾਵਾਂ ਤੋਂ ਆਈਆਂ ਨੇ। ਮੁੜ ਵਾਪਸ ਆ ਗਿਆ ਜੀ 1320, ਇਹ ਸੁਨੇਹਾ ਤੁਸੀਂ ਘਰ ਘਰ ਪਹੁੰਚਾ ਦਿਓ ਤੇ ਦਿਲ ਤੋਂ ਧੰਨਵਾਦੀ ਹੋਵਾਂਗੇ। ਔਰ ਲੋਕਲ ਨੰਬਰ ਦੇ ਦਈਏ 600 47 910 13 6479 1013 20। ਅਮਰੀਕਾ ਦੇ ਵਿਚ 641 741 1919। CJMR 1320 AM ਦੇ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਸੁਣ ਵੀ ਸਕਦੇ ਹੋ ਤੇ ਨਾਲ ਦੀ ਨਾਲ ਯੂਟਿਊਬ ਫੇਸਬੁੱਕ ਦੇ ਰਾਹੀਂ ਅਤੇ ਇਸ ਦੇ ਨਾਲ ਤੁਸੀਂ ਰੰਗਲਾ ਪੰਜਾਬ ਨੂੰ ਸੁਣ ਸਕਦੇ ਹੋ, IPTV ਬਾਕਸ ਤੇ ਦੇਖ ਵੀ ਸਕਦੇ ਹੋ। ਤੁਸੀਂ ਦੂਰ ਦਰੇਡਿਓ ਆ ਰਹੇ ਹੋ, ਜੇਕਰ ਤੁਸੀਂ ਸਾਨੂੰ ਸੁਣ ਰਹੇ ਹੋ ਸਾਨੂੰ ਜ਼ਰੂਰ ਕਾਲ ਕਰਕੇ ਦੱਸੋ, ਕਿਉਂਕਿ ਸਾਡਾ ਟੈਸਟਿੰਗ ਪੀਰੀਅਡ ਚੱਲ ਰਿਹਾ ਹੈ ਕਿ ਤੁਹਾਨੂੰ ਆਵਾਜ਼ ਕਿਸ ਏਰੀਏ ਦੇ ਵਿਚ ਕਿਸ ਤਰ੍ਹਾਂ ਦੀ ਜਿਹੜੀ ਹੈ ਉਹ ਸੁਣਾਈ ਦੇ ਰਹੀ ਹੈ। ਜੇ ਪਹਿਲਾਂ ਜਿਸ ਏਰੀਏ ਦੇ ਵਿਚ ਤੁਸੀਂ ਸੁਣਦੇ ਹੁੰਦੇ ਸੀ ਉਥੇ ਸੁਣਾਈ ਨਹੀਂ ਦੇ ਰਹੀ, ਤਾਂ ਵੀ ਜੇ ਉਥੇ ਹੁਣ ਸੁਣਾਈ ਦੇ ਰਹੀ ਹੈ ਤਾਂ ਵੀ ਅਸੀਂ ਸਾਰੀ ਸਾਰੀ ਟੀਮ ਜਿਹੜੀ ਹੈ ਆਪ ਜੀ ਦੀ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। ਔਰ ਨੰਬਰ ਟੂ ਕਾਲ ਸਟੂਡੀਓ ਤੁਸੀਂ ਆਨ ਏਅਰ ਆ ਕੇ ਵੀ ਦੱਸ ਸਕਦੇ ਹੋ, ਕੋਈ ਸਾਨੂੰ ਪਰੇਸ਼ਾਨੀ ਨਹੀਂ ਹੈ ਇਸ ਚੀਜ਼ ਦੀ, ਕੋਈ ਹਿਚਕਾਹਟ ਵੀ ਨਹੀਂ ਹੈ, ਕਿਉਂਕਿ ਟਾਵਰ ਦੇ ਉੱਤੇ ਟੈਸਟਿੰਗ ਪੀਰੀਅਡ ਹੈ, ਸਾਡੇ ਇੰਜੀਨੀਅਰਸ ਲੱਗੇ ਹੋਏ ਨੇ ਤੇ ਅਸੀਂ ਉਨ੍ਹਾਂ ਨੂੰ ਦੱਸ ਦਵਾਂਗੇ ਕਿ ਇਸ ਏਰੀਏ ਦੇ ਵਿਚ ਸਾਨੂੰ ਇਸ ਤਰ੍ਹਾਂ ਦੀ ਜਿਹੜੀ ਹੈ ਟਰਬਲ ਆ ਰਹੀ ਹੈ ਸਾਰੇ ਦਰਸ਼ਕ ਸਰੋਤਿਆਂ ਨੂੰ, ਤੇ ਉਹ ਠੀਕ ਕਰਨ ਦੇ ਵਿਚ ਸਾਡੀ ਮਦਦ ਕਰਨਗੇ ਤੇ ਇਹ ਤੁਹਾਡਾ ਸਾਡੇ ਤੇ ਬਹੁਤ ਵੱਡਾ ਅਹਿਸਾਨ ਵੀ ਹੋਵੇਗਾ। ਅਗੇਨ 647 610 1320 ਦੇ ਤੁਸੀਂ ਡਾਇਲ ਕਰਕੇ ਸੁਣ ਸਕਦੇ ਹੋ ਪੂਰੇ ਕੈਨੇਡਾ ਦੇ ਵਿਚ, ਅਮਰੀਕਾ ਦੇ ਵਿਚ 641 741 1919 ਤੇ। ਔਰ ਨੰਬਰ ਟੂ ਕਾਲ ਸਟੂਡੀਓ 905 813 1320। ਸਾਥ ਦੇ ਰਹੇ ਨੇ ਅੰਜੂ ਜੀ, ਅੱਜ ਕਾਫੀ ਵੱਡਾ ਜਿਹੜਾ ਹੈ ਟੋਰਨੇਡੋ ਆਉਣ ਦੀ ਖ਼ਬਰ ਜਿਹੜੀ ਹੈ, ਅਲਾਰਮ ਵੱਜੇ ਹੋਣਗੇ ਤੁਹਾਨੂੰ ਐਮਰਜੈਂਸੀ,
1: ਬਿਲਕੁਲ
0: ਵੈਦਰ ਰਿਪੋਰਟ ਤੋਂ ਨਾਲ ਸਾਂਝੀ ਕਰਦੇ ਹਾਂ ਗੱਲਬਾਤ।
1: ਬਹੁਤ ਜੋ ਟੋਰਾਂਟੋ ਦੀ ਮੀਡੀਆ ਕਵਰੇਜ ਹੋ ਰਹੀ ਹੈ ਉੱਥੇ ਕਾਫੀ ਜ਼ਿਆਦਾ ਡੇਂਜਰਸ ਥੰਡਰ ਸਟੋਰਮ ਹੈਗੀ ਹੈ, ਪੇੜ ਗਿਰੇ ਹੋਏ ਨੇ ਜੀ, ਪਾਵਰ ਆਊਟੇਜ ਹੈ, ਫਲੱਡਿੰਗ ਹੈਗੀ ਹੈ, ਗੱਡੀਆਂ ਫਸੀਆਂ ਹੋਈਆਂ ਨੇ ਔਰ ਤੁਸੀਂ ਰਸਤੇ ਜੇ ਹੈਗੇ ਹੋ ਤੇ ਗੋਲਫ ਬਾਲ ਦੇ ਸਾਈਜ਼ ਦੇ ਤੁਹਾਨੂੰ ਓਲੇ ਕਹਿੰਦੇ ਹਿਲ ਸਟੋਰਮ ਯਾਰ ਤੁਸੀਂ ਦੇਖੋਗੇ,
0: ਸਾਡੇ ਗੜੇ ਵੀ ਕਹਿੰਦੇ ਆ,
1: ਗੜੇ ਓਕੇ ਗੜੇ ਗਿਰਨਗੇ ਔਰ ਗਿਰ ਵੀ ਰਹੇਗੇ ਕਿੱਥੇ। ਤੁਸੀਂ ਵੀ ਕੋਈ ਲਾਈਵ ਸਾਨੂੰ ਵੈਦਰ ਰਿਪੋਰਟ ਅਪਡੇਟ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਅਸੀਂ ਜਾਣਨਾ ਚਾਹਾਂਗੇ ਤੁਸੀਂ ਕਿਹੜੇ ਏਰੀਆ ਦੇ ਵਿਚ ਹੋ ਔਰ ਕੀ ਫੇਸ ਕਰ ਰਹੇ ਹੋ।
0: ਕੋਈ ਦੋਰਾਵਾ ਨਹੀਂ ਹੈ, 31 ਦਸੰਬਰ ਨੂੰ 70 ਸਾਲ ਤੋਂ ਲਗਾਤਾਰ ਚੱਲਦਾ ਆ ਰਿਹਾ 1320 AM ਜੋ ਕਿਸੇ ਕਾਰਨ ਕਰਕੇ ਇਕ ਸਮੇਂ ਲਈ ਜਿਹੜਾ ਸੀ ਉਹ ਬੰਦ ਹੋ ਗਿਆ, ਬਹੁਤ ਵੱਡਾ ਖਲਾਅ ਸੀ ਤੇ ਇਸ ਨੂੰ ਅਸੀਂ ਮੁੜ ਦੁਬਾਰਾ ਬਹੁਤ ਵੱਡੇ ਯਤਨਾਂ ਦੇ ਨਾਲ ਵਾਪਸ ਲਿਆਂਦਾ। ਸਵੇਰੇ ਬਹੁਤ ਵੱਡੀ ਤਾਦਾਦ ਦੇ ਵਿਚ ਤੁਹਾਡੇ ਵੱਲੋਂ ਫੋਨ ਕਾਲ ਅਸੀਂ ਰਿਸੀਵ ਕੀਤੇ ਨੇ, ਹੁਣ ਵੀ ਜੇਕਰ ਤੁਸੀਂ ਸਾਨੂੰ ਸੁਣਦੇ ਹੋ ਸਾਡੇ ਵੈਲਵੇਸ਼ਰ ਹੋ, ਤੁਸੀਂ ਆ ਕੇ ਕੋਈ ਸੁਝਾਅ ਕੋਈ ਆਪਣੇ ਵੱਲੋਂ ਸਾਨੂੰ ਵਧਾਈ ਦੇਣਾ ਚਾਹੋ ਜਾਂ ਮੁਬਾਰਕਾਂ ਦੇਣਾ ਚਾਹੋ ਜਾਂ ਕੋਈ ਗੱਲ ਕਰਨੀ ਚਾਹੋ ਤਾਂ ਨੰਬਰ ਉਹੀ ਨੇ 905 813 1320। 31 ਦਸੰਬਰ 2025 ਨੂੰ ਇਹ ਚੈਨਲ CJMR 1320 ਕੁਝ ਸਮੇਂ ਲਈ ਆਫ ਏਅਰ ਹੋਇਆ। ਅਸੀਂ ਸਾਡੇ ਵੀਰ ਜਸਬੀਰ ਸੰਧੂ ਹੁਣਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਖੁੱਲੀਆਂ ਬਾਹਾਂ ਦੇ ਨਾਲ ਮਹਿਸੂਸ ਨਹੀਂ ਹੋਣ ਦਿੱਤਾ ਕਿ ਸਾਡਾ ਪ੍ਰੋਗਰਾਮ ਰੰਗਲਾ ਪੰਜਾਬ ਜਿਹੜਾ ਹੈ ਉਹ ਬੰਦ ਹੈ, ਪਰ ਕੁਦਰਤ ਨੇ ਸਾਡੇ ਉਥੇ ਜਿੰਨੀ ਦਾਣਾ ਪਾਣੀ ਲਿਖਿਆ ਸੀ ਉਹ ਅਸੀਂ ਚੁਗ ਲਿਆ ਤੇ ਹੁਣ ਮੁੜ ਅਸੀਂ ਉਸ ਜਗ੍ਹਾ ਤੇ ਆ ਗਏ ਜਿੱਥੇ ਅਸੀਂ ਲੰਬੇ ਅਰਸੇ ਤੋਂ ਜਿਹੜਾ ਹੈ ਪ੍ਰੋਗਰਾਮ ਦੇ ਵਿਚ ਤਾਂ ਲਈ ਬਹੁਤ ਸਾਰੇ ਪ੍ਰੋਗਰਾਮ ਪੇਸ਼ ਕਰਦੇ ਰਹੇ ਹਾਂ। ਇਹ 1320 ਇਕ ਅਜਿਹਾ ਪ੍ਰੋਗਰਾਮ ਹੈ ਜਿੱਥੇ ਇਹੋ ਜਿਹਾ ਰੇਡੀਓ ਹੈ ਜਿੱਥੇ ਸਾਡੇ ਓਨਟੇਰੀਓ ਦੇ ਵਿਚ ਅਸੀਂ ਬੁਲੰਦ ਆਵਾਜ਼ ਦੇ ਵਿਚ ਦੱਸ ਸਕਦੇ ਹਾਂ ਕਿ ਬਹੁਤ ਵੱਡੇ ਸੀਨੀਅਰ ਸਾਡੇ ਤੋਂ ਕਿਤੇ ਸੂਝਵਾਨ ਜਿਹੜੇ ਹੋਸਟ ਨੇ ਉਨ੍ਹਾਂ ਨੇ ਇੱਥੇ ਆਪਣੀ ਪਹਿਚਾਣ ਬਣਾਈ ਹੈ ਤੇ ਬਹੁਤ ਵੱਡਾ ਇਹ ਚੈਨਲ ਜਿਹੜਾ ਹੈ ਕਮਿਊਨਿਟੀ ਦੇ ਹਰ ਦੁੱਖ ਸੁੱਖ ਦੇ ਵਿਚ ਭਾਈਵਾਲ ਹੁੰਦਾ ਰਿਹਾ। ਸੋ 6:25 ਹੋਏ ਨੇ, ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੁਹਾਡੇ ਆਪਣੇ ਪ੍ਰੋਗਰਾਮ 1320 AM CGMR 1320 AM ਤੇ। ਸਟੂਡੀਓ ਨੰਬਰ 905-813-1320। ਜਿਵੇਂ ਮੈਂ ਗੁੱਡ ਮਾਰਨਿੰਗ ਸ਼ੋਅ ਦੇ ਵਿਚ ਵੀ ਦਸਿਆ ਸੀ ਕਿ ਜੇ ਟੈਸਟਿੰਗ ਪੀਰੀਅਡ ਹੈ, ਕੁਝ ਟਰਬਲ ਸ਼ੂਟ ਤੁਹਾਨੂੰ ਆ ਸਕਦੀ ਹੈ, ਸਾਨੂੰ ਜ਼ਰੂਰ ਦੱਸਣਾ, ਅਸੀਂ ਧੰਨਵਾਦੀ ਹੋਵਾਂਗੇ। ਔਰ ਸਾਡੇ ਪੱਤਰਕਾਰਾਂ ਦੇ ਵਿਚ ਸਾਡੇ ਜਿਹੜੇ ਸਰਦਾਰ ਜਸਬੀਰ ਸਿੰਘ ਜੀ ਪੱਟੀ, ਉਹ ਹੁਣ ਸਵੇਰ ਦੀ ਮਹਿਫਲ ਦੇ ਵਿਚ ਹਾਜ਼ਰੀ ਭਰਿਆ ਕਰਨਗੇ ਤੇ ਗੁਰਨਾਮ ਸਿੰਘ ਜੀ ਅਕੀਦਾ ਤੇ ਮਿੰਟੂ ਗੁਰਸਰੀਆ ਜੀ ਐਜ ਯੂਜ਼ਲ ਹਾਜ਼ਰੀ ਭਰਦੇ ਰਿਹਾ ਕਰਨਗੇ। ਮੇਰੇ ਨਾਲ ਇਕ ਕਾਲ ਆਈ ਹੈ ਜੀ, ਲੱਕੀ ਕਾਲ, ਦੇਖਦੇ ਹਾਂ ਸਾਨੂੰ ਕੀ ਸੁਝਾਅ, ਕੀ ਮਸ਼ਵਰਾ ਤੇ ਕੀ ਗੱਲਬਾਤ ਕਹਿਣੀ ਚਾਹੁੰਦੇ ਨੇ। ਵੈਲਕਮ ਜੀ। ਚਲੋ ਕੱਟ ਗਏ ਨੇ ਜੀ, 905-813-1320-9058-13-1320, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸੁਣਨਾ ਹੈ ਉਨ੍ਹਾਂ ਵਾਸਤੇ ਅਸੀਂ ਨੰਬਰ ਦੇ ਦਈਏ 5-647-1320-9 ਤੇ ਸੁਣਿਆ ਜਾ ਸਕਦਾ। ਔਰ ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਪ੍ਰੋਗਰਾਮ ਨੂੰ ਸਾਨੂੰ ਪਤਾ ਕਿ ਅਸੀਂ 5-6 ਮਹੀਨਿਆਂ ਤੋਂ ਆਫ ਏਅਰ ਸਾਂ ਤੇ ਸਾਨੂੰ ਅਜੇ ਸਮਾਂ ਲੱਗੇਗਾ ਕਮਿਊਨਿਟੀ ਦੇ ਵਿਚ ਦੁਬਾਰਾ ਇਹਦੀ ਪਾਪੂਲੈਰਿਟੀ ਜਿਹੜੀ ਹੈ ਜਿਉਂ ਦੀ ਤਿਉਂ ਜਿਹੜੀ ਬਣ ਜਾਵੇਗੀ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦੀ ਹਾਂ। ਨੈਕਸਟ ਕਾਲ ਲੈਂਦੇ ਹਾਂ। ਵੈਲਕਮ ਜੀ।
2: ਹਾਂਜੀ ਚਾਵਲਾ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਪ੍ਰੀਤ ਭਾਈ, ਕੀ ਹਾਲ ਹੈ?
2: ਬਹੁਤ ਵਧੀਆ ਜੀ, ਮੁਬਾਰਕਾਂ ਜੀ ਤੁਹਾਨੂੰ।
0: ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ।
2: ਇਹ ਬਾਕੀ ਬੇਨਤੀ ਭੱਟੀ ਸਾਹਿਬ ਨੂੰ ਸ਼ਾਮ ਨੂੰ ਲਾਜ਼ਮੀ ਲਿਆ ਕਰੋ ਜੀ, ਸਵੇਰੇ ਹੁਣ ਅਸੀਂ ਬਹੁਤ ਬੰਦੇ ਸੁਣ ਵੀ ਨਹੀਂ ਸਕਦੇ ਜੀ।
0: ਹਾਂ, ਕੋਸ਼ਿਸ਼ ਕਰਾਂਗੇ ਹੁਣ ਸਾਰਿਆਂ ਦੀ ਜਿਹੜੀ ਹੈ ਸਾਡੀ ਪੱਟੀ ਸਾਹਿਬ ਅਰਲੀ ਮਾਰਨਿੰਗ ਜਦੋਂ ਇੱਥੇ ਸਾਡੇ ਸ਼ਾਮ ਹੈ ਉਹ ਦਰਬਾਰ ਸਾਹਿਬ ਜਾਂਦੇ ਨੇ ਉੱਠ ਕੇ, ਤੇ ਉਸ ਸਮੇਂ ਦਰਮਿਆਨ ਉਹਨਾਂ ਕੋਲ ਸਮਾਂ ਨਹੀਂ ਹੈ ਤੇ ਕੁਛ ਸਾਡੀਆਂ ਮਜਬੂਰੀਆਂ ਵੀ ਤੁਹਾਨੂੰ ਸਮਝਣੀਆਂ ਪੈਣਗੀਆਂ, ਕੁਝ ਤੁਹਾਡੀਆਂ ਜਿਹੜੀਆਂ ਨੇ ਅਸੀਂ ਕਹਾਂਗੇ ਕਿ ਹੁਕਮ ਜਿਹੜੇ ਉਹ ਸਾਨੂੰ ਵਜਾਉਣੇ ਪੈਣੇ ਨੇ, ਕੋਸ਼ਿਸ਼ ਜ਼ਰੂਰ। ਥੈਂਕ ਯੂ ਵੈਰੀ ਮੱਚ। ਕਿਸ ਏਰੀਆ ਚ ਸੁਣ ਰਹੇ ਹੋ? ਨਹੀਂ ਜੀ, ਉਹਨਾਂ ਕੋਲ ਸਮਾਂ ਨਹੀਂ ਹੈਗਾ ਉਸ ਵਕਤ ਦਾ, ਉਹ ਕਿਤੇ ਹੋਰ ਕਮਿਟਮੈਂਟ ਕਰਕੇ ਬੈਠੇ ਹੋਏ ਨੇ। ਖੈਰ ਨਹੀਂ ਵੇ, ਕੁਛ ਵੀ ਕੁਛ ਨਵਾਂ ਵੀ ਹੋ ਸਕਦਾ। ਅੱਛਾ, ਮੈਨੂੰ ਇਹ ਦੱਸੋ ਕਿਸ ਏਰੀਏ ਦੇ ਵਿੱਚ ਹੋ?
2: ਮੈਂ ਤਾਂ ਇੱਥੇ ਮਿਸਾਂ ਕਾਚੀਆ ਜੀ।
0: ਕਿਸ ਤਰ੍ਹਾਂ ਦੀ ਆਵਾਜ਼ ਹੈ?
2: ਆਵਾਜ਼ ਕਲੀਅਰ ਹੈ ਜੀ, ਕੋਈ ਪ੍ਰੋਬਲਮ ਨਹੀਂ ਗੀ ਜੀ।
0: ਜਾਣਨਾ ਚਾਹੁੰਦੇ ਹਾਂ ਤਾਂ ਕਿ ਸਾਨੂੰ ਪਤਾ ਲੱਗੇ ਫੀਡਬੈਕ।
2: ਬਾਕੀ ਹੁਣ ਸਾਨੂੰ ਪਤਾ ਵੀ ਅਸੀਂ ਟਰੱਕ ਡਰਾਈਵਰ, ਜਿਹੜੇ ਏਰੀਏ ਚ ਕਿਤੇ ਪ੍ਰੋਬਲਮ ਆਈ ਤੁਹਾਨੂੰ ਦੱਸਾਂਗੇ, ਲਾਜ਼ਮੀ ਐਸ ਆਉਂਦੀ ਹੈ ਜੀ।
0: ਜੀ ਥੈਂਕ ਯੂ, ਬਹੁਤ ਮਿਹਰਬਾਨੀ, ਥੈਂਕ ਯੂ।
2: ਓਕੇ ਸਰ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ। ਲਓ ਜੀ, ਅਗਲੀ ਲਾਈਨ ਆਈ ਸੀ, ਕੱਟੀ ਗਈ। ਹੈਲੋ ਹੈਲੋ
3: ਹੈਲੋ,
0: ਸਤਿ ਸ੍ਰੀ ਅਕਾਲ ਜੀ।
3: ਹਾਂਜੀ, ਸਤਿ ਸ੍ਰੀ ਅਕਾਲ ਜੀ ਚਾਵਲਾ ਸਾਹਿਬ। ਤੁਸੀਂ 1320 ਉੱਤੇ ਵਾਪਸ ਆਇਆ, ਬੜੀ ਖੁਸ਼ੀ ਦੀ ਗੱਲ ਹੈ। ਤੇ ਮੈਂ ਉਹ ਚੈੱਕ ਕਰਨਾ ਸੀਗਾ ਕਿ ਬਾਕੀ ਪ੍ਰੋਗਰਾਮ ਵੀ ਉਸੇ ਤਰ੍ਹਾਂ ਆਉਣਗੇ ਜਿਹੜੇ ਹੋਰ ਆ ਰਹੇ ਸੀਗੇ 1320 ਤੇ ਪਹਿਲਾਂ।
0: ਭੈਣ ਜੀ, ਮੈਂ ਸਵੇਰੇ ਵੀ ਅਨਾਉਂਸ ਕੀਤਾ ਸੀ ਕਿ ਸਾਨੂੰ ਬਹੁਤ ਸਾਰੀਆਂ ਕਾਲ ਇਸ ਸੰਦਰਭ ਦੇ ਵਿਚ, ਇਕ ਨੀ ਹਜ਼ਾਰਾਂ ਹੀ ਕਾਲਸ ਆਈਆਂ ਨੇ ਮੈਂ ਕਹਾਂ ਤਾਂ, ਜਿਸ ਦਿਨ ਦਾ ਕਮਿਊਨਿਟੀ ਦੇ ਵਿਚ ਚਰਚਾ ਹੈ ਕਿ 1320 ਵਾਪਸ ਆ ਰਿਹਾ, ਜਾਂ ਜਿਸ ਦਿਨ ਦੀ ਅਸੀਂ ਪੋਸਟ ਪਾਈ ਹੈ ਓਫੀਸ਼ਲੀ ਮੈਂ, ਕਿਉਂਕਿ ਸਾਡੀਆਂ ਜਿੰਮੇਵਾਰੀਆਂ ਹੋਰ ਵੱਧ ਗਈਆਂ ਨੇ ਤੇ 1320 ਦੀ ਮੈਨੇਜਮੈਂਟ ਜਿਹੜੀ ਹੈ ਉਹ ਹੁਣ ਚਾਵਲਾ ਨਿਊਜ਼ ਨੈਟਵਰਕ ਦੇ ਹੇਠ ਹੈ ਤੇ ਜਿਹੜੇ ਕੰਟਰੈਕਟ ਸਾਈਨ ਕਰ ਲੈਣਗੇ ਅੰਡਰ CRTC ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ, ਉਨ੍ਹਾਂ ਦਾ ਅਸੀਂ ਬ੍ਰੌਡਕਾਸਟ ਵੀ ਕਰਾਂਗੇ, ਪ੍ਰਮੋਟ ਵੀ ਕਰਾਂਗੇ ਤੇ ਉਹਦੇ ਬਾਰੇ ਤੁਹਾਨੂੰ ਦੱਸ ਵੀ ਦੇਵਾਂਗੇ। ਅਜੇ ਅਸੀਂ ਨਾਮ ਨਹੀਂ ਲੈ ਸਕਦੇ। ਤੁਸੀਂ ਜਿਹੜੇ ਹੋਸਟ ਨੂੰ 1320 ਤੇ ਸੁਣਦੇ ਰਹੇ ਹੋ ਉਨ੍ਹਾਂ ਨੂੰ ਫੋਨ ਕਰੋ, ਉਨ੍ਹਾਂ ਕੋਲੋਂ ਜਾਣਕਾਰੀ ਲਓ। ਜੇ ਕਿਸੇ ਦਾ ਨੰਬਰ ਚਾਹੀਦਾ ਹੋਊਗਾ ਤਾਂ ਅਸੀਂ ਆਫ ਏਅਰ ਤੁਹਾਨੂੰ ਉਹ ਨੰਬਰ ਜ਼ਰੂਰ ਦੇ ਦਾਂਗੇ, ਠੀਕ ਹੈ ਜੀ? ਮਿਹਰਬਾਨੀ। ਜੇ ਤੁਸੀਂ ਉਨ੍ਹਾਂ ਨੂੰ 1320 ਤੇ ਸੁਣਨਾ ਚਾਹੁੰਦੇ ਹੋ, ਤੁਸੀਂ ਉਨ੍ਹਾਂ ਦੇ ਫੈਨ ਹੋ ਤਾਂ ਉਨ੍ਹਾਂ ਨੂੰ ਕਹੋ ਬਈ ਹੁਣ ਤਾਂ ਆ ਗਿਆ ਵਾਪਸ।
3: ਅਸੀਂ ਤਾਂ ਬਹੁਤ ਸਾਲ 1320 ਸੁਣਦੇ ਰਹੇ ਆ ਤੇ ਮੈਨੂੰ ਤਾਂ ਇਹ ਹੈਗਾ ਕਿ ਜਿੱਦਾਂ ਅੱਗੇ ਲੜੀਵਾਰ
0: ਆਣਗੇ ਜੀ, ਆਣਗੇ ਆਣਗੇ ਆਣਗੇ,
3: ਹਨਾ? ਤੇ ਚਲੋ, ਥੈਂਕ ਯੂ ਵੈਰੀ ਮਚ।
0: ਮਿਹਰਬਾਨੀ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਨੈਕਸਟ ਕਾਲ ਪਲੀਜ਼। ਹੈਲੋ
4: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
4: ਹਾਂਜੀ, ਵੈਲਕਮ ਬੈਕ ਟੂ 1320।
0: ਥੈਂਕ ਯੂ ਜੀ,
4: ਬਹੁਤ ਬਹੁਤ ਵਧਾਈ ਤੇ ਪ੍ਰੋਗਰਾਮ 1320 ਇਹਨਾਂ ਦਾ ਬਹੁਤ ਦੇਰ ਦੇ ਜੁੜਿਆ ਤੁਹਾਡੇ ਪ੍ਰੋਗਰਾਮ ਨਾਲ ਤੇ ਬਹੁਤ ਚੰਗਾ ਵੀ ਲੱਗਦਾ, ਬਹੁਤ ਅਸੀਂ ਧਿਆਨ ਨਾਲ ਸੁਣਦੇ ਸੁਣਦੇ 1350 ਤੇ ਵੀ ਸੀ, ਪਰ ਇੱਥੇ ਜਿਹੜਾ ਆਪਣੇ ਹੁਣ ਸਵਾਲ ਜਿਹੜਾ ਦੇਰ ਦਾ 1320 ਤੋਂ ਸੁਣਦਾ ਆ ਰਹੇ ਆ ਨਾ ਜਿਹੜਾ, ਉਹ ਡਿਫਰੈਂਟ ਜ਼ਿਆਦਾ। ਥੈਂਕ ਯੂ, ਗੁੱਡ ਲੱਕ ਜੀ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚੱਕੇ
0: ਜੀ। ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਔਰ ਕੁਝ ਮੈਸੇਜ ਵੀ ਆ ਰਹੇ ਨੇ, ਔਰ ਮੈਂ ਜ਼ਰੂਰ ਉਹਨਾਂ ਦੇ ਉੱਤੇ ਵਰਕਆਊਟ ਕਰਨ ਦੀ ਕੋਸ਼ਿਸ਼ ਰਹੇਗੀ ਸਾਡੀ ਟੀਮ ਦੀ। ਇਹ ਵੇਖੋ ਜੀ, ਜਿਹੜਾ ਏ ਐਮ ਚੈਨਲ ਹੁੰਦਾ ਨਾ, ਇਹਦੀ ਇੱਕ ਸਰਟਨ ਰੇਂਜ ਹੁੰਦੀ ਹੈ ਕੁਝ ਏਰੀਏ ਦੇ ਵਿੱਚ, ਤੇ ਇਹ ਕਈਆਂ ਥਾਵਾਂ ਤੇ ਅਨਲਿਮਿਟਡ ਬੜਾ ਦੂਰ ਤੱਕ ਸੁਣਿਆ ਜਾਂਦਾ। ਜਿਵੇਂ ਮੈਂ ਪਹਿਲਾਂ 1320 ਤੇ ਕਰਦਾ ਸੀ ਤੇ ਮੈਂ ਆਪਣੇ ਮੋਂਟਰੀਅਲ ਜਾ ਕੇ ਵੀ ਸੁਣਿਆ ਸੀ, ਕਿਉਂ ਜੀ ਇੱਕ ਵਿਜ਼ਿਟਿੰਗ ਸਾਡੀ ਸੀ, ਅਸੀਂ ਉੱਥੇ ਰੇਡੀਓ ਲਾਇਆ ਤੇ ਉੱਥੇ ਵੀ ਅੱਜ ਤੋਂ ਕਈ ਵਾਰ ਪਹਿਲਾਂ ਕਲੀਅਰ ਸੁਣਾਈ ਦੇ ਰਿਹਾ ਸੀ। ਤੇ ਸਾਡੀ ਜਿਹੜੀ ਰੇਂਜ ਹੈ ਜਿਹੜੀ ਅੰਡਰ CRTC ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਸਾਨੂੰ ਜਿਹੜੀ ਮਿਲੀ ਹੁੰਦੀ ਹੈ, ਉਸ ਏਰੀਏ ਦੇ ਮੁਤਾਬਕ ਹੀ ਅਸੀਂ ਇਸ ਨੂੰ ਜਿਹੜਾ ਹੈ ਚਲਾ ਸਕਦੇ ਹਾਂ ਫਿਲਹਾਲ। ਪਰ ਸਾਨੂੰ ਜਿਹੜੀ ਹੈ ਤੁਸੀਂ ਤੁਹਾਡੀ ਫੀਡਬੈਕ ਬੜੀ ਜ਼ਰੂਰੀ ਹੈ, ਸੱਚੀ ਫੀਡਬੈਕ ਦਿਓ। ਅੱਜ ਇੱਕ ਮੇਰੇ ਵੀਰ ਦਾ ਮੈਸੇਜ ਆਇਆ ਤੇ ਇੱਕ ਫੀਡਬੈਕ ਆਈ, ਮੈਂ ਉੱਥੇ ਇੱਕ ਸੱਜਣ ਨੂੰ ਭੇਜਿਆ ਆਪਣੇ ਨੂੰ, ਕਹਿੰਦਾ ਮੈਂ ਇਸ ਏਰੀਏ ਦੇ ਵਿੱਚ ਤੇ ਚਲੋ ਸਾਡੇ ਉਪਾਸ਼ਕ ਹੋਣਗੇ, ਉਹਨਾਂ ਨੇ ਫੇਸਬੁੱਕ ਤੇ ਵੀ ਪਾਇਆ। ਮੈਂ ਉੱਥੇ ਬੰਦੇ ਨੂੰ ਭੇਜਿਆ, ਮੈਂ ਕਿਹਾ ਯਾਰ ਦੇਖ ਕੇ ਆ ਉੱਥੇ ਕਿਵੇਂ ਸੁਣਦਾ, ਚਾਰ ਪਾਸੇ ਘੁਮਾ ਘੁਮੂ ਕੇ ਵੇਖੀ, ਕਹਿੰਦਾ ਕ੍ਰਿਸਟਲ ਕਲੀਅਰ ਅੱਗੇ ਨਾਲੋਂ ਸਾਊਂਡ ਬਹੁਤ ਸੋਹਣੀ ਹੈ। ਸੋ ਬਈ ਪੋਸਟ ਪਾਓ, ਰੱਜ ਰੱਜ ਕੇ ਪਾਓ, ਸਾਨੂੰ ਕੋਈ ਉਹ ਨਹੀਂ ਹੈਗਾ। ਤੁਸੀਂ ਸਾਨੂੰ ਫੀਡਬੈਕ ਅੱਛੀ ਦਿਓ, ਚੰਗੀ ਦਿਓ, ਵਧੀਆ ਦਿਓ, ਜਾਂ ਤੁਹਾਨੂੰ ਜਿਵੇਂ ਦਿਲ ਲੱਗਦਾ ਉਵੇਂ ਪੋਸਟ ਪਾ ਦਿਓ, ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਤੇ ਧੰਨਵਾਦੀ ਹੋਵਾਂਗੇ, ਬਹੁਤ ਬਹੁਤ ਮਿਹਰਬਾਨੀ। ਲਓ ਅਗਲੀ ਕਾਲ ਲੈਂਦੇ ਹਾਂ। ਹੈਲੋ
5: ਹੈਲੋ, ਸਤਿ ਸ੍ਰੀ ਅਕਾਲ ਚਾਨਲਾ ਸਰ।
0: ਸਤਿ ਸ੍ਰੀ ਅਕਾਲ ਜੀ ਜੀ ਹੈਲੋ,
5: ਤੁਹਾਨੂੰ ਬਹੁਤ ਬਹੁਤ ਵਧਾਈਆਂ ਸਰ, ਤੁਸੀਂ ਫਿਰ ਇਸ ਚੈਨਲ ਤੇ ਆ ਗਏ ਹੈਗੇ, ਔਰ ਦੂਸਰੀ ਤੁਹਾਡੀ ਬੇਟੀ ਦੀਆਂ ਤੁਹਾਡੇ ਮੈਰਿਜ ਦੀਆਂ ਬਹੁਤ ਬਹੁਤ ਵਧਾਈਆਂ।
0: ਥੈਂਕ ਯੂ ਜੀ।
5: ਔਰ ਮੈਂ ਤੁਹਾਡਾ ਜਿਹੜਾ ਲਿਸਨਰ ਹੈਗਾ ਬਹੁਤ ਪੁਰਾਣਾ ਹੈਗਾ, ਤੁਸੀਂ ਸ਼ਾਇਦ ਜਾਣਦੇ ਨਹੀਂ ਹੈਗੇ, ਤਾਂ ਮੈਂ ਤਾਂ ਕਾਫੀ ਪੁਰਾਣਾ ਤੁਹਾਡਾ।
0: ਨਹੀਂ ਜੀ, ਮੈਂ ਤੁਹਾਡੀ ਆਵਾਜ਼ ਨੂੰ ਪਹਿਚਾਣ ਲਿਆ ਜੀ, ਬਹੁਤ ਮਿਹਰਬਾਨੀ। ਥੈਂਕ ਯੂ,
5: ਥੈਂਕ ਯੂ ਵੈਰੀ ਮਚ।
0: ਥੈਂਕ ਯੂ ਜੀ, ਉਸੇ ਤਰ੍ਹਾਂ ਹੀ ਬਰਕਰਾਰ ਰੱਖੋ ਰੁਖ ਸਿਲਸਿਲਾ। ਤੈਨੂੰ ਬਹੁਤ ਬਹੁਤ ਵਧਾਈਆਂ, ਤੇਰਾ ਧੰਨਵਾਦ।
5: ਲੱਖਾਂ ਚਾਵਲਾ ਜੀ ਦਾ ਇੱਕ ਹੋਰ ਟਾਈਮ ਵਧੇ, 4 ਵਜੇ ਸ਼ੁਰੂ ਕਰ ਦਿਓ,
0: ਠੀਕ ਹੈ। 1320 ਲੈ ਲਿਆ, ਹੋਰ ਬਾਬਾ ਦੱਸ ਕੀ ਕਰੀਏ ਹੁਣ।
5: ਨਹੀਂ, ਅਗਲੇ ਮਹੀਨੇ ਤੋਂ 4 ਵਜੇ ਸ਼ੁਰੂ ਕਰਦੇ, 4 ਵਜੇ 3 ਵਜੇ ਵੀ ਕਰ ਦਿੱਤੇ ਆ।
0: ਚੱਲ ਠੀਕ, ਪਰ ਇੱਕ ਪ੍ਰੋਮਿਸ ਕਰ ਫਿਰ, ਕਾਲਰ ਆਈ ਡੀ ਬਲੋਕ ਕਰਕੇ ਨੀ ਕਾਲ ਕਰਨੀ, ਅੱਜ ਤੇਰੀਆਂ ਕਾਲਰ ਆਈ ਡੀ ਬਲੋਕ ਕਰਕੇ ਕਾਲ ਆਈਆਂ।
5: ਮੇਰਾ ਗਾਣਾ ਲਾ ਰਹੇ
0: ਹੋ? ਮੈਂ ਗਾਣਾ ਵੀ ਤੇਰਾ ਲਾ ਦਾਂਗਾ। ਕਿਹੜਾ ਗਾਣਾ ਸੁਣ?
5: ਬੁਲਬੁਲ
0: ਲਾ ਪੀ ਮੁੰਡਿਆ, ਬੁਲਬੁਲ ਮੈਂ ਤਾਂ ਲਾਊਂਗਾ, ਸਾਰੇ ਸੁਣਦੇ ਹੁਣ ਤੈਨੂੰ ਹਨਾ। ਤੇ ਕਾਲਰ ਆਈ ਡੀ ਬਲੋਕ ਕਰਕੇ ਨੀ ਕਾਲ ਕਰੇਗਾ, ਪੱਕਾ? ਪ੍ਰੋਮਿਸ ਪ੍ਰੋਮਿਸ
5: ਤੁਹਾਡਾ ਇੰਨਾ ਪ੍ਰੋਗਰਾਮ ਨੰਬਰ 1 ਹੋਏ,
0: ਕਦੇ ਕਦੇ ਸਾਨੂੰ ਇਹ ਇੰਜ ਮਹਿਸੂਸ ਕਰਾਉਂਦਾ ਕਿ ਮੈਂ ਜਿੱਦਾਂ ਕੁਛ ਜਾਣਦਾ ਨਹੀਂ ਆ ਦੁਨੀਆਂ ਦੇ ਵਿਚ, ਪਰ ਇਹਨੂੰ ਇੰਨਾ ਪਤਾ ਕਿ ਕਿਸੇ ਨੂੰ ਖਰਾਬ ਕਿਵੇਂ ਕਰਨਾ, ਪਰੇਸ਼ਾਨ ਕਿਵੇਂ ਕਰਨਾ। ਕਾਲਰ ਆਈ ਡੀ ਬਲੋਕ ਕਰਕੇ ਫੋਨ ਕਰਦਾ, ਤੇ ਸਾਨੂੰ ਕਿਸੇ ਵੇਲੇ ਕੋਈ ਜ਼ਰੂਰੀ ਕਾਲ ਆਉਣੀ ਹੁੰਦੀ ਹੈ ਤੇ ਅਸੀਂ ਨਹੀਂ ਚੁੱਕਦੇ। ਸਾਡੇ ਜਿਹੜੇ ਅੱਜ 3-4-5 ਵਾਰੀ ਇਹਨੇ ਮੈਨੂੰ ਕੀਤਾ, ਤੇ ਸਾਡੇ ਜਿਹੜੇ CGMR 1320 ਏਮ ਦੀ ਮੈਨੇਜਮੈਂਟ ਮੈਟ ਕੈਨ ਹੈ, ਉਹ ਹਮੇਸ਼ਾ ਹੀ ਉਹਨਾਂ ਦਾ ਨੰਬਰ ਬਲੋਕ ਹੁੰਦਾ, ਸਾਨੂੰ ਪਤਾ ਇਸ ਵੇਲੇ ਉਹਨਾਂ ਦੀ ਕਾਲ ਆਉਂਦੀ ਹੁੰਦੀ ਹੈ ਤੇ ਅਸੀਂ ਚੁੱਕ ਲੈਂਦੇ ਹਾਂ। ਬਟ ਇਸ ਮੈਂ ਸੱਜਣ ਨੂੰ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੀ ਸ਼ਰਾਰਤ ਹੁਣ ਬੰਦ ਕਰ ਦਿਓ, ਕਿਉਂਕਿ ਸਾਡੀਆਂ ਜ਼ਿੰਮੇਵਾਰੀਆਂ ਬੜੀਆਂ ਵੱਧ ਗਈਆਂ ਨੇ ਤੇ ਅਸੀਂ ਫਿਰ ਪਰੇਸ਼ਾਨ ਹੋਵਾਂਗੇ, ਇਹ ਚੰਗਾ ਨਹੀਂ ਲੱਗਦਾ। ਸੋ ਮੈਟ ਕੈਨ, ਮਾਈਕਲ ਕੇਨ, ਸਮੁੱਚੀ 1320 ਏ ਐਮ ਦੀ ਜਿੰਨੀ ਮੈਨੇਜਮੈਂਟ ਹੈ, ਉਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ, ਸਾਨੂੰ ਇਹ ਮਾਣ ਬਖਸ਼ਿਆ। ਇਹ 1320 ਏ ਐਮ ਦੀਆਂ ਬੇਡਾਂ ਬੜੀਆਂ ਭਾਰੀ ਪਈਆਂ ਸੀ ਤੇ ਸਾਡੀ ਝੋਲੀ ਦੇ ਵਿਚ ਇਹ ਜਿਹੜਾ ਹੈ ਤੋਹਫਾ ਸਤਿਗੁਰੂ ਦੀ ਅਪਾਰ ਕਿਰਪਾ ਦੇ ਸਦਕਾ ਦੇ ਨਾਲ ਮੈਨੂੰ ਕੋਈ ਦੋ ਰਾਵਾਂ ਨਹੀਂ ਹੈ ਕਿ ਇਹਦੇ ਵਿਚ ਅਰਸ਼ਨਾ ਦੀ ਦਿਨ ਰਾਤ ਦੀ ਮਿਹਨਤ ਜਿਹੜੀ ਹੈ ਉਹ ਰੰਗ ਲੈ ਕੇ ਆਈ ਹੈ। ਔਰ 1320 ਏ ਐਮ ਇਕ ਵਾਰੀ ਫਿਰ ਤੋਂ ਵਾਪਸ ਆਪਣੇ ਜਿਹੜਾ ਹੈ ਉਸੇ ਹੀ ਤਰ੍ਹਾਂ ਉਸੇ ਹੀ ਬੁਲੰਦ ਆਵਾਜ਼ ਦੇ ਵਿਚ ਤੁਸੀਂ ਜਿਵੇਂ ਪਹਿਲਾਂ ਕਈ ਵਰਿਆਂ ਤੋਂ ਸੁਣਦੇ ਆਏ ਹੋ, ਉਸ ਨੂੰ ਸੁਣ ਰਹੇ ਹੋ, ਸਾਨੂੰ ਟੀਵੀ ਤੇ ਦੇਖ ਰਹੇ ਹੋ, ਯੂਟਿਊਬ ਫੇਸਬੁੱਕ ਤੇ ਦੇਖ ਰਹੇ ਹੋ, CJMR 1320 ਮੀਟਰ ਬੈਂਡ ਦੇ ਐਪ ਤੇ ਸਾਨੂੰ ਸੁਣ ਸਕਦੇ ਹੋ ਔਰ ਇੰਸਟਾ ਤੇ ਸੁਣ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਜਿਹੜਾ ਹੈ ਕੋਈ ਵੀ ਸਾਨੂੰ ਫੀਡਬੈਕ ਦੇਣੀ ਚਾਹੋ, ਸਾਡਾ ਨੰਬਰ ਹੈ 905-813-1320। CJMR 1320 ਏ ਐਮ ਦੀ ਈਮੇਲ ਵੀ ਉਹੀ ਰਹੇਗੀ, ਓਫੀਸ਼ੀਅਲ ਨੰਬਰ ਜਿਹੜੇ 905-338-1320 ਜਿਹੜਾ ਕਈ ਵਰਿਆਂ ਤੋਂ ਪੁਰਾਣਾ ਨੰਬਰ ਹੈ ਉਹ ਵੀ ਉਂਝੀ ਚੱਲੇਗਾ, 905-271-1320 ਉਹ ਵੀ ਉਂਝੀ ਹੀ ਚੱਲੇਗਾ, ਪਰ ਤੁਹਾਡੀ ਫੀਡਬੈਕ ਸਾਨੂੰ ਬੜੀ ਜ਼ਰੂਰੀ ਹੈ। ਸੋ ਅੱਜ ਕਾਫੀ ਵੈਦਰ ਖਤਰਨਾਕ ਹੈ, ਤੁਹਾਨੂੰ ਅਲਰਟ ਵੀ ਆ ਰਹੇ ਹੋਣਗੇ। ਹਾਂਜੀ ਹਾਂਜੀ
1: ਜੀ, ਬਿਲਕੁਲ ਦਿਲਬਾਗ ਜੀ, ਅਲਰਟਸ 2-3 ਆਏ ਨੇ ਔਰ ਹੁਣੇ ਹਾਲੇ ਵੀ ਰੈਡ ਅਲਰਟ, ਮੈਂ ਕਦੇ ਵੀ ਰੈਡ ਅਲਰਟ ਨਹੀਂ ਦੇਖਿਆ ਇਨਵਾਇਰਮੈਂਟ ਕੈਨੇਡਾ ਵੱਲੋਂ, ਪਹਿਲੀ ਵਾਰੀ ਕੈਨੇਡਾ ਦੇ ਜਦੋਂ ਤੋਂ ਆਏ ਹੋਏ ਲੈ ਜਾਣੇ ਉੱਥੇ ਮੌਸਮ ਦੇ ਲਈ।
0: ਲਓ ਜੀ ਮੇਰਾ ਕਾਲਰ ਨੇ ਇੱਕ ਹੋਰ, ਵੈਲਕਮ ਜੀ।
6: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ। ਤੀਰ ਸਾਹਿਬ ਜੀ ਆਇਆਂ ਨੂੰ
6: ਹਾਂਜੀ ਜੀ
1: ਜੀ
6: ਕੀ ਹਾਲ ਹੈ ਤੁਹਾਡਾ? ਬਿਲਕੁਲ ਠੀਕ ਹੋ?
1: ਬਹੁਤ ਵਧੀਆ ਜੀ, ਬਹੁਤ ਥੈਂਕ ਯੂ ਜੀ।
6: ਬਹੁਤ ਮਨ ਖੁਸ਼ ਹੋਇਆ ਕਿ ਤੁਸੀਂ ਵਾਪਸ 1320 ਤੇ ਆ ਗਏ ਸੀ ਜੀ ਐਮ ਆਰ
0: ਜੀ ਜੀ
6: ਚਾਵਲਾ ਜੀ। ਮੈਂ ਤਾਂ ਇਸ ਪ੍ਰੋਗਰਾਮ ਇਸ ਚੈਨਲ ਦੇ ਨਾਲ ਤੁਹਾਡੇ ਕੈਨੇਡਾ ਆਉਣ ਤੋਂ ਪਹਿਲਾਂ ਦਾ ਜੁੜਿਆ ਆ 1980 ਦਾ।
0: ਬੱਲੇ ਬੱਲੇ ਬੱਲੇ।
6: ਹਾਂਜੀ ਹਾਂਜੀ ਤੇ ਇਹ ਜਿਹੜੇ ਤੁਹਾਡੇ ਸਾਨੀਲਾ ਕਹੋ ਆਪਣੇ ਤਾਂ ਬੇਟੇ ਹੀ ਨੇ, ਹਾਂਜੀ ਮੇਰੇ ਘਰ ਵੀ ਮੈਂ ਧੀ ਆ। ਇਹ ਤੁਹਾਡੇ ਜਿਹੜੇ ਸਾਨੀਲਾ ਇਹ ਬੜੇ ਕਰਮਾਂ ਵਾਲੇ ਨੇ ਨਿਕਲੇ ਉਹਨਾਂ ਦੇ ਆਉਣ ਨਾਲ। ਦੇਖੋ ਤੁਸੀਂ ਆਪਣਾ ਸਟੇਸ਼ਨ ਲੈ ਲਿਆ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ। ਤੇ ਇੱਕ ਪਾਸੇ ਤੁਹਾਡੀ ਬੇਟੀਆਂ ਦਾ ਵਿਆਹ ਹੋਇਆ ਉਹਦੀਆਂ ਵੀ ਬਹੁਤ ਬਹੁਤ ਮੁਬਾਰਕਾਂ। ਤੁਹਾਡੀ ਬੇਟੀ ਵੀ ਲਾਇਰ, ਮੇਰੀ ਬੇਟੀ ਵੀ ਲਾਇਰ, ਕਿਤੇ ਕੋਰਟ ਵਿਚ ਮਿਲਣਗੀ ਆਪਸ ਵਿਚ। ਹਾਂਜੀ ਹਾਂਜੀ ਤੇ ਮੈਂ ਕਹਿ ਰਿਹਾ ਸੀ ਉਹਨੂੰ ਵੀ ਦੇਖ ਕਿ ਸਾਡੇ ਚਾਵਲਾ ਜੀ ਦੀ ਕੋਈ ਲੜਕੀ ਆ ਤੂੰ ਉਹਦੇ ਨਾਲ ਉਮਰ ਚ ਵੱਡੀ ਆ ਉਹਦੀ ਇੱਜ਼ਤ ਕਰੀ ਛੋਟੀ ਭੈਣ ਬਣ ਕੇ।
0: ਹਾਂਜੀ ਥੈਂਕ ਯੂ।
6: ਅੱਛਾ ਇਹ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਜੋ ਵੀ ਤੁਹਾਨੂੰ ਮਦਦ ਚਾਹੀਦੀ ਹੋਵੇ ਨਾ ਕਿਸੇ ਵੀ ਕਿਸਮ ਦੇ, ਮੈਂ ਤੇ ਮੇਰੇ ਜਿਹੜੇ ਦੋਸਤ ਨੇ ਅਸੀਂ ਤਿਆਰ ਆ।
0: ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ।
6: ਅੱਛਾ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਜਿਹੜੀ ਮੈਂ 26 ਸਾਲ ਦਾ ਆਪਣੇ ਮਨ ਵਿਚ ਰੱਖੀ ਹੋਈ ਆ। ਉਦੋਂ ਤੁਸੀਂ ਵੀ ਟੋਰਾਂਟੋ ਰਹਿੰਦੇ ਸੀ, ਮੈਂ ਵੀ ਟੋਰਾਂਟੋ ਰਹਿੰਦਾ ਸੀ।
0: ਅੱਛਾ ਜੀ।
6: ਮੈਨੂੰ ਤੁਹਾਡੇ ਘਰ ਦਾ ਐਡਰੈਸ ਸੀ, ਜੁਲਾਈ 2000 ਦੀ ਗੱਲ ਆ ਕਿ ਮੈਂ ਸੜਕ ਦੇ ਦੂਜੇ ਪਾਸੇ ਆਪਣੀ ਗੱਡੀ ਲਾ ਕੇ ਬਹਿ ਗਿਆ। ਤੁਹਾਡੇ ਘਰ ਦਾ ਦਰਵਾਜ਼ਾ ਖੁੱਲਾ ਸੀ, ਮੈਂ ਮਨ ਖੁਸ਼ ਹੋਇਆ ਵੀ ਚਾਵਲਾ ਜੀ ਦੇ ਦਰਸ਼ਨ ਹੋਣਗੇ। ਪਰ 15 ਮਿੰਟ ਬੈਠਾ ਰਿਹਾ, 20 ਮਿੰਟ ਬੈਠਾ ਰਿਹਾ, ਮੈਂ ਕਿਹਾ ਚਾਵਲਾ ਜੀ ਲੱਗਦਾ ਸੁੱਤੇ ਪਏ ਹੋਣੇ ਆ, ਰਾਤ ਨੂੰ ਰੇਡੀਓ ਪ੍ਰੋਗਰਾਮ ਕਰਕੇ ਆਏ ਨੇ
0: ਤੇ ਤੁਸੀਂ ਧੀਰ ਸਾਹਿਬ ਫੋਨ ਕਰ ਲੈਂਦੇ, ਮੈਂ ਉੱਡਦਾ ਹੋਇਆ ਆਉਣਾ ਸੀ ਤੁਹਾਨੂੰ ਮਿਲਣ
6: ਵਾਸਤੇ। ਇਹ ਇਹੋ ਜਿਹੀ ਤਾਂ ਕੋਈ ਗੱਲ ਨੀ, ਕਿਉਂ ਤੁਸੀਂ ਸੁੱਤੇ ਪਏ
0: ਹੋਵੋਗੇ,
6: ਤੁਹਾਡੇ ਘਰ ਦਾ ਦਰਵਾਜ਼ਾ ਵੀ ਖੜਕਾ ਸਕਦਾ।
0: ਤੁਸੀਂ ਇੰਨਾ ਇੰਤਜ਼ਾਰ ਕੀਤਾ, ਮੈਨੂੰ ਕਾਲ ਕਰ ਲੈਂਦੇ, ਮੇਰੇ ਵੱਡੇ ਹੋ ਤੁਸੀਂ ਤੇ ਮੈਂ ਜਰੂਰ ਆਉਂਦਾ ਤੁਹਾਨੂੰ ਮਿਲਣ ਵਾਸਤੇ, ਬਹਿੰਦੇ ਗੱਲਾਂ ਬਾਤਾਂ ਕਰਦੇ। ਚਲੋ ਹੁਣ ਵੀ ਕਿਤੇ ਮੁਲਾਕਾਤ ਹੋਵੇਗੀ। ਥੈਂਕ ਯੂ।
6: ਹਾਂਜੀ ਹਾਂਜੀ ਨਹੀਂ ਮਿਲੇ ਤਾਂ ਹੈਗੇ ਆਪਾਂ ਕਈ ਵਾਰੀ।
0: ਥੈਂਕ ਯੂ ਧੀਰ ਸਾਹਿਬ,
6: ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਓਕੇ
0: ਥੈਂਕ ਯੂ, ਤੁਸੀਂ ਅੱਜ ਦੇ ਦਿਨ ਮੈਨੂੰ ਬੜਾ ਵੱਡਾ ਤੋਹਫਾ ਦੇ ਕੇ ਗਏ ਹੋ। ਥੈਂਕ ਯੂ ਜੀ, ਥੈਂਕ ਯੂ। ਅਸੀਂ ਕੋਈ ਇਨਸਾਨ ਹੀ ਆ ਜੀ। 15 ਮਿੰਟ ਤੁਸੀਂ 15-20 ਮਿੰਟ ਵੇਟ ਕੀਤਾ, ਬੂਹਾ ਖੁੱਲ੍ਹਾ ਸੀ ਕਿ ਮੈਂ ਬਾਹਰ ਆਵਾਂ ਤੇ ਤੁਸੀਂ ਮੈਨੂੰ ਮਿਲ ਲਓਗੇ। ਤੁਸੀਂ ਸ਼ਬਦ ਵੱਡੇ ਵਰਤ ਗਏ ਮੇਰੇ ਵਾਸਤੇ, ਤੁਸੀਂ ਬੜੀ ਮਾਣਯੋਗ ਸ਼ਖਸੀ ਹੋ ਤੇ ਸਾਡੀ ਬਹੁਤ ਪਿਆਰ ਦਿੱਤਾ ਤੁਸੀਂ, ਥੈਂਕ ਯੂ ਵੈਰੀ ਮਚ। ਲਓ ਅਗਲੀ ਕਾਲ ਲੈਣੇ ਜੀ। ਵੈਲਕਮ।
7: ਹਾਂਜੀ ਸਤਿ ਸ੍ਰੀ ਅਕਾਲ ਜੀ ਭਾਈ।
0: ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਹੈ?
7: ਵਧੀਆ ਜੀ ਵਧੀਆ, ਬਹੁਤ ਬਹੁਤ ਮੁਬਾਰਕਾਂ ਜੀ ਭਾਜੀ ਤੁਹਾਨੂੰ। ਮੈਨੂੰ ਐਕਚੁਲੀ ਮੈਂ ਸੁਣ ਨਹੀਂ ਪਾਇਆ ਵੀ ਤੁਸੀਂ ਕਿੱਧਰ ਚਲੇ ਗਏ, ਮੈਂ ਇਹਦੇ ਹਫਤਾ ਹੋ ਗਿਆ ਦੱਸ ਦੇਣਾ ਲੱਭ ਲੱਭ ਗਏ ਨੇ, ਪਰੇਸ਼ਾਨ ਵੀ ਕਿੱਥੇ ਚਲੇ ਗਏ ਨੇ, ਕਦੀ ਕਦੇ ਕਾਲ ਕਰਦੇ ਕਦੀ ਕਿਤੇ ਕਰਦੇ ਆ
0: ਜੀ,
7: ਕਿਉਂਕਿ ਅਸੀਂ ਟਰੱਕ ਚਲਾਉਣੇ ਆ ਤੇ ਰਾਤ ਦੇ ਲੇਰੇ ਤੱਕ ਤੁਹਾਨੂੰ ਲੱਭ ਰਹੇ ਨੇ ਸਾਡੀ, ਹੁਣ ਤੁਸੀਂ ਰੂਹ ਦੀ ਖੁਰਾਕ ਬਣ ਚੁੱਕੇ ਜੀ।

0: ਜਿਹੜਾ ਸੀਗਾ ਉਹ ਜਿਹੜਾ ਰੇਂਜ ਦੇ ਵਿਚ ਹੁੰਦਾ ਸੀਗਾ ਉਹ ਰੇਡੀਓ ਆਨ ਕਰ ਦਿੰਦਾ ਹੁੰਦਾ ਸੀ ਤੇ ਬਾਕੀ ਜਿਹੜੇ ਦੂਰ ਦਰੇਡੇ ਹੁੰਦੇ ਸੀ ਜਦੋਂ ਇਹਦੀ ਹੱਦ ਮੁੱਕ ਜਾਂਦੀ ਹੈ 1320 ਦੀ ਉਹ ਸੁਣਿਆ ਕਰਦੇ ਸੀ। ਸਾਨੂੰ ਬਹੁਤ ਸਾਰੇ ਵੀਰਾਂ ਨੇ ਦੱਸਿਆ ਕਿ ਅਸੀਂ ਐਵੇਂ ਤੁਹਾਡੇ ਪ੍ਰੋਗਰਾਮ ਨੂੰ ਸੁਣਦੇ ਹਾਂ ਕਿ ਇੱਕ ਜਣਾ ਜਿਹੜਾ ਰੇਂਜ ਦੇ ਵਿਚ ਹੁੰਦਾ ਉਹ ਆਪਣਾ ਸੀਬੀ ਆਨ ਕਰ ਦਿੰਦਾ ਤੇ ਬਾਕੀ ਸਾਰੇ ਸੁਣਦੇ ਜਿਦਾਂ ਵਾਇਰਲੈਸ ਸਿਸਟਮ ਦੇ ਵਿਚ ਸੁਣਦੇ ਆ। ਸੋ ਸਾਨੂੰ ਤੁਸੀਂ ਇੰਨਾ ਮਾਣ ਸਤਿਕਾਰ ਪਿਆਰ ਦਿੱਤਾ ਹੈ, ਤੁਹਾਡੀਆਂ ਜਿਹੜੀਆਂ ਇਹ ਅਰਦਾਸਾਂ ਜਾਂ ਜਿਵੇਂ ਤੁਸੀਂ ਲੱਭਦੇ ਰਹੇ ਹੋ ਕਿ ਕਿੱਥੇ ਚਲ ਗਏ, ਬਹੁਤ ਸਾਰੇ ਫੋਨ ਕਾਲਸ ਅਸੀਂ ਰਿਸੀਵ ਨਹੀਂ ਕਰ ਸਕੇ ਪਿਛਲੇ 15 ਦਿਨ। ਸਾਡੇ ਘਰ ਦੇ ਵਿਚ ਬਹੁਤ ਵੱਡਾ ਕਾਫਲਾ ਦੇਸ਼ਾਂ ਵਿਦੇਸ਼ਾਂ ਤੋਂ ਆਇਆ ਸੀ ਮੇਰੀ ਬੱਚੀ ਦੀ ਸ਼ਾਦੀ ਦੇ ਮੌਕੇ ਤੇ, ਉਸ ਸਮੇਂ ਦਰਮਿਆਨ ਸਾਨੂੰ ਨਾਲ ਦੀ ਨਾਲ ਇਹਦਾ ਟਰਾਂਸਮਿਸ਼ਨ ਦਾ ਕੰਮ ਵੀ ਬੜਾ ਕਰਨਾ ਜ਼ਰੂਰੀ ਸੀਗਾ, ਪਰ ਸਤਿਗੁਰ ਨੇ ਕਿਰਪਾ ਕੀਤੀ ਅੱਜ ਅਸੀਂ ਉਸ 1320 ਤੇ ਫੇਰ ਆ ਗਏ ਹਾਂ ਜਿਹੜਾ ਤੁਹਾਡਾ ਆਪਣਾ ਹੈ, ਭਾਈਚਾਰੇ ਦਾ ਆਪਣਾ। ਤੇ ਇੱਕ ਇੱਕ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਕਾਲ ਕਰਕੇ ਦੱਸ ਦਿਓ, ਸਾਨੂੰ ਉਹ ਆਸ਼ੀਰਵਾਦ ਦੇਣ, ਪਿਆਰ ਦੇਣ ਚੰਗੇ ਬੋਲਾਂ ਦੇ ਨਾਲ, ਨਾਲੇ ਕਿਸ ਏਰੀਏ ਦੇ ਵਿਚ ਤੁਸੀਂ ਸੁਣਦੇ ਉਹ ਵੀ ਜ਼ਰੂਰ ਦੱਸੋ, ਉੱਥੇ ਤੁਹਾਨੂੰ ਕਿਸ ਤਰ੍ਹਾਂ ਦਾ ਸੁਣਾਈ ਦਿੰਦਾ ਉਹ ਵੀ ਸਾਨੂੰ ਬੜਾ ਅੱਜ ਤੁਹਾਡੀ ਫੀਡਬੈਕ ਜ਼ਰੂਰੀ ਹੈ। ਧੰਨਵਾਦ ਵੀਰੇ। ਇਸ ਵਕਤ ਕਿੱਥੇ ਸੁਣ ਰਹੇ ਹੋ? ਤੁਸੀਂ ਐਪ ਤੇ ਸੁਣ ਰਹੇ ਹੋ? ਧੰਨਵਾਦ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ ਜੀ, ਸੋ ਨਾਈਸ ਸਰ ਜੀ। ਟੈਕਸਸ ਦੇ ਵਿਚ ਤੁਸੀਂ ਸੁਣ ਰਹੇ ਹੋ, ਵੈਸਟ ਵਰਜੀਨੀਆ ਤੋਂ ਵੀ ਕਾਲ ਆਈ ਸੀ ਸਵੇਰੇ, ਔਰ ਦੇਸ਼ਾਂ ਵਿਦੇਸ਼ਾਂ ਦੇ ਵਿਚ ਤੁਸੀਂ ਸਾਨੂੰ ਸੁਣਦੇ ਹੋ। ਐਪ ਡਾਊਨਲੋਡ ਕੀਤਾ ਹੋਇਆ ਸੀਜੇਮਆਰ ਦਾ ਐਪ ਵੀ ਡਾਊਨਲੋਡ ਕਰ ਲਓ, ਤੁਸੀਂ ਸਾਡੇ ਸਹਿਯੋਗੀ ਹੋ, ਸਪੋਰਟਰ ਹੋ ਖਾਸ ਤੌਰ ਤੇ, ਜਿਹੜੇ ਸਾਡੇ ਵਪਾਰੀ ਸੱਜਣ ਨੇ ਉਨ੍ਹਾਂ ਦੀ ਬਦੌਲਤ, ਉਨ੍ਹਾਂ ਦੀ ਸਪੌਂਸਰਸ਼ਿਪ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਚੱਲਦੇ ਨੇ। ਹੁਣ ਇੱਕ ਭੈਣ ਜੀ ਨੇ ਪਹਿਲਾਂ ਵੀ ਕਿਹਾ ਕਿ ਬਾਕੀ ਦੇ ਰੇਡੀਓ ਹੋਸਟ ਜਿਹੜੇ ਨੇ ਉਹ ਆਉਣਗੇ। ਇਹ 1320 AM ਦਾ ਦਰਵਾਜ਼ਾ ਪਹਿਲਾਂ ਵੀ ਸਾਰਿਆਂ ਲਈ ਖੁੱਲ੍ਹਾ ਸੀ, ਸਾਰੀ ਨੈਸ਼ਨੈਲਿਟੀਜ਼ ਲਈ ਖੁੱਲ੍ਹਾ ਹੈ, ਚਾਹੇ ਉਹ ਕਿਸੇ ਵੀ ਮਜ਼ਹਬ, ਧਰਮ, ਜਾਤ, ਕਿਸੇ ਵੀ ਦੇਸ਼ ਨਾਲ ਸਬੰਧ ਕਰਦਾ ਹੋਵੇ, ਉਹਨੇ ਆਪਣੀ ਲੈਂਗੁਏਜ ਦੇ ਵਿਚ ਪ੍ਰੋਗਰਾਮ ਕਰਨਾ ਹੋਵੇ, ਉਨ੍ਹਾਂ ਲਈ ਦਰਵਾਜ਼ੇ ਖੁੱਲ੍ਹੇ ਨੇ। ਉਨ੍ਹਾਂ ਨੂੰ ਅੰਡਰ CRT ਰੂਲ ਐਂਡ ਰੈਗੂਲੇਸ਼ਨ ਉਸੇ ਤਰ੍ਹਾਂ ਹੀ ਕੰਟਰੈਕਟ ਸਾਈਨ ਕਰਕੇ, ਜਿਵੇਂ CJMR 1320 ਮੀਟਰ ਬੈਂਡ ਤੇ ਇਕ ਦਿਨ ਅਸੀਂ ਕੰਟਰੈਕਟ ਕੀਤਾ ਸੀ, ਉਸੇ ਤਰ੍ਹਾਂ ਕੰਟਰੈਕਟ ਕਰਕੇ ਤੁਸੀਂ ਆਪਣੀ ਗੱਲ ਕਹਿਣ ਲਈ ਆਜ਼ਾਦ ਹੋ, ਤੁਹਾਨੂੰ ਪੂਰੀ ਆਜ਼ਾਦੀ ਹੋਵੇਗੀ। ਨੰਬਰ ਟੂ ਕਾਲ ਅਰਸ਼ ਚਾਵਲਾ 416-303-1515। ਅੱਜ ਕੁਝ ਇਨਕੁਆਇਰੀਆਂ ਆਈਆਂ ਨੇ, ਅਸੀਂ ਬਹੁਤ ਜਲਦੀ ਤੁਹਾਨੂੰ ਕੌਣ ਕੌਣ ਆ ਰਿਹਾ ਹੈ, ਕਿਹੜੇ ਕਿਹੜੇ ਸਮੇਂ ਤੇ ਆ ਰਿਹਾ ਉਹ ਜ਼ਰੂਰ ਦੱਸਾਂਗੇ। ਵੈਲਕਮ ਜੀ, ਹੈਲੋ, ਸਵਾਗਤ ਹੈ ਜੀ, ਹੈਲੋ,
1: ਵਧਾਈਆਂ ਜੀ 1320 ਦੇ ਆਉਣ ਦੀਆਂ ਫੇਰ।
0: ਕਿਆ ਬਾਤ ਹੈ, ਹੋਰ ਸੁਣਾਓ, ਠੀਕ ਹੋ? ਤੁਹਾਡੇ ਏਰੀਆ ਚ ਪਹਿਲਾਂ ਸੁਣਦਾ ਸੀ ਕਲੀਅਰ ਕਿ ਹੁਣ ਕਲੀਅਰ ਸੁਣਦਾ ਜਾਂ ਨਹੀਂ ਕਲੀਅਰ ਸੁਣਦਾ, ਜ਼ਰੂਰ ਦੱਸਿਓ।
1: ਹੁਣ ਨਾ ਜਿਹੜੀ ਥਰੜੀ ਮੰਜ਼ਿਲ ਹੈ ਉੱਥੇ ਵੀ ਆਉਂਦਾ ਜੀ, ਅੱਗੇ ਉਹ ਸਿਰਫ ਉੱਪਰ ਹੀ ਆਉਂਦਾ ਹੁੰਦਾ ਸੀ ਬਰਲਿੰਗਟਨ ਚ।
0: ਅੱਛਾ, ਹੁਣ ਥਰੜੀ ਮੰਜ਼ਿਲ ਤੇ ਵੀ ਆਉਂਦਾ?
1: ਹਾਂਜੀ, ਅੱਜ ਆਉਂਦਾ, ਬਹੁਤ ਵਧੀਆ। ਚਲੋ
0: ਥੈਂਕ ਯੂ ਜੀ, ਮਿਹਰਬਾਨੀ, ਸਾਡੇ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਹੁਣ ਥਰਲੀ ਮੰਜ਼ਿਲ ਤੇ ਵੀ ਆ ਰਿਹਾ, ਦੂਜਲੀ ਮੰਜ਼ਿਲ ਤੇ ਵੀ ਆ ਰਿਹਾ, ਸੋ ਨਾਈਸ।
1: ਮਤਲਬ ਹੁਣ ਸਾਰੇ ਰੇਡੀਓ ਤੇ ਚੱਲਦਾ, ਮੈਂ ਉੱਪਰ ਵੀ ਦੇਖ ਲਿਆ, ਉੱਪਰ ਮੰਜ਼ਿਲ ਤੇ ਵੀ ਥੱਲੇ ਵੀ ਵੇਖ ਲਿਆ ਜੀ।
0: ਬਹੁਤ ਮਿਹਰਬਾਨੀ, ਥੈਂਕ ਯੂ,
1: ਥੈਂਕ ਯੂ,
0: ਥੈਂਕ ਯੂ ਜੀ। ਲਓ ਜੀ, ਅਗਲੀ ਕਾਲ ਤੇ ਚੱਲਦੇ ਆ। ਹੈਲੋ,
2: ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ,
2: ਤੁਹਾਨੂੰ ਬੱਚੀ ਦੇ ਵਿਆਹ ਦੇ ਮੁਬਾਰਕਾਂ ਜੀ। ਮੈਂ ਤਾਂ ਜਿਵੇਂ ਕਹਿੰਦੇ ਵੀ ਇੱਥੇ ਵੱਡੇ ਆਇਆ ਹੋਇਆ ਬੈਠਾ ਸੁਣਦਾ ਰਹਿੰਦਾ, ਬੜਾ ਉਦਾਸ ਹੋ ਗਿਆ ਸੀਗਾ, ਸਾਡੇ ਚਾਵਲਾ ਸਾਹਿਬ ਕਿੱਥੇ ਚਲੇ ਗਏ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਮੈਂ ਹੁਣੇ ਸੁਣਿਆ ਵੀ ਬੱਚੀ ਦੀ ਮੈਰਿਜ ਸੀਗੀ, ਸਾਰੇ ਜਿੰਨੇ ਤੁਹਾਡੇ ਆਪਣੇ ਆਏ ਉਹਨਾਂ ਨੂੰ ਵੀ ਮੇਰਾ ਬਹੁਤ ਬਹੁਤ ਪਿਆਰ ਭਾਈ, ਸਤਿ ਸ੍ਰੀ ਅਕਾਲ। ਜਿਉਂਦੇ ਵੱਧਦੇ ਰਹੋ, ਏਦਾਂ ਹੀ ਨਾ ਰੌਣਕਾਂ ਲਾਉਂਦੇ ਰਹੋ, ਦਿਨ ਦੁੱਗਣੀ ਰਾਤ ਚੁੱਗਣੀ ਬਖਸ਼ੇ ਚਾਵਲਾ ਸਾਹਿਬ। ਬਹੁਤ ਥੈਂਕ ਯੂ, ਮਿਹਰਬਾਨੀ,
0: ਥੈਂਕ ਯੂ ਸੋ ਨਾਈਸ, ਥੈਂਕ ਯੂ ਵੈਰੀ ਮਚ। ਹੁਣ ਅਸੀਂ ਲਵਾਂਗੇ ਜੀ ਕਮਰਸ਼ੀਅਲ ਬ੍ਰੇਕ, ਬ੍ਰੇਕ ਬੜੀ ਜ਼ਰੂਰੀ ਹੈ। ਤੁਹਾਡੀਆਂ ਫੋਨ ਕਾਲਸ, ਤੁਹਾਡੀਆਂ ਜਿਹੜੀਆਂ ਨੇ ਮੈਸੇਜ, ਤੁਹਾਡੇ ਜਿਹੜੇ ਸੁਨੇਹੇ ਜਿਹੜੇ ਨੇ ਉਹ ਮੈਂ 1x1 ਕਰਕੇ ਆਉਣ ਵਾਲੇ ਦਿਨਾਂ ਦੇ ਵਿਚ ਪੇਸ਼ ਕਰਦਾ ਰਿਹਾ ਕਰਾਂਗਾ। ਬਾਕੀ ਸਾਡੇ ਵੀਰ ਪ੍ਰੀਤ ਸਿੱਧੂ ਜੀ ਨੇ ਕਿਹਾ ਕਿ ਪੱਟੀ ਸਾਹਿਬ ਨੂੰ ਸਵੇਰੇ ਲਿਆ ਕਰੋ। ਪੱਟੀ ਸਾਹਿਬ ਤਾਂ ਸਵੇਰੇ ਵੀ ਆ ਜਾਣਗੇ, ਸ਼ਾਮ ਨੂੰ ਵੀ ਆ ਜਾਣਗੇ, ਬਟ ਥੋੜਾ ਸਮਾਂ ਪੱਟੀ ਸਾਹਿਬ ਨੂੰ ਸਵੇਰੇ ਅਸੀਂ ਲੈ ਕੇ ਆਵਾਂਗੇ, ਕਿਉਂਕਿ ਸਾਨੂੰ ਸਾਡੇ ਇੰਜੀਨੀਅਰਸ ਦੁਆਰਾ ਬਾਈ ਰੂਲ ਐਂਡ ਰੈਗੂਲੇਸ਼ਨ ਅਸੀਂ ਚੱਲ ਰਹੇ ਹਾਂ, ਸਾਨੂੰ ਉਹਨੂੰ ਫਾਲੋ ਕਰਨਾ ਪੈਣਾ, ਕਿਉਂਕਿ ਇਹਦੀਆਂ ਕੁਝ ਇੱਕ ਨਿਯਮ ਹੁੰਦੇ ਨੇ, ਸਾਨੂੰ ਪਤਾ ਹੈ ਅਸੀਂ ਨਵੇਂ ਹਾਂ। ਤੇ 9:01 ਤੇ ਇਹਦੀ ਜਿਹੜੀ ਫ੍ਰੀਕੁਐਂਸੀ ਹੈ ਥੋੜੀ ਜਿਹੀ ਡਾਊਨ ਚਲੀ ਜਾਣੀ ਹੈ, ਕੜਕੜ ਪੜਪੜ ਦੀ ਆਵਾਜ਼ ਆਉਣੀ ਹੈ। ਇਧਰੋਂ ਮੈਂ ਪੱਟੀ ਸਾਹਿਬ ਨਾਲ ਕੀਮਤੀ ਵੀ ਗੱਲਾਂ ਕਰਾਂ, ਫਿਰ ਤੁਸੀਂ ਕਾਲ ਕਰੋ ਜੀ ਇਸ ਏਰੀਏ ਦੇ ਵਿਚ ਕਲੀਅਰ ਨਹੀਂ ਸੁਣਾਈ ਦਿੰਦਾ, ਇਸ ਏਰੀਏ ਦੇ ਵਿਚ ਆਵਲਾ ਜੀ ਕਲੀਅਰ ਨਹੀਂ ਸੁਣਾਈ ਦਿੰਦਾ, ਉਹ ਫਿਰ ਮਜ਼ਾ ਨਹੀਂ ਆਉਣਾ। ਉਹਦੇ ਲਈ ਥੋੜਾ ਜਿਹਾ ਆਪਾਂ ਨੂੰ ਇੰਤਜ਼ਾਰ ਕਰਨਾ ਪੈਣਾ, ਥੋੜਾ ਜਿਹਾ ਤੁਹਾਨੂੰ ਸਹਿਯੋਗ ਦੇਣਾ ਪੈਣਾ। ਤੇ ਇੱਕ ਸਹਿਯੋਗ ਸਭ ਤੋਂ ਵੱਡਾ ਹੈ ਕਿ ਤੁਸੀਂ ਜਿੱਥੇ ਵੀ ਸਾਨੂੰ ਸੁਣ ਰਹੇ ਹੋ ਮੈਨੂੰ ਕਾਲ ਕਰਕੇ ਜ਼ਰੂਰ ਦੱਸਿਓ ਕਿ

0: ਇੱਥੇ ਤੁਹਾਡੀ ਆਪਣੇ ਰੇਡੀਓ ਦੀ ਆਵਾਜ਼ ਤੁਹਾਨੂੰ ਕਿਵੇਂ ਸੁਣਾਈ ਦੇ ਰਹੀ। ਔਰ ਮੈਂ ਆਵਾਜ਼ ਦੇ ਬਾਰੇ ਇਹ ਦੱਸ ਦਵਾਂ ਕਿ ਅਰਸ਼ਨਾ ਨੇ ਪੂਰੀ ਮਿਹਨਤ ਕੀਤੀ ਹੈ, ਇਹਦੀ ਐਚ ਡੀ ਸਾਊਂਡ ਤੁਹਾਨੂੰ ਸੁਣਾਈ ਦੇਵੇਗੀ, ਹਾਈ ਕੁਆਲਿਟੀ ਸਾਊਂਡ, ਉਹਦੇ ਤੇ ਕਾਫੀ ਵਰਕ ਕੀਤਾ ਇਹਨਾਂ ਨੇ, ਔਰ ਕ੍ਰਿਸਟਲ ਕਲੀਅਰ ਆਵਾਜ਼ ਸੁਣਾਈ ਦੇਵੇ। ਕਈਆਂ ਏਰੀਆ ਦੇ ਵਿੱਚ ਪਹਿਲਾਂ ਇਹ ਕਲੀਅਰ ਨਹੀਂ ਸੀ ਸੁਣਾਈ ਦਿੰਦਾ, ਔਰ ਹੁਣ ਉਹਨਾਂ ਏਰੀਆ ਦੇ ਵਿੱਚ ਸਾਨੂੰ ਫੋਨ ਆਏ ਨੇ, ਬੈਰੀ ਵਾਲੇ ਪਾਸਿਓਂ ਵੀ ਫੋਨ ਆਏ ਨੇ, ਔਰ ਕੁਝ ਟੋਰਾਂਟੋ ਡਾਊਨਟਾਊਨ ਵਾਲੇ ਪਾਸਿਓਂ ਵੀ ਫੋਨ ਆਏ ਨੇ, ਸਕਾਰਬਰੋ ਕੰਨੀਓਂ ਵੀ ਫੋਨ ਆਏ ਨੇ, ਮਾਰਖਮ ਕੰਨੀਓਂ ਵੀ ਫੋਨ ਆਏ ਨੇ, ਆਟਵਾ ਔਸ਼ਵਾ ਵਾਲੇ ਪਾਸਿਓਂ ਵੀ ਫੋਨ ਆਏ ਨੇ, ਇਧਰੋਂ ਬਰਲਿੰਗਟਨ ਤੋਂ ਸਾਡੇ ਵੀਰ ਜੀ ਨੇ ਦਸਿਆ, ਹਮਿਲਟਨ ਤੋਂ, ਸੈਂਟ ਕੈਥਰੀਨ ਨੈਗਰਾ ਫਾਲ ਤੋਂ ਵੀ ਕਾਲ ਆਈਆਂ ਨੇ ਕਿ ਅਸੀਂ ਸੁਣ ਰਹੇ ਹਾਂ। ਏ ਐਮ ਦੀ ਹਮੇਸ਼ਾ ਇਹ ਇਸ਼ੂ ਰਿਹਾ ਕਿ ਕਿਤੇ ਕਿਤੇ ਬਹੁਤ ਕਲੀਅਰ ਹੋ ਜਾਂਦਾ ਤੇ ਕਿਤੇ ਕਿਤੇ ਮਾੜੀ ਮਾੜੀ ਇਹਦੀ ਕੜਕੜ ਪੜਪੜ ਜ਼ਰੂਰੀ ਆਉਂਦੀ ਹੈ, ਪਰ ਉੱਤੇ ਵਰਕ ਕਰ ਰਹੇ ਹਾਂ ਸਾਡੇ ਇੰਜੀਨੀਅਰ ਬਹੁਤ ਜਲਦੀ। ਸਾਨੂੰ ਉਮੀਦ ਹੈ ਕਿ ਉਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਜੀ ਤੁਸੀਂ ਸਾਨੂੰ ਦੱਸੋਗੇ ਅਸੀਂ ਉਹਨਾਂ ਕੋ ਹੱਲ ਕਰਵਾ ਲਵਾਂਗੇ। ਲਓ ਅਗਲੀ ਕਾਲ ਤੇ ਚੱਲਦੇ। ਵੈਲਕਮ ਜੀ। ਹੈਲੋ,
1: ਹਾਂਜੀ ਚਾਵਲਾ ਜੀ, 6162।
0: ਹਾਂਜੀ, ਤੁਸੀਂ ਏਅਰ ਤੇ ਹੋ ਜੀ।
1: ਹਾਂਜੀ ਚਾਵਲਾ ਜੀ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ, ਤੁਹਾਡੇ ਪੁਰਾਣੇ ਲਿਸਨਰ ਬਹੁਤ ਚੇਤੇ ਤੁਹਾਨੂੰ ਸੁਣਦੇ ਆ ਰਹੇ, ਉਧਰ ਵੀ ਸੁਣਦੇ ਰਹੇ, ਤੇ ਦੁਆਰਾ 1320 ਤੇ ਬਹੁਤ ਬਹੁਤ ਮੁਬਾਰਕਾਂ। ਪਰ ਨੰਬਰ 2 ਚਾਲੋ, ਵਾਇਸ ਕੁਆਲਿਟੀ ਬਹੁਤ ਚੇਂਜ ਹੋ ਗਈ ਆ, ਬਹੁਤ ਵਧੀਆ ਹੋ ਗਈ ਹੈ ਪਹਿਲਾਂ ਨਾਲੋਂ। ਪਹਿਲਾਂ ਚੱਲਦੀ ਸੀ, ਪਹਿਲਾਂ ਮੈਂ ਤਾਰਾਂ ਤੋਂ ਗੱਡੀ, ਮੈਂ ਹੁਣ ਨੌਰਥ ਸ਼ੋਰ ਚ ਆ, ਕੱਲ ਮੈਂ ਵਾਹਨ ਚ ਸੀਗਾ, ਕੱਲ ਵੀ ਬਹੁਤ ਕਲੀਅਰ ਸੀਗਾ।
0: ਕੱਲ ਤੁਸੀਂ ਹੁਣ ਵਾਹਨ ਦੇ ਵਿੱਚ ਸੁਣ ਰਹੇ ਹੋ?
1: ਕੱਲ ਮੈਂ ਵਾਹਨ ਚ ਸੁਣਦਾ ਸੀ, ਕੱਲ ਬਹੁਤ ਕਲੀਅਰ ਸੀ, ਕੱਲ ਮੇਰਾ ਫੋਨ ਲੱਗਿਆ ਨੀ, ਕੱਲ ਤੁਹਾਡਾ ਫੋਨ ਬਹੁਤ ਬਿਜੀ ਸੀ।
0: ਅੱਛਾ,
1: ਤੇ ਅੱਜ ਮੈਂ ਤਾਂ ਹਲੇ ਮੈਂ ਨੌਰਥ ਸ਼ੋਰ ਚ ਆ, ਪਰ ਮੈਂ ਵਾਹਨ ਚ ਜਾਣਾ, ਬਾਅਦ ਚ ਹਲੇ ਵੀ ਵਾਹਨ ਚ ਵੀ ਜਾਣਾ।
0: ਨੌਰਥ ਯਾਰਕ ਦੇ ਵਿੱਚ ਕਿਵੇਂ ਸੁਣਾਈ ਦੇ ਰਿਹਾ ਹੁਣ?
1: ਬਹੁਤ ਕਲੀਅਰ,
0: ਨੌਰਥ ਯਾਰਕ ਦੇ ਵਿੱਚ ਪਹਿਲਾਂ ਇਹਦੀ ਕਲੈਰਿਟੀ ਨਹੀਂ ਸੀ, ਅੱਜ ਮੈਨੂੰ ਸਾਡੇ ਫੀਡਬੈਕ ਲਈ ਬਹੁਤ ਧੰਨਵਾਦ। ਔਰ ਜਿਵੇਂ ਇਧਰਲੇ ਪਾਸੇ ਕਲੀਅਰ ਹੈ, ਹੋ ਸਕਦਾ ਕਿਸੇ ਪਾਸੇ ਨਾ ਵੀ ਕਲੀਅਰ ਹੋਵੇ, ਉਹ ਵੀ ਸਾਨੂੰ ਜ਼ਰੂਰ ਦੱਸੋ। ਹੈਲੋ, ਹੈਲੋ, ਤੁਸੀਂ ਏਅਰ ਤੇ ਹੋ ਜੀ? ਭਾਜੀ ਤੁਸੀਂ ਏਅਰ ਤੇ ਹੋ? ਹੈਲੋ, ਚਲੋ, ਹੈਲੋ, ਸਤਿ ਸ੍ਰੀ ਅਕਾਲ ਜੀ। 9058131320905813 1320। ਵੈਲਕਮ ਜੀ।
2: ਹਾਂਜੀ ਚਾਲ ਸਾਹਿਬ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ।
2: ਹਾਂਜੀ ਹਾਂਜੀ ਹਾਂਜੀ, ਜੀ ਨੂੰ ਸਤਿ ਸ੍ਰੀ ਅਕਾਲ ਸਾਹਿਬ। ਹਾਂ, ਬੇਟੀ ਦੀ ਮੈਰਿਜ ਦੀਆਂ ਬਹੁਤ ਬਹੁਤ ਵਧਾਈਆਂ ਚਾਲ ਸਾਹਿਬ, ਤੇ ਅਰਸ਼ ਨੂੰ ਵੀ ਨਵਾਂ ਸਟਾਰ ਰੇਡੀਓ ਸਟੇਸ਼ਨ ਬਹੁਤ ਬਹੁਤ ਵਧਾਈਆਂ ਜੀ।
0: ਮਿਹਰਬਾਨੀ।
2: ਬਾਕੀ ਮੈਂ ਨਾ ਜੀ ਤੁਹਾਡੀ ਆਵਾਜ਼ ਦੀ ਗੱਲ ਕਰਨ ਲੱਗਿਆ, ਮੈਂ ਡੌਨ ਵਾਲੀ ਪਾਰਕਵੇ ਤੇ ਆ, ਤੇ ਤੁਸੀਂ ਜਾਣਦੇ ਮੈਂ ਇਧਰ ਕਲਬ ਟੋਰੋਂਟੋ ਵੱਲ ਰਹਿੰਦਾ, ਤੇ ਪਹਿਲਾਂ ਕਾਫੀ ਪ੍ਰੋਬਲਮ ਆਉਂਦੀ ਸੀ 1350 ਦੇ ਉੱਤੇ ਵੀ, ਤੇ 20 ਤੇ ਵੀ ਪਹਿਲਾਂ, ਤੇ ਹੁਣ ਨਾ ਜੀ ਕਾਫੀ ਇਸ ਵੇਲੇ ਚੰਗੀ ਆਵਾਜ਼ ਆ ਰਹੀ ਹੈ, ਵਿੱਚ ਹਲਕਾ ਜਾ ਕਿਤੇ ਕੜਕੜ, ਅਦਰਵਾਈਜ਼ ਥੋੜਾ ਮੌਸਮ ਦਾ ਵੀ ਫਰਕ ਹੋ ਸਕਦਾ, ਬਟ ਬਹੁਤ ਹੀ ਕਲੀਅਰ ਆਵਾਜ਼ ਹੈ
0: ਡੌਨ ਵੈਲੀ ਦੇ ਪਾਸੇ।
2: ਹਾਂਜੀ, ਡੌਨ ਵੈਲੀ ਮੈਂ ਇਸ ਵੇਲੇ ਜਾ ਰਿਹਾ ਜੀ ਸਾਊਥ ਵੱਲ ਨੂੰ, ਤੇ ਬਹੁਤ ਵਧੀਆ ਆਵਾਜ਼, ਜਿਦਾ ਪਹਿਲਾਂ ਇੱਥੇ ਇਸ ਏਰੀਆ ਚ ਆਵਾਜ਼ ਨਹੀਂ ਸੀ ਹੁੰਦੀ।
0: ਚਲੋ, ਇੱਕ ਰਿਕੁਐਸਟ ਆ ਕਿ ਆਪਾਂ ਹੁਣ ਦੂਸਰਾ ਚੈਨਲ ਕੋਈ ਵੀ ਜਿਹੜਾ ਉਹਨੂੰ ਆਪਣੇ ਚੈਨਲ ਨਾਲ ਆਪਾਂ ਕੰਪੇਅਰ ਨਹੀਂ ਕਰਨਾ, ਉਹ ਸਾਡੇ ਨਾਲੋਂ ਬੈਟਰ ਨੇ, ਕਿਉਂਕਿ ਅਸੀਂ ਮਤਲਬ ਤੁਹਾਡੇ ਧੰਨਵਾਦੀ ਹੋਵਾਂਗੇ। ਤੁਸੀਂ ਵੇਗ ਦੇ ਵਿੱਚ ਕੋਈ ਸ਼ਬਦ ਕਿਸੇ ਵੀ ਰੇਡੀਓ ਦਾ ਆਪਾਂ ਜ਼ਿਕਰ ਨਹੀਂ ਕਰਨਾ, ਕਿ ਜੀ ਸਾਰੇ ਚੰਗੇ ਨੇ, ਹਨਾ, ਤੇ ਤੁਹਾਡਾ ਫੀਡਬੈਕ ਦੇ ਲਈ ਵੀਰੇ ਬਹੁਤ ਬਹੁਤ ਧੰਨਵਾਦ। ਕਿ ਡੌਨ ਵੈਲੀ ਦੇ ਵਿੱਚ ਸਾਨੂੰ ਪਤਾ ਹੈ ਉਧਰਲੇ ਪਾਸੇ ਇਹਦੀ ਸਾਊਂਡ ਨਹੀਂ ਸੀ ਜਾਂਦੀ, ਪਰ ਉਧਰੋਂ ਵੀ ਸਾਨੂੰ ਕਾਲਸ ਆਈਆਂ ਨੇ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ।
2: ਯੂਜ਼ ਟੂ ਹੁੰਦੇ ਨਾ ਜੀ, ਆਮ ਸੌਰੀ ਬਟ
0: ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ
2: ਯੂਜ਼ ਟੂ ਹੁੰਦੇ ਉਸ ਪੱਖੋਂ ਮੈਂ ਤੁਹਾਨੂੰ ਦੱਸਿਆ ਕਿ ਪ੍ਰੋਬਲਮ
0: ਨਹੀਂ। ਚਲੋ, ਉਹਨਾਂ ਨੂੰ ਵੀ ਫੀਡਬੈਕ ਮਿਲ ਗਈ ਨਾਲ,
2: ਉਹ ਵੀ ਬਿਲਕੁਲ ਬਿਲਕੁਲ।
0: ਥੈਂਕ ਯੂ ਜੀ, ਥੈਂਕ ਯੂ ਜੀ। 3349 ਵਾਲੇ ਹੋਲਡ ਕਰ ਗਏ ਨੇ ਕਾਲ ਕਰਕੇ। ਅੱਛਾ, ਲੋਕਲ ਨੰਬਰ ਹੈ ਜੀ, ਜੇਕਰ ਤੁਸੀਂ ਕੈਨੇਡਾ ਵਾਈਡ ਸੁਣਨਾ ਹੋਵੇ ਇਹ ਪ੍ਰਮੋਟ ਕਰ ਦਿਓ, 6479101320। ਹਾਂਜੀ ਹਾਂਜੀ ਜੀ
3: ਜੀ ਦਿਲਬਾਗ ਜੀ, ਕਰੀਬ ਕਰੀਬ 65,000 ਲੋਕ ਵਿਦਆਊਟ ਪਾਵਰ ਹੈਗੇ ਨੇ ਇਸ ਵਕਤ, TTC ਲਾਈਨ 6 ਕੰਮ ਨਹੀਂ ਕਰ ਰਹੀ, ਦੇਰ ਇਜ਼ ਨੋ ਸਰਵਿਸ ਦੇ, ਔਰ ਟੋਰਾਂਟੋ ਹਿੱਟ ਹੋਇਆ ਥੰਡਰ ਸਟੋਰਮ ਦੇ ਨਾਲ, ਕਾਫੀ ਉੱਥੇ ਪਾਣੀ ਜਿਹੜਾ ਹੈਗਾ ਸੜਕਾਂ ਤੇ ਭਰਿਆ ਹੋਇਆ, ਜੇਕਰ ਤੁਸੀਂ
0: ਇਹ ਵੀ ਆਪਣੀ ਹਿਸਟਰੀ ਬਣ ਗਿਆ ਜੇ।
3: ਬਿਲਕੁਲ ਜੀ ਬਿਲਕੁਲ,
0: ਜਦੋਂ 1320 ਤੇ ਅਸੀਂ ਵਾਪਸੀ ਕੀਤੀ ਸੀ ਉਦੋਂ
3: ਜੀ ਨੇ ਉੱਤੋਂ
0: ਸਾਨੂੰ ਕਿਹਾ ਜੀ, ਮਤਲਬ ਤੁਸੀਂ ਇਹ ਵੀ ਚੱਕਰ ਝੱਲੇ ਨੇ, ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਵੀ ਪਾਸ ਹੋਵੋ ਹੁਣ, ਅਗਲੀ ਕਾਲ ਲਓ ਤੁਸੀਂ।
3: ਹੈਲੋ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਵੈਲਕਮ ਹੈ ਤੁਹਾਡਾ ਜੀ ਸਾਡੇ ਸਟੂਡੀਓ ਦੇ ਹੋਟਲਾਈਨ ਤੇ।
2: ਹਾਂਜੀ, ਬਹੁਤ ਵਧੀਆ ਆਵਾਜ਼ ਆ ਰਹੀ ਹੈ, ਕਲੀਅਰ ਆ।
0: ਕਿਹੜੇ ਏਰੀਆ ਚ ਵੀਰੇ? ਬ੍ਰੈਮਲੀ ਕਿੰਗ ਤੇ ਵੀ ਕਲੀਅਰ ਹੈ, ਕਿਆ ਬਾਤ, ਬਹੁਤ ਮਿਹਰਬਾਨੀ,
3: ਸਾਰੇ ਕਲੀਅਰ,
0: ਥੈਂਕ ਯੂ ਸੋ ਨਾਈਸ ਹੋ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਲਓ ਜੀ ਅਗਲੀ ਕਾਲ, ਹੈਲੋ,
4: ਹੈਲੋ, ਹਾਂਜੀ ਬਾਈ ਜੀ ਕੀ ਹਾਲ ਹੈ,
0: ਬਹੁਤ ਮਿਹਰਬਾਨੀ, ਥੈਂਕ ਯੂ ਜੀ,
4: ਹਾਂਜੀ ਬਾਈ ਜੀ, ਆਪਣੇ ਤੁਸੀਂ ਮੈਨੂੰ ਨੰਬਰ ਦਿਓਗੇ ਜਿਹੜਾ ਤੁਹਾਡਾ ਦੂਜਾ ਫੋਨ ਤੇ ਸੁਣਿਆ ਜਾ ਸਕਦਾ,
0: 647-1320 ਸੋਰੀ 6 4 7 9 1 0 1 3 2 0
4: ਥੈਂਕ ਯੂ ਬ੍ਰਦਰ,
0: ਓਕੇ ਜੀ, ਥੈਂਕ ਯੂ ਜੀ,
3: 9 10 13 20
0: ਕਿਆ ਬਾਤ ਹੈ
3: ਜੀ, 6 4 7
0: ਹੈਲੋ, ਈਜ਼ੀ ਟੂ ਰਿਮੈਂਬਰ ਹੈ, ਸੋ ਧੰਨਵਾਦ ਜੀ, ਬੇਟੀ ਦੀ ਸ਼ਾਦੀ ਦੀ ਗੱਲ ਵੀ ਨਾਲ ਚੱਲ ਰਹੀ ਹੈ ਤੇ ਇਸ ਧੀ ਨੂੰ ਅਰਸ਼ ਤੋਂ ਬਾਅਦ ਮੈਂ ਦੁਆ ਕਰਕੇ ਉਸ ਉੱਪਰ ਵਾਲੇ ਦੇ ਕੋਲੋਂ ਕਿ ਹੁਣ ਬੇਟਾ ਤਾਂ ਆ ਗਿਆ ਤੇ ਘਰ ਸੰਪੂਰਨ ਤਾਂ ਹੀ ਹੁੰਦਾ ਜਿਸ ਘਰ ਦੇ ਵਿਚ ਧੀ ਪੈਦਾ ਹੋਵੇ, ਤਾਂ ਸਾਡੇ ਨਾ ਬੀੜ ਬਾਬਾ ਬੁੱਢਾ ਸਾਹਿਬ ਹੈ ਤੇ ਮਾਤਾ ਗੰਗਾ ਦੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਿਲ ਬਾਬਾ ਬੁੱਢਾ ਜੀ ਦੇ ਕੋਲ ਗਏ ਨੇ, ਉਥੋਂ ਇੱਕ ਮਿੱਤ ਜੀ ਬਣੀ ਹੋਈ ਹੈ ਕਿ ਪੁੱਤਰਾਂ ਦੀ ਦਾਤ ਹੁੰਦੀ ਹੈ, ਚਲੋ ਮੰਨ ਲੈਨੇ, ਤੇ ਉਥੇ ਅਰਦਾਸ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਘਰ ਦੇ ਵਿਚ ਧੀ ਆਵੇ, ਤੇ ਜਦੋਂ ਦੀ ਮੇਰੀ ਇਹ ਬੇਟੀ ਮੇਰੇ ਘਰ ਦੇ ਵਿਚ ਆਈ, ਅੰਜੂ ਜੀ ਨੂੰ ਪਤਾ, ਟੂ ਬੀ ਓਨੈਸਟ ਮੈਂ ਪਿਛਾ ਪੋ ਕੇ ਨਹੀਂ ਦੇਖਿਆ ਕਿਸੇ ਚੀਜ਼ ਦੀ ਥੋੜ, ਕੋਈ ਕਮੀ
3: ਨਹੀਂ। ਦਿਲਬਾਗ ਜੀ ਕਹਿੰਦੇ ਨਾ ਜਦੋਂ ਕੁੜੀ ਜਾ ਜਾਂਦੀ ਡੋਲੀ ਤੇ ਚਾਵਲ ਪਿੱਛੇ
0: ਸੁੱਟੇ, ਜਾਣ ਲੱਗਿਆ ਜਦੋਂ ਆਈ ਹੈ ਉਦੋਂ ਰੇਡੀਓ ਦੀ ਸ਼ੁਰੂਆਤ ਕੁਝ ਸਮੇਂ ਬਾਅਦ ਹੋ ਗਈ, ਸਤਿਗੁਰ ਨੇ ਕਿਰਪਾ ਕੀਤੀ ਔਰ ਧੀ ਨੇ ਬੜਾ ਪਿਆਰ ਦਿੱਤਾ, ਧੀਆਂ ਪਿਤਾ ਨੂੰ ਜ਼ਿਆਦਾ ਪਿਆਰ ਕਰਦੀਆਂ ਤੇ ਪੁੱਤਰ ਜਿਹੜੇ ਹੁੰਦੇ ਨੇ ਉਹ ਮਾਵਾਂ ਨੂੰ ਜ਼ਿਆਦਾ ਪਿਆਰ ਕਰਦੇ ਨੇ, ਪਤਾ ਪੁੱਤਰਾਂ ਨੂੰ ਥੋੜੀ ਬਹੁਤੀ ਘੂਰ ਹੋ ਜਾਂਦੀ ਹੈ, ਧੀਆਂ ਨੂੰ ਘੂਰ ਨਹੀਂ ਹੁੰਦੀ, ਪਰ ਜਦੋਂ ਧੀ ਆਵੇ ਨਾ ਕਿਤੇ ਵੀ ਮੱਥੇ ਤਿਊੜੀਆਂ ਨਾ ਪਾਇਆ ਕਰੋ ਯਾਰ, ਇਹ ਸੰਸਾਰ ਦੀਆਂ ਜਨਨੀਆਂ ਨੇ, ਜੇ ਇਸ ਸੰਸਾਰ ਦੇ ਵਿਚ ਨਾ ਆਉਣ ਤਾਂ ਸੰਸਾਰ ਰੁਕ ਜਾਵੇ, ਸੰਸਾਰ ਖੜ ਜਾਵੇ ਇਕ ਥਾਂ ਤੇ, ਇਹ ਜੋਤ ਹੈ, ਇਹ ਕਿਰਨ ਹੈ ਜੋ ਤੁਹਾਡੇ ਘਰ ਦੇ ਵਿਚ ਆਉਂਦੀ ਹੈ, ਵੱਡੀ ਹੁੰਦੀ ਹੈ, ਰੋਸ਼ਨੀ ਪੈਦਾ ਕਰਦੀ ਹੈ ਆਪਣੇ ਸਮੇਂ ਦੇ ਨਾਲ, ਉਹ ਦੂਸਰੇ ਜਿਸ ਥਾਂ ਤੇ ਉਹਦੇ ਸੰਯੋਗ ਹੁੰਦੇ ਨੇ, ਦੁਨੀਆਂ ਦਾ ਸਭ ਤੋਂ ਵਧੀਆ ਇਨਸਾਨ ਚੁਣ ਕੇ ਅਸੀਂ ਉਸ ਧੀ ਨੂੰ ਜਿਹਦੇ ਵੱਲ ਕੋਈ ਮਾੜੀ ਜੀ ਵੀ ਅੱਖ ਕਰੇ ਅਸੀਂ ਅੱਖਾਂ ਕੱਢਣ ਤੱਕ ਜਾਂਦੇ ਤੇ ਆਪਣੇ ਹੱਥੀਂ ਉਹਦਾ ਪੱਲਾ ਉਸ ਨੌਜਵਾਨ ਨੂੰ ਫੜਾਉਂਦੇ ਹਾਂ, ਉਹ ਸਾਡੇ ਵਾਸਤੇ ਹੀਰਾ ਹੁੰਦਾ, ਉਹਦੇ ਘਰ ਦੇ ਵਿਚ ਜਾ ਕੇ ਉਸ ਜੋਤ ਨੇ ਰੋਸ਼ਨੀ ਕਰਨੀ ਹੁੰਦੀ ਹੈ, ਜਿਵੇਂ ਫੋਰ ਐਗਜਾਮਪਲ ਅਰਸ਼ ਦੀ ਸ਼ਾਦੀ ਹੋਈ, ਸਾਡੀ ਬੇਟੀ ਸਾਡੇ ਘਰ ਦੇ ਵਿਚ ਆਈ, ਉਹਨੇ ਸਾਡੇ ਘਰ ਦੇ ਵਿਚ ਬਹੁਤ ਸਾਰੀਆਂ ਖੁਸ਼ੀਆਂ, ਮੇਰੀ ਧੀ ਤੋਂ ਵੀ ਜ਼ਿਆਦਾ ਪਿਆਰ ਸਾਨੂੰ ਦਿੱਤਾ ਤੇ ਲਿਆ, ਦੋ ਮੇਰੇ ਕੋਲ ਪੋਤੇ ਨੇ, ਸਾਰਾ ਦਿਨ ਉਹਨਾਂ ਨਾਲ ਖੜਾਉਂਦਿਆਂ ਲੰਘ ਜਾਈਦਾ, ਪ੍ਰੋਗਰਾਮ ਤਿਆਰ ਕਰਦਿਆਂ ਇਧਰ ਉਧਰ, ਇਹ ਜੋਤ ਹੈ ਉਹਨਾਂ ਨੇ ਸਾਡੇ ਘਰ ਦੇ ਵਿਚ ਲਹਿਰਾਂ ਬਹਿਰਾਂ ਲਾਈਆਂ। ਇਸੇ ਤਰ੍ਹਾਂ ਕਦੇ ਵੀ ਧੀ ਜਦੋਂ ਆਵੇ ਤੇ ਉਹਨੂੰ ਨਾ ਖਿੜੇ ਮੱਥੇ ਪ੍ਰਵਾਨ ਕਰੋ, ਪਤਾ ਸਮਾਜ ਦੇ ਵਿਚ ਅਸੀਂ ਵੇਖਿਆ ਜਦੋਂ ਧੀ ਜੰਮਦੀ ਹੈ ਤੇ ਕਈ ਪਰਿਵਾਰ ਇਹੋ ਜਿਹੇ ਨੇ ਉਹ ਨਹੀਂ ਧੀ ਨੂੰ ਲਾਈਕ ਕਰਦੇ, ਪਰ ਭੁੱਲ ਜਾਂਦੇ ਨੇ ਕਿ ਜਿਹੜੀ ਧੀ ਵਿਆਹ ਕੇ ਲਿਆਂਦੀ ਸੀ ਜੇ ਉਹ ਨਾ ਹੁੰਦੀ ਤੇ ਫਿਰ ਤੁਹਾਡੀ ਸ਼ਾਦੀ ਕਿਵੇਂ ਹੁੰਦੀ, ਕਿਉਂ ਜੀ?
3: ਬਿਲਕੁਲ ਸਹੀ, ਕੁੱਲ ਅੱਗੇ ਨਹੀਂ ਵਧਦਾ ਜੀ, ਬਿਲਕੁਲ।
0: ਸੋ ਕੁੱਲ ਅੱਗੇ ਵਧਾਉਣ ਵਾਸਤੇ ਧੀ ਦਾ ਹੋਣਾ ਬੜਾ ਜ਼ਰੂਰੀ ਹੈ, ਇਹ ਆਪਣੀ ਕਿਸਮਤ ਵੀ ਆਪ ਲੈ ਕੇ ਆਉਂਦੀਆਂ ਨੇ ਤੇ ਕਿਸਮਤ ਦੇ ਕੇ ਵੀ ਜਾਂਦੀ। ਸੋ ਜੇ ਕੋਈ ਮੈਨੂੰ ਪੁੱਛੇ ਤਾਂ ਜਦੋਂ ਇਹ ਧੀ ਜੰਮੀ ਸੀ ਮੇਰੇ ਘਰੇ ਤਾਂ ਬਹੁਤ ਖੁਸ਼ੀਆਂ ਮੈਂ ਮਨਾਈਆਂ, ਮੈਂ ਉਹਦੀ ਥਾਂ ਤੇ ਬਿਲਕੁਲ ਪੁੱਤਰ ਵਾਂਗੂ ਉਹਨੂੰ ਪਿਆਰ ਦਿੱਤਾ, ਲੱਡੂ ਵੰਡੇ, ਲੋਹੜੀ ਮਨਾਈ। ਅੱਜ ਉਹ ਜਵਾਨ ਹੋਈ ਹੈ, ਅੱਜ ਉੱਚੀ ਫਰਮ ਦੇ ਵਿਚ ਉਹ ਕੰਮ ਕਰ ਰਹੀ ਹੈ ਐਜ਼ ਏ ਲਾਇਰ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲੋਇਸ ਦੀ ਪੈਂਟ, ਜਿਹੜੀ ਵਕੀਲਾਂ ਦੀ ਟੀਮ ਹੈ, ਇੱਕ ਉਹਦੇ ਵਿਚ ਉਹਦਾ ਨਾਂ ਹੈ, ਅੱਜ ਉਹ ਆਪਣੇ ਘਰ ਦੇ ਵਿਚ ਸਾਨੂੰ ਦੇਖ ਵੀ ਰਹੀ ਹੋਵੇਗੀ, ਮਹਿਸੂਸ ਵੀ ਕਰ ਰਹੀ ਹੋਵੇਗੀ, ਹਾਂਜੀ। ਸੋ ਉਹਦੇ ਵਾਸਤੇ ਵੀ ਬੈਸਟ ਵਿਸ਼ਿਜ਼ ਤੁਸੀਂ ਭੇਜ ਰਹੇ ਹੋ, ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ, ਲਵ ਯੂ ਆਲ। ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਸਾਰੀਆਂ ਕਾਲਸ ਸਾਨੂੰ ਕੀਤੀਆਂ ਨੇ, ਬਹੁਤ ਸਾਰਾ ਪਿਆਰ ਦਿੱਤਾ, ਅਸੀਂ ਫਿਰ ਵੀ ਕਿਤੇ ਨਾ ਕਿਤੇ ਗਲਤੀ ਸਾਡੇ ਕੋਲ ਹੁੰਦੀ ਰਹਿਣੀ ਹੈ, ਤੁਸੀਂ ਮਾਫ਼ ਕਰਦੇ ਰਹੋ। ਹੁਣ ਸੁਣਦੇ ਹਾਂ ਪੰਜਾਬ ਤੋਂ ਖ਼ਬਰਾਂ, ਛੋਟੀ ਜੀ ਬ੍ਰੇਕ ਤੋਂ ਬਾਅਦ, ਤੇ ਉਸ ਤੋਂ ਬਾਅਦ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਤੇ ਮਿੰਟੂ ਗੁਰਸਰੀਆ ਜੀ ਤੇ ਪ੍ਰੀਤ ਬਾਈ ਅੱਜ ਸਰਦਾਰ ਜਸਵੀਰ ਸਿੰਘ ਜੀ ਪੱਟੀ ਨਹੀਂ ਆਉਣਗੇ, ਉਹ ਸਵੇਰੇ ਹਾਜ਼ਰੀ ਭਰਨਗੇ। ਮਾਈਕਲ ਕੇਨ, ਮੈਟ ਕੇਨ, ਕੇਨ ਫੈਮਿਲੀਜ਼ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਜਿਹੜਾ ਹੈ ਚੈਨਲ ਲੈਗੇਸੀ ਜਿਹੜੀ ਹੈ ਉਹ ਦਿੱਤੀ ਹੈ। ਭਾਵੇਂ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਇੱਥੇ ਹੋਰ ਵੀ ਖਰੀਦਦਾਰ ਸਨ, ਹੋਰ ਵੀ ਬਾਏ ਕਰਨ ਵਾਲੇ ਸਨ, ਉਹਨਾਂ ਨੇ ਵੀ ਆਪਣੀ ਕਿਸਮਤ ਅਜਮਾਈ ਕੀਤੀ ਹੈ। ਪਰ ਜੋ ਸਤਿਗੁਰ ਦਾ ਹੁਕਮ ਜੋ ਹੋਣਾ ਸੀ ਉਹ ਸਾਡੀ ਝੋਲੀ ਦੇ ਵਿੱਚ ਕਮਿਊਨਿਟੀ ਦੇ ਵਿੱਚ ਭਾਰਤੀ ਭਾਈਚਾਰੇ ਦੀ ਇਹ ਜਿਹੜੀ ਮਲਕੀਅਤ ਬਣਿਆ ਹੈ ਸਟੇਸ਼ਨ, ਤੁਹਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ। ਜਦੋਂ ਕਿਤੇ ਅਸੀਂ ਇੱਕ ਦਿਨ ਇੱਥੇ ਸ਼ੁਰੂ ਕੀਤਾ ਸੀ ਸੁਪਨਾ ਵੀ ਨਹੀਂ ਸੀ ਲਿਆ ਕਿ ਕਦੇ ਇਸ ਨੂੰ ਖਰੀਦਾਂਗੇ, ਇਹ ਤੋਂ ਜਿਹੜਾ ਹੈ ਆਪਾਂ ਮਾਲਕ ਬਣਾਂਗੇ। ਭਾਈਚਾਰਾ ਮਾਲਕ ਬਣਿਆ ਅਸੀਂ ਨਹੀਂ, ਸਾਡੇ ਜਿਹੜੇ ਬਿਜ਼ਨਸਮੈਨ, ਸਾਡੇ ਜਿਹੜੇ ਸਪੌਂਸਰਸ ਨੇ ਉਹ ਵੀ ਉਨੇ ਹੀ ਇਹਦੇ ਹੱਕਦਾਰ ਨੇ ਜਿੰਨੇ ਚਾਵਲਾ ਫੈਮਿਲੀ। ਸੋ ਭੁੱਲਾਂ ਚੁੱਕਾਂ ਦੀ ਮਾਫੀ ਦੇ ਨਾਲ ਤੁਹਾਡੀਆਂ ਫੋਨ ਕਾਲਸ, ਬੈਸਟ ਵਿਸ਼ਿਸ ਜਿਹੜੀਆਂ ਵੀ ਆਈਆਂ ਨੇ ਉਹ ਪ੍ਰਵਾਨ ਨੇ। ਹੁਣ ਇੱਕ ਛੋਟੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿੱਚ ਅਗਲੇ ਹਿੱਸੇ ਨੂੰ ਲੈ ਕੇ ਹਾਜ਼ਰ ਹੋਵਾਂਗੇ। ਪ੍ਰੋਗਰਾਮ ਨਾਲ ਜੁੜ ਲਈ ਬਹੁਤ ਬਹੁਤ ਸ਼ੁਕਰੀਆ। ਫਿਰ ਵੀ ਜੇ ਤੁਸੀਂ ਕਿਤੇ ਸੁਣ ਰਹੇ ਹੋ ਤੁਹਾਨੂੰ ਆਵਾਜ਼ ਕਲੀਅਰ ਸੁਣਾਈ ਨਾ ਦੇਵੇ ਤੇ ਸਾਨੂੰ ਲੋਕੇਸ਼ਨ ਜ਼ਰੂਰ ਦੱਸਿਓ, ਅਸੀਂ ਆਪਣੇ ਇੰਜੀਨੀਅਰ ਨੂੰ ਉਸ ਬਾਰੇ ਜ਼ਰੂਰ ਦੱਸਾਂਗੇ। ਧੰਨਵਾਦੀ ਹੋਵਾਂਗੇ।
5: You're listening to CNN Toronto, Chawla News Network Toronto.
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
6: ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
7: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
8: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
9: ਤਾਜ਼ੇ ਸਵਾਦ ਦੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 416-749-8333 ਯਾਨੀ 416-749-8333। ਜੇ ਵਧੀਆ ਸਵਾਦ ਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।

0: open 7 days a week. Located at 1850 Albion Road, Etobicoke.
1: Three locations to serve you.
2: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-740-5555। ਟਾਟਾ ਆਟੋ ਇਲੈਕਟ੍ਰਿਕ, ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ। ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1800-567-HURT 4878 ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ। ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਬਨਜ਼ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200, 905-678-1200। ਕਟਾਰੀਆ ਟੂਰਸ ਐਂਡ ਟਰੈਵਲ।
3: ਗ੍ਰੇਟ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।

0: Meet Rohit Dayasman at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਜ, ਖਿੜਕੀਆਂ, ਦਰਵਾਜੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555 905-796-2555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ।
3: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: रानी राजधानी। राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी राजधानी राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: HK Movers, home, offices, apartments and delivery, big or small, we move it all.
3: HK Movers,
2: local and long distance,
4: we also ship cars,
2: Kailor transport and moving services.
3: For service with a smile, give us a call.
2: Call Mr. Harminder 416-524-6704.
3: 416-524-6704 pe.
2: Visit 140 Advance Boulevard, Unit Number 10, Brampton.
4: Long distance moving specialist.
2: HK Movers.
5: इलेक्ट्रॉनिक्स दी मार्केट दे विच मशहूर नाम टॉप चॉइस इलेक्ट्रॉनिक्स। इत्थे तुसी हर कंपनी दे हर साइज़ दा टेलीविजन, फ्रिज, स्टोव, डिशवाशर, लॉन्ड्री ली वाशर एंड ड्रायर दे नाल, अगर तुसी अपने घर दे विच होम थिएटर सिस्टम सेटअप करना है या फिर घर दी किचन दे विच आलीशान अप्लायंसेस लगवाना चाहुंदे हो, डिलीवरी ऑन टाइम लैण लई चेती रखो। टॉप चॉइस इलेक्ट्रॉनिक्स, 16 इंटरमल ड्राइव एट एयरपोर्ट रोड इन ब्रैम्पटन। नंबर 905-799-0045। टॉप चॉइस इलेक्ट्रॉनिक्स।
6: वाह गिल साहब, ऑफिस टाइम ते काम दे विच एनी क्रिएटिविटी, उपरो एनी सारी एनर्जी, ना इस हेल्दी हेल्थ दा राज की है?
7: ओ यार काव्या, होमो केयर, होम्योपैथी फॉर बेटर हेल्थ।
8: जेकर तुसी अपनी बीमारी दे हल किसी होर पैथी नाल ना कर पाए होवो, ता एक बार होम्योपैथी दे माहर मीता ओजा नाल जरूर कंसल्ट करो। बीमारी पावे कोई भी होवे, कॉल करो
9: 6477602779 और विजिट 10 कॉटरेल बुलेवार्ड, यूनिट 104, ब्रैम्पटन।
10: जे कलोटी दा पैगाम वड्डे सारिया दे नाल, जेकर ट्रैफिक टिकट, स्मॉल क्लेम, सिटी बायलॉज जां मकान मालक किराएदार दे पौणिया च फस गए हो, तां साडे कई वरिया दे माहर तजुर्बे दा फायदा लवो। जे कलोटी अजिहा ना तुहाडी मुश्किल कर देंदा आसान। ट्रैफिक कोर्ट एडवोकेट्स, लाइसेंस बाय द लॉ सोसाइटी ऑफ अपर कैनेडा। जे कलोटी, योर रिकॉर्ड मैटर्स, यू मस्ट टेक एक्स्ट्रा केयर। नाउ न्यू लोकेशन 7920 ह्यूरंटारियो स्ट्रीट, यूनिट 43 इन ब्रैम्पटन। 905-796-5656, दैट्स 905-790-5656. Jay Kaloti, tried, trusted, most effective.
5: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6474848 1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
11: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
12: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
11: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
12: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
11: ਤੇ ਮੇਰੇ ਜੀਜੇ ਲਈ ਘੜੀ,
12: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
11: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ, 719 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
13: अपने दंदा दा रखो ख्याल SM Springdale Dental Center दे नाल।
2: Wide range of services, wisdom tooth, root canal, denture.
14: For dental extraction, cleaning, gum treatment and implant.
13: SM Springdale Dental Center, 2260 Bovade Drive East, Brampton. Bovade Jingusi Dental Center, 811 Bovade Drive, Unit 17, Brampton. Call 905-789-8266.
5: कटारिया टूर्स एंड ट्रैवल, दुनिया दे किसी भी देश जान वास्ते हवाई सफर दे प्रबंधा दे नाल, PR कार्ड, कैनेडियन सिटीजन या OCI ली अप्लाई करन दे नाल, विजिटर, टूरिस्ट या सुपर वीजा दी इंसोर्स करोना चाहुंदे हो तां मिलो कटारिया टूर्स एंड ट्रैवल, 2883 डाई रोड एट एयरपोर्ट रोड, 4550 ईबनज रोड, जून 12 इन ब्रैम्पटन, और कॉल अवतार कटारिया 905-678-1200, 905-678-1200। कटारिया टूर्स एंड ट्रैवल।
15: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
16: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
15: ਸੱਚੀ?
16: ਓ ਮੁੱਚੀ।
17: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ ਏ ਟੂ ਜ਼ੈਡ ਸਰਵਿਸ ਕਰਕੇ ਦੇਣਗੇ।
16: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
15: ਹੁਣ ਐਡਰੈਸ ਵੀ ਲਿਖਾ।
16: ਲੈ ਲਿਖ ਲਾ, 1 ਗੁੱਡ ਮਾਰਕ ਪਲੇਸ, ਇਟੋਬੀ ਕੋਕ, ਯੂਨਿਟ 5।
17: ਕਾਲ 647-706-9257, 647-706-9257।
5: ਕੀ ਤੁਸੀਂ ਆਪਣੇ ਘਰ ਵਿਚਲੇ ਆਈਪੀ ਟੀਵੀ ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 647-5548-5059।
18: You're listening to CNN Toronto, Chawla News Network Toronto.
19: ਸਿਰਮਾਰ 1320 ਮੀਟਰ ਬੈਂਡ ਤੇ ਤੁਸੀਂ ਇਸ ਵਕਤ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ, 1320 AM ਦੀ ਫ੍ਰੀਕੁਐਂਸੀ ਦੇ ਉੱਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਹੈ। ਚੈਨਲ ਦੁਬਾਰਾ ਵਾਪਸ ਆ ਚੁੱਕਾ ਹੈ। ਬਰਾਏ ਕਰਮ, ਬਰਾਏ ਮਿਹਰਬਾਨੀ, ਇਹ ਸੁਨੇਹਾ ਤੁਸੀਂ ਆਪਣੇ ਵਰਗੇ ਸੂਝਵਾਨ ਦੋਸਤਾਂ, ਮਿੱਤਰਾਂ, ਸਨੇਹੀਆਂ ਦੇ ਨਾਲ ਇੱਕ ਮਿਹਰਬਾਨੀ ਕਰਦੇ ਹੋਏ ਜ਼ਰੂਰ ਸਾਂਝਾ ਕਰ ਦੇਣਾ। ਫਿਲਹਾਲ ਸਵੇਰੇ 10 ਤੋਂ 12 ਤੁਸੀਂ ਸਾਨੂੰ ਸੁਣੋਗੇ, 6 ਤੋਂ 9 ਸ਼ਾਮ ਨੂੰ ਸੁਣੋਗੇ ਤੇ ਕੁਝ ਦਿਨਾਂ ਬਾਅਦ ਜਦੋਂ ਸਾਡਾ ਟੈਕਨੀਕਲ ਇਸ਼ੂ ਪੂਰੀ ਤਰ੍ਹਾਂ ਸੋਲਵ ਹੋ ਜਾਵੇਗਾ। ਤੁਸੀਂ ਦੇਖਿਆ ਹੋਣਾ ਕਿ 6:07 ਤੇ ਅਸੀਂ ਆਨ ਹੋਏ ਅੱਜ, ਜਦੋਂ ਕਿ ਸਵੇਰੇ ਅਸੀਂ ਅਰਲੀ ਹੋ ਗਏ ਸਾਂ, ਟਾਈਮ ਤੇ ਹੋ ਗਏ ਸਾਂ। ਇਹੀ ਟੈਕਨੀਕਲ ਪੀਰੀਅਡ ਹੈ ਜਿਹੜਾ ਸਾਨੂੰ ਸਮੱਸਿਆਵਾਂ ਜਿਹੜੀਆਂ ਨੇ ਉਹ ਅਸੀਂ ਸੋਲਵ ਕਰਨੀਆਂ ਨੇ ਤੁਹਾਡੇ ਸਹਿਯੋਗ ਦੇ ਨਾਲ। ਸੋ ਅਸੀਂ ਜਦੋਂ ਕੰਟਰੈਕਟ ਸਾਈਨ ਕਰ ਲਵਾਂਗੇ, ਕੁਝ ਇੱਕ ਵੀਰ ਲਾਈਨ ਅਪ ਨੇ, ਉਨ੍ਹਾਂ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ, ਉਹ ਕਿਹੜਾ ਸਮਾਂ ਲੈਣਾ ਚਾਹੁੰਦੇ ਨੇ। ਅਜੇ ਓਪਨ ਹੈ ਸਾਰਾ, ਫਸਟ ਕਮ ਫਸਟ ਸਰਵ ਵਾਲੀ ਵੀ ਗੱਲ ਹੈ। 7 ਡੇਜ਼ ਤੁਸੀਂ ਕੋਈ ਪ੍ਰੋਗਰਾਮ ਸ਼ੁਰੂ ਕਰਨਾ ਹੈ, ਵੀਕਐਂਡ ਤੇ ਸ਼ੁਰੂ ਕਰਨਾ, ਕਿਸੇ ਭਾਸ਼ਾ ਦੇ ਵਿਚ ਸ਼ੁਰੂ ਕਰਨਾ, ਮੋਸਟ ਵੈਲਕਮ, ਤੁਸੀਂ ਕਾਲ ਕਰ ਸਕਦੇ ਹੋ। ਆਉਣ ਵਾਲੇ ਦਿਨਾਂ ਦੇ ਵਿਚ ਸਾਡੀ ਜਿਹੜੀ ਹੈ ਵੱਖ ਵੱਖ ਥਾਵਾਂ ਦੇ ਉਤੇ ਤੁਸੀਂ ਵੇਖੋਗੇ, ਬਿੱਲ ਬੋਰਡਸ ਵੀ ਹੋਣਗੇ, ਸਾਈਨਸ ਵੀ ਲੱਗੇ ਹੋਣਗੇ, ਕੁਝ ਬੱਸਾਂ ਦੇ ਉਤੇ ਵੀ ਐਡਵਰਟਾਈਜ਼ਮੈਂਟ ਜਿਹੜੀ ਹੈ, ਅਸੀਂ ਕੋਈ ਕਸਰ ਨਹੀਂ ਛੱਡਾਂਗੇ ਕਿਸੇ ਪਾਸਿਓ ਵੀ, ਤੇ ਤੁਸੀਂ ਵੀ ਸਾਡਾ ਸਾਥ ਦਿਓ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਅਸੀਂ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜਿਵੇਂ ਬੰਦਾ ਨੀ ਮਾੜਾ ਮਾਤੜ ਬੰਦਾ ਲੈਂਟਰ ਪਾ ਲੈਂਦਾ ਤੇ ਉਹ ਪਾ ਕੇ ਲੈਂਟਰ ਤੇ ਮਾੜਾ ਮੋਟਾ ਪਰਦੇ ਪੁਰਦੇ ਲਾ ਕੇ ਤੇ ਕਹਿੰਦਾ ਚਲੋ ਹੁਣ ਆਪਣੇ ਘਰ ਦੇ ਵਿਚ ਚਲਦੇ ਆ, ਬਾਕੀ ਘਰ ਨੂੰ ਹੌਲੀ ਹੌਲੀ ਹੌਲੀ ਹੌਲੀ ਸਵਾਰਦੇ ਰਹਾਂਗੇ। ਅਸੀਂ ਬਿਲਕੁਲ ਦੋਸਤੋ ਉਂਝ ਹੀ ਕੀਤਾ ਤੇ ਅਸੀਂ ਲੈਂਟਰ ਤਾਂ ਲਿਆ, ਹੁਣ ਪਾਲਨੀਆਂ ਪੱਟ ਲਈਆਂ ਉਤੇ ਲੈਂਟਰ ਪਾਲਿਆ ਤੇ ਹੁਣ ਬੂਹੇ ਬਾਰੀਆਂ ਤੇ ਖਿੜਕੀਆਂ ਦਰਵਾਜੇ ਤੇ ਅੰਦਰ ਸਾਜੋ ਸਮਾਨ ਜਿਹੜਾ ਹੌਲੀ ਹੌਲੀ ਹੌਲੀ ਹੌਲੀ ਆਪਾਂ ਰੱਖੀ ਚੱਲਾਂਗੇ, ਸਜਾਵਾਂਗੇ ਇਹਨੂੰ। ਤੁਸੀਂ ਉਸ ਸਜਾਉਣ ਦੇ ਵਿਚ ਸਾਡੀ ਮਦਦ ਕਰਨੀ, ਸਹਿਯੋਗੀ ਹੋਣਾ, ਤੈ ਦਿਲ ਤੋਂ ਧੰਨਵਾਦੀ ਹੋਵਾਂਗੇ। ਬਸ ਇੰਨਾ ਕਰਮ ਕਰ ਦਿਓ ਜੇ ਤੁਸੀਂ ਸੁਣਿਆ ਦੇਖ ਰਹੇ ਹੋ ਤੇ CGMR 1320 ਉਹ ਧਰੋਹਰ ਹੈ। ਮੈਨੂੰ ਮਾਣ ਹੈ ਕਿ ਪਿਛਲੇ 29 ਸਾਲ ਤੋਂ ਤਕਰੀਬਨ ਦਸੰਬਰ 31 ਤੋਂ ਲੈ ਕੇ ਤੇ 1 ਜਨਵਰੀ ਤੋਂ ਲੈ ਕੇ ਅਗਸਤ 31 ਤੱਕ ਅਸੀਂ ਦੂਸਰੇ ਚੈਨਲ ਦੇ ਉੱਤੇ ਰਹੇ ਤੇ 30 ਵਰੇ ਸਾਨੂੰ ਅਗਲੇ ਸਾਲ ਹੋ ਜਾਣਾ ਲਗਾਤਾਰ। ਆਪਾਂ ਇੱਥੇ ਬਹੁਤ ਸਾਰੇ ਫੰਡ ਰੇਜ਼ ਕੀਤੇ ਨੇ, ਬਹੁਤ ਸਾਰੀਆਂ ਜਿਹੜੀਆਂ ਨੇ ਕਮਿਊਨਿਟੀ ਦੀਆਂ ਜਿਹੜੀਆਂ ਇਨਫੋਰਮੇਸ਼ਨ ਜਿਹੜੀਆਂ ਨੇ ਉਹ ਦਿੱਤੀਆਂ ਨੇ, ਬਹੁਤ ਸਾਰੇ ਨੇਤਾਵਾਂ ਦੇ ਨਾਲ ਗੱਲਬਾਤ ਕੀਤੀ ਹੈ, ਬਹੁਤ ਸਾਰੇ ਆਪਾਂ ਇੱਥੇ ਬੈਠ ਕੇ ਕੰਮ ਕੀਤੇ ਨੇ। ਸੇਵਾ ਫੂਡ ਬੈਂਕ ਵਾਸਤੇ ਬਹੁਤ ਵੱਡੀ ਤਾਦਾਦ ਦੇ ਵਿਚ ਆਪਾਂ ਰੇਡੀਓ ਥਾਨ ਕਰਦੇ ਰਹੇ ਹਾਂ ਤੇ ਉਹ ਗੁਰੂ ਨਾਨਕ ਮਹਾਰਾਜ ਦੇ ਗੁਰਪੁਰਬ ਦੇ ਮੌਕੇ ਤੇ, ਅਸੀਂ ਆਉਣ ਵਾਲੇ ਗੁਰੂ ਨਾਨਕ ਮਹਾਰਾਜ ਦੇ ਗੁਰਪੁਰਬ ਦੇ ਮੌਕੇ ਤੇ ਐਡਵਾਂਸ ਦੇ ਵਿਚ ਹੀ ਤੁਹਾਨੂੰ ਦੱਸ ਦਈਏ ਕਿ ਇਹ ਸੇਵਾ ਉਸ ਦਿਨ ਵੀ ਲਗਾਤਾਰ ਹੀ ਜਾਰੀ ਰਹੇਗੀ। ਆ ਹੋ ਸਕਦਾ ਹੈ ਕਿ ਅਸੀਂ ਉਸ ਟੀਚੇ ਨੂੰ ਜਾਂ ਉਸ ਟੀਚਾ ਤਾਂ ਵੈਸੇ ਕੋਈ ਵੀ ਕਦੇ ਨਹੀਂ ਰੱਖਿਆ ਗਿਆ ਫੰਡ ਰੇਜ ਦਾ, ਤੇ ਤੁਸੀਂ ਸਾਨੂੰ ਉਸ ਦਿਨ ਵੀ ਪੂਰਾ ਸਾਥ ਸਹਿਯੋਗ ਦੇਵੋਗੇ, ਬਹੁਤ ਬਹੁਤ ਧੰਨਵਾਦ। ਅਤੇ ਵਪਾਰੀ ਸੱਜਣਾਂ ਦਾ ਵੀ ਧੰਨਵਾਦ ਜਿਨ੍ਹਾਂ ਦੀ ਬਦੌਲਤ ਅਸੀਂ ਇਸ ਕਾਬਲ ਹੋਏ ਹਾਂ। ਤੁਹਾਡਾ ਸਭ ਤੋਂ ਜ਼ਿਆਦਾ ਸਾਡੇ ਦਰਸ਼ਕਾਂ ਦਾ, ਸਰੋਤਿਆਂ ਦਾ ਧੰਨਵਾਦ ਜਿਸ ਦੀ ਬਦੌਲਤ ਅਸੀਂ ਇੱਥੋਂ ਤੱਕ ਆਏ ਹਾਂ। ਸਾਡੇ ਇੱਕ ਭੈਣ ਜੀ ਨੇ, ਉਹ ਵਾਰ ਵਾਰ ਮੇਰੇ ਸੈੱਲ ਫੋਨ ਤੇ ਫੋਨ ਕਰਦੇ ਨੇ ਤੇ ਜਦੋਂ ਮੈਂ ਆਨ ਏਅਰ ਹੁੰਦਾ ਤੇ ਮੈਂ ਉਹਨਾਂ ਦਾ ਸੈੱਲ ਫੋਨ ਨਹੀਂ ਚੁੱਕ ਸਕਦਾ। ਮੈਂ ਬੇਨਤੀ ਕਰਾਂਗਾ, ਨੰਬਰ ਹੈ 9058131320, 905-813-1320। ਕਿਸੇ ਨੇ ਵੀ ਬੈਸਟ ਵਿਸ਼ਿਸ਼ ਦੇਣੀਆਂ ਨੇ ਪ੍ਰੋਗਰਾਮ ਦੇ ਬਾਰੇ, ਕਿਸੇ ਰੇਂਜ ਦੇ ਵਿਚ ਤੁਸੀਂ ਹੋ ਉਥੇ ਨਹੀਂ ਸੁਣਾਈ ਦੇ ਰਿਹਾ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ, ਬਿਨਾਂ ਝਿਜਕ ਤੁਸੀਂ ਔਨ ਏਅਰ ਆ ਕੇ ਸਾਨੂੰ ਦੱਸ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਇਹੀ ਟੈਕਨੀਕਲ ਜਿਹੜਾ ਵੀਕ ਚੱਲ ਰਿਹਾ ਜਿਹਦੇ ਵਿਚ ਅਸੀਂ ਟੈਕਨੀਸ਼ੀਅਨ ਨੂੰ ਦੱਸਣਾ ਹੈ, ਸਾਡੇ ਇੰਜੀਨੀਅਰ ਨੂੰ ਦੱਸਣਾ ਹੈ ਕਿ ਵੀ ਸਾਡੀਆਂ ਆਹ ਸਮੱਸਿਆਵਾਂ ਨੇ, ਇੱਥੇ ਆਵਾਜ਼ ਕਲੀਅਰ ਆ ਰਹੀ ਹੈ, ਇੱਥੇ ਪਹਿਲਾਂ ਕਲੀਅਰ ਸੀ ਹੁਣ ਕਲੀਅਰ ਨਹੀਂ ਆ ਰਹੀ, ਇੱਥੇ ਪਹਿਲਾਂ ਕਲੀਅਰ ਨਹੀਂ ਸੀ, ਇੱਥੇ ਕਲੀਅਰ ਹੋ ਗਈ ਹੈ। ਸੋ ਉਹਨਾਂ ਨੇ ਆਪਣੇ ਤਰੀਕੇ ਨਾਲ ਇਹਦੀ ਡਾਇਰੈਕਸ਼ਨ ਜਿਹੜੀ ਹੈ ਉਹ ਸੈੱਟ ਕਰਨੀ ਹੈ। ਸੋ ਤੁਹਾਨੂੰ ਕਿਵੇਂ ਲੱਗਦਾ, ਤੁਸੀਂ ਰੇਡੀਓ ਸੁਣਦੇ ਹੋ ਕਾਰਾਂ ਦੇ ਵਿਚ, ਟਰੱਕਾਂ ਦੇ ਵਿਚ, ਜਾਂ ਕਿਸੇ ਵਹੀਕਲ ਦੇ ਵਿਚ, ਘਰਾਂ ਦੇ ਵਿਚ, ਪਲੀਜ਼ ਸਾਨੂੰ ਫੀਡਬੈਕ ਜ਼ਰੂਰ ਦਿਓ। ਨੰਬਰ ਪਰਸਨਲ 416-716-7097 ਔਰ ਅਰਸ਼ 416-303-1515। ਕਿਸੇ ਨੇ ਟਾਈਮਿੰਗ ਬਾਰੇ ਗੱਲ ਕਰਨੀ ਹੈ ਤਾਂ ਅਰਸ਼ ਨੂੰ ਕਾਲ ਕਰ ਲਿਓ 416-303-1515। ਔਰ ਜੇ ਔਨ ਏਅਰ ਆ ਕੇ ਤੁਸੀਂ ਆਪਣੇ ਕੋਲ ਵਿਚਾਰ ਦੇਣੇ ਨੇ ਉਹ 905-813-1320 ਤੇ ਕਾਲ ਕੀਤੀ ਜਾ ਸਕਦੀ ਹੈ। ਵੈਸੇ 1320 ਦੇ ਪੁਰਾਣੇ ਨੰਬਰ ਵੀ ਸਾਰੇ ਜਿਹੜੇ ਨੇ ਉਹ ਇਕ ਦੋ ਦਿਨਾਂ ਦੇ ਵਿਚ ਐਕਟਿਵ ਹੀ ਨੇ ਉਹ, ਪਰੰਤੂ ਉਹਨਾਂ ਤੇ ਵੀ ਤੁਸੀਂ ਕਾਲ ਕਰੋਗੇ ਫਿਲਹਾਲ ਉਥੇ ਤੁਹਾਨੂੰ ਸ਼ਾਇਦ ਕੋਈ ਪਿਕਅਪ ਨਾ ਹੋਵੇ, ਤੁਹਾਡੀ ਰਿਸਪਾਂਸ ਨਾ ਮਿਲੇ, ਪਰ 813-1320 ਦੇ ਤੁਸੀਂ ਕਾਲ ਜ਼ਰੂਰ ਕਰ ਲਓ। ਲਓ ਹੁਣ ਖਬਰਾਂ ਲੈ ਕੇ ਹਾਜ਼ਰ ਨੇ ਪੰਜਾਬ ਤੋਂ ਰੀਮਾ ਗੁਗਲਾਨੀ ਜੀ, ਉਸ ਤੋਂ ਬਾਅਦ ਵੀ ਸਤਪਾਲ ਸਿੰਘ ਜੌਲ ਸਾਹਿਬ ਨਾਲ ਕੁਝ ਮਿੰਟ ਗੱਲਬਾਤ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੁਹਾਡੇ ਜਿਸ ਏਰੀਏ ਦੇ ਵਿਚ ਉਥੇ ਵੈਦਰ ਰਿਪੋਰਟ ਕਿਹੋ ਜਿਹੀ ਹੈ, ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਸਾਨੂੰ ਜ਼ਰੂਰ ਦੱਸਣਾ, ਧੰਨਵਾਦੀ ਹੋਵਾਂਗੇ।
20: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਕੈਨੇਡਾ ਦੇ ਵਿਚ ਸਤੰਬਰ ਤੋਂ ਬਦਲੇ ਵਿਦਿਆਰਥੀ ਨਿਯਮ ਤੇ ਵਧੇ ਖਰਚੇ। ਡੀਅਰੈਂਸ ਅਲਾਊਂਸ ਖਿਲਾਫ਼ ਸੁਪਰੀਮ ਕੋਰਟ ਪਹੁੰਚੀ ਮਾਨ ਸਰਕਾਰ, ਦਲੀਲ 15 ਦਿਨਾਂ ਦੇ ਵਿਚ 14,191 ਕਰੋੜ ਦੇਣਾ ਅਸੰਭਵ। ਕੱਚੇ ਤੇਲ ਦੀਆਂ ਕੀਮਤਾਂ ਚ ਉਛਾਲ, ਸਰਕਾਰ ਨੇ ਪੈਟਰੋਲ ਡੀਜ਼ਲ ਦੇ ਐਕਸਪੋਰਟ ਤੇ ਵਧਾਇਆ ਟੈਕਸ। ਆਮ ਆਦਮੀ ਪਾਰਟੀ ਨੇ ਗੋਲਡੀ ਨੂੰ ਖਰੜ ਦੇ ਵਿਚ ਹਲਕਾ ਇੰਚਾਰਜ ਲਾਇਆ, ਵਿਧਾਇਕ ਅਨਮੋਲ ਮਾਨ ਦਾ ਹਲਕਾ। ਪਾਕਿਸਤਾਨ ਦੇ ਪਹਿਲੇ ਸਿੱਖ ਐਂਕਰ ਦੇ ਦਫ਼ਤਰ ਤੇ ਛਾਪਾ, ਪੁਲਿਸ ਨੇ ਵਰਕਰਾਂ ਨੂੰ ਕੁੱਟਿਆ, ਸਮਾਨ ਕੀਤਾ ਚੋਰੀ। ਅਤੇ ਸਾਬਕਾ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਰਾਮ ਮੰਦਿਰ ਦੇ ਪਹਿਲੇ ਸੀਓ ਬਣੇ। ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਤੋਂ ਕੈਨੇਡਾ ਜਾਣ ਦੇ ਬਹੁਤ ਸਾਰੇ ਚਾਹਵਨ ਲੋਕਾਂ ਲਈ ਹੁਣ ਸੌਖੇ ਵਿਕਲਪ ਘਟ ਰਹੇ ਨੇ, ਖਾਸ ਤੌਰ ਤੇ ਜੋ ਦੇਸ਼ ਕੈਨੇਡਾ ਚ ਪੜ੍ਹਨਾ ਜਾਂ ਵਸਣਾ ਚਾਹੁੰਦੇ ਨੇ। ਇਸ ਸਤੰਬਰ ਤੋਂ ਕੈਨੇਡਾ ਦੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਅਰਜ਼ੀ ਦੇਣਾ ਵਧੇਰੇ ਮਹਿੰਗਾ ਕਰ ਦਿੱਤਾ। ਅਸਥਾਈ ਨਿਵਾਸੀਆਂ ਦੀ ਗਿਣਤੀ ਘੱਟ ਰੱਖੀ ਗਈ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ IRCC ਨੇ ਹੁਣ ਕਿਊਬਿਕ ਤੋਂ ਬਾਹਰ ਪੜ੍ਹਾਈ ਦੇ ਲਈ ਪਰਮਿਟ ਵਾਸਤੇ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਲਈ ਰਿਹਾਇਸ਼ੀ ਖਰਚਿਆਂ ਵਜੋਂ $23,448 ਦੀ ਰਕਮ ਦਿਖਾਉਣਾ ਲਾਜ਼ਮੀ ਕਰ ਦਿੱਤਾ ਹੈ, ਯਾਨੀ ਇਹ ਰਕਮ ਪਹਿਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਵਧਾ ਦਿੱਤੀ ਗਈ ਹੈ। ਜੋ ਲੋਕ ਪਹਿਲਾਂ ਚ ਕੈਨੇਡਾ ਚ ਕੰਮ ਕਰ ਰਹੇ ਨੇ ਉਨ੍ਹਾਂ ਕੋਲ ਹਾਲੇ ਵੀ ਬਿਹਤਰ ਮੌਕਾ ਹੈ। ਜੇ ਉਨ੍ਹਾਂ ਦਾ ਸਕੋਰ ਕਾਫ਼ੀ ਉੱਚਾ ਹੈ ਤਾਂ ਵਿਸ਼ੇਸ਼ ਤੌਰ ਤੇ ਵਰਕਰ ਪ੍ਰੋਗਰਾਮ ਦੇ ਯੋਗ ਨੇ, ਪਰ ਘੱਟ ਸਕੋਰ ਵਾਲੇ ਜਾਂ ਮਿਆਦ ਪੁੱਗਣ ਵਾਲੇ ਪਰਮਿਟ ਵਾਸਤੇ ਬਹੁਤ ਸਾਰੇ ਲੋਕਾਂ ਦੇ ਲਈ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਚ ਇਸ ਵੇਲੇ ਕਾਨੂੰਨ ਵਿਵਸਥਾ ਨੂੰ ਲੈ ਕੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਨੇ। ਸੂਬੇ ਚ ਆਮ ਲੋਕਾਂ ਦੇ ਨਾਲ ਨਾਲ ਖਾਕੀ ਵੀ ਸੁਰੱਖਿਅਤ ਨਹੀਂ ਹੈ। ਅਜਿਹਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਇਕ ਪੁਲਿਸ ਮੁਲਾਜ਼ਮ ਤੇ ਉਸਦੀ ਭੈਣ ਤੇ ਕਾਤਲਾਨਾ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਜ਼ਖਮੀ ਹਾਲਤ ਚ ਹਸਪਤਾਲ ਚ ਭਰਤੀ ਕਰਾਇਆ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਗੁਰਦਾਸਪੁਰ ਦੇ ਬੱਬੇ ਹਾਲੀ ਛਿੰਝ ਮੇਲੇ ਤੇ ਡਿਊਟੀ ਪੂਰੀ ਕਰਨ ਤੋਂ ਬਾਅਦ ਆਪਣੀ ਭੈਣ ਦੇ ਨਾਲ ਇਹ ਪੁਲਿਸ ਵਾਲਾ ਮੋਟਰਸਾਈਕਲ ਤੇ ਘਰ ਜਾ ਰਿਹਾ ਸੀ ਅਤੇ ਉਸਦੇ ਪਿੰਡ ਦੇ ਹੀ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਤੇ ਹਮਲਾ ਕਰ ਦਿੱਤਾ। ਦੱਸੀ ਕਿ ਹਮਲੇ ਦੌਰਾਨ ਪੀੜਤ ਦੀ ਭੈਣ ਵੀ ਜ਼ਖਮੀ ਹੈ, ਦੋਵਾਂ ਨੂੰ ਸਿਵਲ ਹਸਪਤਾਲ ਚ ਭਰਤੀ ਕਰਾਇਆ ਗਿਆ। ਪੰਜਾਬ ਦੇ ਸਾਬਕਾ ਰੇਲ ਰਾਜ ਮੰਤਰੀ ਤੇ ਬੀਜੇਪੀ ਆਗੂ ਰਵਨੀਤ ਬਿੱਟੂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਅਧਿਆਪਕਾਂ ਦੇ ਖਰਚਾਂ ਦੀ ਅਦਾਇਗੀ ਨਾ ਕਰਨ ਦੇ ਦੋਸ਼ ਲਾਏ ਨੇ। ਬਿੱਟੂ ਨੇ ਇੰਟਰਨੈਟ ਮੀਡੀਆ ਐਕਸ ਤੇ ਪੋਸਟ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਚ ਨੀਂਹ ਪੱਥਰ ਰੱਖਣ ਤੇ ਹੋਰ ਸਮਾਗਮਾਂ ਦੇ ਲਈ ਅਧਿਆਪਕਾਂ ਨੂੰ ਆਪਣੀ ਜੇਬ ਚੋਂ ਪੈਸੇ ਖਰਚਣੇ ਪਏ, ਪਰ ਇਕ ਸਾਲ ਹੋਣ ਦੇ ਬਾਵਜੂਦ ਅਧਿਆਪਕਾਂ ਦੀ ਰਕਮ ਉਨ੍ਹਾਂ ਨੂੰ ਵਾਪਸ ਨਹੀਂ ਮਿਲੀ। ਬਿੱਟੂ ਮੁਤਾਬਕ ਅਧਿਆਪਕਾਂ ਨੇ ਨੀਂਹ ਪੱਥਰ ਤੇ ਸਮਾਗਮਾਂ ਦੇ ਨਾਲ ਸਬੰਧਤ ਪ੍ਰਬੰਧਾਂ ਲਈ ਆਪਣੀ ਜੇਬ ਚੋਂ 6,000 ਤੋਂ ਲੈ ਕੇ 30,000 ਤੱਕ ਖਰਚੇ ਨੇ। ਸਰਕਾਰ ਵੱਲੋਂ ਇਹ ਰਕਮ ਅਧਿਆਪਕਾਂ ਨੂੰ ਵਾਪਸ ਕਰਨ ਦੀ ਬਜਾਏ ਸਬੰਧਤ ਸਮਾਨ ਮੁਹੱਈਆ ਕਰਾਉਣ ਵਾਲੇ ਵਿਕਰੇਤਾਵਾਂ ਨੂੰ ਸਿੱਧੀ ਅਦਾਇਗੀ ਕੀਤੀ ਜਾਣੀ ਸੀ। ਇਸ ਦੇ ਬਾਵਜੂਦ ਵਿਕਰੇਤਾਵਾਂ ਦਾ ਕਹਿਣਾ ਕਿ ਡਿਪਾਰਟਮੈਂਟ ਨੇ ਹਾਲੇ ਤੱਕ ਉਨ੍ਹਾਂ ਦੇ ਕਿਸੇ ਵੀ ਬਿੱਲ ਦਾ ਭੁਗਤਾਨ ਨਹੀਂ ਕੀਤਾ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515।
1: ਦਾ 416-303-1515।
21: ਇਰਾਨ ਤੇ ਅਮਰੀਕਾ ਦੇ ਵਿਚਕਾਰ ਵਧਦੇ ਯੁੱਧ ਦਾ ਸਿੱਧਾ ਅਸਰ ਹੁਣ ਗਲੋਬਲ ਫਿਊਲ ਮਾਰਕੀਟ ਤੇ ਅਰਥ ਵਿਵਸਥਾ ਤੇ ਦਿਖਾਈ ਦੇਣ ਲੱਗਾ। ਖਾੜੀ ਦੇਸ਼ਾਂ ਚ ਵਧਦੇ ਤਣਾਅ ਤੇ ਸਪਲਾਈ ਚੇਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਦੇ ਵਿਚ ਕਰੂਡ ਆਇਲ ਦੀ ਕੀਮਤਾਂ ਚ ਜ਼ਬਰਦਸਤ ਉਛਾਲ ਆਇਆ। ਬ੍ਰੈਂਟ ਕਰੂਡ ਹੁਣ ਇਕ ਵਾਰੀ ਫਿਰ ਤੋਂ $100 ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਿਆ। ਇਸੇ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਦੇ ਵਿਚ ਆਈ ਤੇਜ਼ੀ ਦੇ ਵਿਚਕਾਰ ਭਾਰਤ ਸਰਕਾਰ ਨੇ ਵੀ ਪੈਟਰੋਲੀਅਮ ਕੰਪਨੀ ਦੇ ਸ਼ਿਕੰਜਾ ਕਸਦਿਆਂ ਪੈਟਰੋਲ ਤੇ ਡੀਜ਼ਲ ਦੇ ਨਿਰਯਾਤ ਤੇ ਵਿੰਡਫਾਲ ਟੈਕਸ ਵਧਾ ਦਿੱਤਾ। ਅੰਤਰਰਾਸ਼ਟਰੀ ਬਾਜ਼ਾਰ ਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਫਾਇਦਾ ਚੁੱਕ ਕੇ ਤੇਲ ਕੰਪਨੀਆਂ ਬੇਹਿਸਾਬ ਮੁਨਾਫਾ ਨਾ ਕਮਾਉਣ ਅਤੇ ਘਰੇਲੂ ਬਾਜ਼ਾਰ ਤੇ ਤੇਲ ਦੀ ਲੋੜੀਂਦੀ ਸਪਲਾਈ ਬਣੀ ਰਹੇ। ਇਸ ਲਈ ਸਰਕਾਰ ਨੇ 1 ਸਤੰਬਰ 2026 ਤੋਂ ਵਿੰਡਫਾਲ ਟੈਕਸ ਵਿਚ ਵੱਡੇ ਬਦਲਾਅ ਕਰ ਦਿੱਤੇ ਨੇ। ਆਮ ਆਦਮੀ ਪਾਰਟੀ ਨੇ ਪਰਮਿੰਦਰ ਸਿੰਘ ਗੋਲਡੀ ਨੂੰ ਖਰੜ ਵਿਧਾਨ ਸਭਾ ਹਲਕੇ ਦੇ ਸੰਗਠਨਾਤਮਕ ਜਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੂੰ ਨਵਾਂ ਹਲਕਾ ਇੰਚਾਰਜ ਲਾ ਦਿੱਤਾ ਗਿਆ। ਪੰਜਾਬੀ ਗਾਇਕ ਤੇ ਸਾਬਕਾ ਮੰਤਰੀ ਅਨਮੋਲ ਗਗਨਮਾਨ ਖਰੜ ਤੋਂ ਵਿਧਾਇਕ ਨੇ। ਮਹੱਤਵਪੂਰਨ ਗੱਲ ਇਹ ਹੈ ਕਿ ਗੋਲਡੀ ਦੀ ਨਿਯੁਕਤੀ ਦਾ ਹੁਕਮ ਉਸ ਦਿਨ ਆਇਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਖਰੜ ਚ ਜਨਤਕ ਮੀਟਿੰਗ ਸੀ। ਇਸ ਸਮਾਗਮ ਦੌਰਾਨ ਗੋਲਡੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਟੇਜ ਸਾਂਝੀ ਕੀਤੀ ਹੈ। ਸੰਸਦ ਮੈਂਬਰ ਮਾਲਵਿੰਦਰ ਕੰਗ ਵੀ ਉਥੇ ਮੌਜੂਦ ਸਨ। ਪਰਮਿੰਦਰ ਗੋਲਡੀ ਇਸ ਵੇਲੇ ਪੰਜਾਬ ਸਰਕਾਰ ਦੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਨੇ। ਨਸ਼ਾ ਵਿਰੁੱਧ ਜੰਗ ਦੇ ਵਿਚ ਵੀ ਮੁੱਖ ਭੂਮਿਕਾ ਨਿਭਾ ਰਹੇ ਨੇ। ਪਾਕਿਸਤਾਨ ਦੇ 79 ਸਾਲਾਂ ਦੇ ਇਤਿਹਾਸ ਚ ਪਹਿਲੇ ਸਿੱਖ ਟੈਲੀਵਿਜ਼ਨ ਐਂਕਰ ਤੇ ਪੱਤਰਕਾਰ ਹਰਮੀਤ ਸਿੰਘ ਦੇ ਡਿਜੀਟਲ ਸਟੂਡੀਓ ਵਿਰੁੱਧ ਇਸਲਾਮਾਬਾਦ ਪੁਲਿਸ ਨੇ ਕਾਰਵਾਈ ਕਰਕੇ ਕਈ ਸਵਾਲ ਖੜੇ ਕਰ ਦਿੱਤੇ ਨੇ। ਹਰਮੀਤ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਲਗਭਗ 2 ਦਿਨ ਪਹਿਲਾਂ ਹੀ ਪੁਲਿਸ ਨੇ ਉਸਦੇ ਸਟੂਡੀਓ ਤੇ ਛਾਪਾ ਮਾਰਿਆ, ਕਰਮਚਾਰੀ ਨੂੰ ਹਿਰਾਸਤ ਚ ਲਿਆ, ਉਨ੍ਹਾਂ ਦੇ ਉਪਰ ਹਮਲਾ ਕੀਤਾ, ਪੁਲਿਸ ਨੇ ਸਮਾਨ ਵੀ ਚੋਰੀ ਕੀਤਾ। ਹਰਮੀਤ ਸਿੰਘ ਨੇ ਪਾਕਿਸਤਾਨੀ ਸਰਕਾਰ, ਪੁਲਿਸ ਤੇ ਪ੍ਰਸ਼ਾਸਨਿਕ ਪ੍ਰਣਾਲੀ ਤੇ ਦੋਸ਼ ਲਾਉਂਦੇ ਕਿਹਾ ਕਿ ਟੈਲੀਵਿਜ਼ਨ ਤੋਂ ਪਾਬੰਦੀ ਲੱਗਣ ਤੇ ਨੌਕਰੀ ਗੁਆਉਣ ਤੋਂ ਬਾਅਦ ਉਸਨੇ ਆਪਣੀ ਵਜ੍ਹਾ ਦੇ ਨਾਲ ਇੱਕ ਡਿਜੀਟਲ ਸਟੂਡੀਓ ਸਥਾਪਿਤ ਕੀਤਾ ਸੀ, ਪਰ ਹੁਣ ਨਾ ਤਾਂ ਉਸ ਕੋਲ ਨੌਕਰੀ ਹੈ ਤੇ ਨਾ ਹੀ ਆਪਣੀ ਪੱਤਰਕਾਰੀ ਜਾਰੀ ਰੱਖਣ ਦੇ ਲਈ ਲੋੜੀਂਦੇ ਸਰੋਤ ਨੇ। ਉਸਦੇ ਹੱਥ ਵੱਢ ਦਿੱਤੇ ਗਏ ਨੇ। ਸਾਬਕਾ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਅਯੋਧਿਆ ਰਾਮ ਮੰਦਰ ਟਰੱਸਟ ਦੇ ਪਹਿਲੇ ਸੀਈਓ ਹੋਣਗੇ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਬੁੱਧਵਾਰ ਨੂੰ ਇਸਦਾ ਐਲਾਨ ਕੀਤਾ ਹੈ। ਮਿਸ਼ਰਾ ਨੇ ਆਪਰੇਸ਼ਨ ਸਿੰਧੂਰ ਦੌਰਾਨ ਪੱਛਮੀ ਹਵਾਈ ਕਮਾਂਡ ਦੀ ਅਗਵਾਈ ਕੀਤੀ ਅਤੇ 39 ਸਾਲ ਹਵਾਈ ਸੈਨਾ ਚ ਸੇਵਾ ਨਿਭਾਈ ਹੈ। ਟਰੱਸਟ ਵਿਚ 3 ਨਵੇਂ ਮੈਂਬਰ ਵੀ ਲਾਏ ਗਏ ਨੇ। ਦਿੱਲੀ ਤੋਂ ਮਹੇਸ਼ ਭਾਗ ਚੰਦਕਾ, ਅਯੋਧਿਆ ਤੋਂ ਐਡਵੋਕੇਟ ਮਦਨ ਮੋਹਨ ਪਾਂਡੇ, ਸ਼ਿਕੋਹਾਬਾਦ ਤੋਂ RSS ਸਮਰਥਕ ਨਿਰਮਲਾ ਯਾਦਵ ਟਰੱਸਟ ਦੀ ਪਹਿਲੀ ਮਹਿਲਾ ਟਰੱਸਟੀ ਹੋਣਗੇ। ਇਹ ਬਦਲਾਅ ਮੰਦਰ ਚ ਚੜਾਵੇ ਦੀ ਚੋਰੀ ਦੇ ਸਾਹਮਣੇ ਆਉਣ ਤੋਂ 3 ਮਹੀਨੇ ਬਾਅਦ ਹੋਇਆ। ਇਸ ਮਾਮਲੇ ਚ 8 ਦੋਸ਼ੀ ਹਾਲੇ ਵੀ ਜੇਲ੍ਹ ਚ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
19: ਖਬਰਾਂ ਦੇ ਹਿੱਸੇ ਨੂੰ ਸਪਾਂਸਰ ਕਰ ਰਹੇ ਸਨ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ ਤਾਂ ਲੋਟਸ ਫਿਊਨਰਲ ਹੋਮ 6475478888। ਮੈਂ ਚਾਹਾਂਗਾ ਕਿ ਜੇ ਸਾਡਾ ਕੋਈ ਵੀ ਵੀਰ ਸਾਨੂੰ ਇਧਰ ਏਅਰਪੋਰਟ ਤੇ ਮੇਫੀਲਡ ਦੇ ਏਰੀਏ ਦੇ ਵਿਚ ਸੁਣ ਰਿਹਾ ਹੋਵੇ ਤੇ ਪਲੀਜ਼ ਮੈਨੂੰ ਉਸ ਇਸ ਵਕਤ ਦੀ ਜਿਹੜੀ ਫੀਡਬੈਕ ਹੈ ਉਹ ਦੱਸੋ ਕਿ ਉਥੇ ਤੁਹਾਨੂੰ ਆਵਾਜ਼ ਕਿਸ ਤਰ੍ਹਾਂ ਦੀ ਸੁਣਾਈ ਦੇ ਰਹੀ ਹੈ। ਮੈਂ ਤਹਿ ਦਿਲ ਤੋਂ ਧੰਨਵਾਦੀ ਹੋਵਾਂਗਾ। ਆਨ ਏਅਰ ਆ ਕੇ ਵੀ ਦੱਸ ਸਕਦੇ ਹੋ, ਆਫ ਏਅਰ ਵੀ ਦੱਸ ਸਕਦੇ ਹੋ, ਏਅਰਪੋਰਟ ਮੇਫੀਲਡ ਦਾ ਜਿਹੜਾ ਏਰੀਆ ਉਸ ਏਰੀਏ ਦੇ ਵਿਚ ਤੁਹਾਨੂੰ ਕਿਸ ਤਰ੍ਹਾਂ ਦੀ ਸਾਊਂਡ ਸੁਣਾਈ ਦੇ ਰਹੀ ਹੈ। ਮਾਲਟਨ ਦੇ ਵਿਚ ਗਹਿਣੇ ਦਾ ਸ਼ਾਨਦਾਰ ਸ਼ੋਅਰੂਮ ਹੈ ਅਸ਼ੋਕ ਜਿਲਰ। ਕੰਗਣ ਕੜੇ, ਝੁਮਕੇ ਵਾਲੀਆਂ, ਜਿਹੜਾ ਸਾਡੇ ਖੂਬਸੂਰਤ ਰੈਡੋ ਰੋਲਸ ਦੀਆਂ ਘੜੀਆਂ ਦਾ ਖਜ਼ਾਨਾ ਹੈ ਅਸ਼ੋਕ ਜਿਲਰ। ਗਹਿਣਾ ਗੱਟਾ ਖਰੀਦਣ ਲਈ 7198 ਏਅਰਪੋਰਟ ਰੋਡ ਨੰਬਰ 905-6742-4290। ਵਿਆਹ ਸ਼ਾਦੀ ਵਾਸਤੇ ਤੁਸੀਂ ਆਪਣੇ ਲਈ ਬੱਚਾ ਬੱਚੀ ਕੋਈ ਰਿਸ਼ਤਾ ਲੱਭ ਰਹੇ ਹੋ, ਹਰ ਜਾਤ ਹਰ ਮਜ਼ਹਬ ਹਰ ਧਰਮ ਦੇ ਰਿਸ਼ਤੇ ਹੀ ਰਿਸ਼ਤੇ, NRI ਮੈਰਿਜ ਬਿਊਰੋ ਦੇ ਕੋਲ ਨੇ 6478886000। ਟਾਪ ਚੋਇਸ ਇਲੈਕਟ੍ਰਾਨਿਕਸ 16 ਇੰਟਮੋਲ ਡਰਾਈਵ 5461 ਹਾਈਵੇ 6 ਨਾਰਥ ਗੋਲਫ ਦੇ ਵਿਚ ਨੇ। ਕੋਈ ਵੀ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰਾਈਜ਼ਰ, ਹਾਈ ਐਂਡ ਦੇ ਅਪਲਾਇੰਸਿਸ ਤੁਸੀਂ ਲੈ ਕੇ ਆਉਣੇ ਨੇ ਟਾਪ ਚੋਇਸ 905-799-0045। HK ਮੂਵਰਸ ਬਾਕਮਾਲ ਸੇਵਾਵਾਂ ਦਿੰਦੇ ਨੇ। ਜਿਵੇਂ ਮੈਂ ਪਹਿਲਾਂ ਦਸਿਆ ਸੀ ਨਾ ਕਿ ਇਕ ਦਿਨ ਕਿ ਕੋਈ ਸਾਡਾ ਬਹੁਤ ਵੱਡਾ ਹੈਵੀ ਡਿਊਟੀ ਇਕਵਿਪਮੈਂਟ ਸੀਗਾ ਜਿਸ ਨੂੰ ਅਸੀਂ ਮੂਵ ਕਰਾਉਣਾ ਸੀ ਤੇ ਮੈਂ ਬਾਈ ਹਰਮਿੰਦਰ ਹੈਰੀ ਹੋਰਾਂ ਨੂੰ ਫੋਨ ਕੀਤਾ ਕਿ ਮੈਂ ਕਿਹਾ ਬਹੁਤ ਹਾਈ ਐਂਡ ਦਾ ਸਮਾਨ ਹੈ ਤੇ ਬੜਾ ਕੱਚ ਵਰਗਾ ਟੁਕੜਾ ਸਾਂਭ ਕੇ ਲਿਆਉਣਾ ਤੇ ਹੱਸ ਪਏ, ਕਹਿੰਦੇ ਸਾਡਾ ਕੰਮ ਹੀ ਹੈ। ਤੇ ਅਰਸ਼ ਬਹੁਤ ਪ੍ਰਭਾਵਿਤ ਹੋਏ ਕਿਉਂਕਿ ਟਰਾਂਸਮਿਸ਼ਨ 2 ਜਿਹੜੇ ਸੀ ਉਹ ਬਹੁਤ ਹੈਵੀ ਡਿਊਟੀ ਹੁੰਦੇ ਨੇ, ਕੁਇੰਟਲਾਂ ਦੇ ਹਿਸਾਬ ਨਾਲ ਭਾਰ ਹੁੰਦਾ ਤੇ ਉਨ੍ਹਾਂ ਨੂੰ ਚੁੱਕ ਕੇ ਇਕ ਤੋਂ ਦੂਜੀ ਥਾਂ ਤੇ ਲੈ ਕੇ ਆਉਣਾ ਸੀ। ਉਹਦੇ ਵਾਸਤੇ ਬਕਾਇਦਾ ਉਹ ਕੰਪਨੀ ਲੈ ਕੇ ਆ ਸਕਦੀ ਜਦ ਕੋਈ ਇਨਸ਼ੋਰੈਂਸ ਹੋਵੇ ਤੇ ਤਜਰਬਾ ਹੋਵੇ। HK ਮੂਵਰਸ ਨੇ ਉਸ ਨੂੰ ਬਾਖੂਬੀ ਮੂਵ ਕੀਤਾ, ਪਤਾ ਹੀ ਨਹੀਂ ਲੱਗਣ ਦਿੱਤਾ। ਗੋਰੇ ਵੀ ਹੈਰਾਨ ਸਨ ਕਿ ਬਈ ਇਸ ਤਰ੍ਹਾਂ ਦੀਆਂ ਕੰਪਨੀਆਂ ਵੀ ਹਨ ਇੰਡੀਅਨ ਭਾਈਚਾਰੇ ਕੋਲ ਬਹੁਤ ਹਾਈ ਐਂਡ ਦੀ ਸਰਵਿਸ ਲੈਣ ਵਾਸਤੇ, ਰੈਜੀਡੈਂਸ਼ਲ, ਕਮਰਸ਼ਲ ਮੂਵ, ਲੌਂਗ ਡਿਸਟੈਂਸ ਮੂਵ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ, ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ, ਕਿਸੇ ਵਾਸਤੇ ਸਾਨੂੰ ਕੁਝ ਦਿਨ ਵਾਸਤੇ ਆਪਣਾ ਸਮਾਨ ਰੱਖਣ ਲਈ ਜਗ੍ਹਾ ਚਾਹੀਦੀ ਹੁੰਦੀ ਹੈ। HK ਮੂਵਰਸ ਐਂਡ ਸਟੋਰੇਜ ਦੇ 140 ਐਡਵਾਂਸ ਬੁਲੇਵਾਰਡ ਰੂਟ ਨੰਬਰ 10 ਦੇ ਵਿਚ ਤੁਸੀਂ ਕਾਲ ਕਰ ਲੈਣਾ 416-524-6704। ਕੈਲੇਡਨ ਸਬਜ਼ੀ ਫਾਰਮ, ਤਾਜ਼ੀਆਂ ਸਬਜ਼ੀਆਂ ਲੈ ਲਹਾਉਂਦੀਆਂ ਆਪਣੇ ਫਾਰਮ ਦੇ ਵਿਚ ਤੋੜ ਕੇ ਡੇਲੀ ਆਉਂਦੀਆਂ ਨੇ, ਮੂਲੀਆਂ ਮਿਰਚਾਂ, ਮਿਰਚਾਂ ਇਹਨਾਂ ਦੀਆਂ ਬਹੁਤ ਤਿੱਖੀਆਂ ਹੁੰਦੀਆਂ ਨੇ, ਲਿਆ ਕੇ ਤੇ ਫਰੀਜ਼ ਕਰ ਲਓ ਸਾਰਾ ਸਾਲ ਲੰਘ ਜਾਣਾ। ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਦੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਬਣਿਆ ਬਣਾਇਆ ਮਿਲਦਾ ਤੇ ਤੁਸੀਂ ਘਰ ਲਿਆ ਕੇ ਵੀ ਬਣਾ ਸਕਦੇ ਹੋ। 12050 ਏਅਰਪੋਰਟ ਰੋਡ, ਏਅਰਪੋਰਟ ਤੇ ਮੇਫੀਲਡ ਦਾ ਏਰੀਆ,
0: 905-8408-9000 ਤੇ ਗੁਰਦੀਪ ਨਰਮਾ ਜੀ ਨੂੰ ਕਾਲ ਕਰੋ। ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਸਭ ਲੈਂਗੁਏਜ ਦੇ ਵਿਚ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਨੇ। ਔਰ ਦੂਜੇ ਫੀਲਡ ਦੇ ਵਿਚ ਹੈਗੇ ਨੇ ਡੈਨਿਸ ਈਓਫੀ, ਪਰਸਨਲ ਇੰਜਰੀ ਲਿਟੀਗੇਸ਼ਨ, ਮੋਟਰ ਵਹੀਕਲ ਐਕਸੀਡੈਂਟਸ, ਆਕੂਪਾਈਜ ਲਾਇਬਿਲਟੀ ਤੇ ਡਿਸੇਬਿਲਟੀ ਕਲੇਮਸ ਕਰਨਾ ਚਾਹੁੰਦੇ ਹੈਗੇ ਹੋ। ਔਰ ਜੇਕਰ ਤੁਸੀਂ ਪਰਸਨਲ ਇੰਜਰੀ, ਫੈਮਿਲੀ ਲਾਅ, ਇਮੀਗ੍ਰੇਸ਼ਨ ਲਾਅ, ਡਿਸੇਬਿਲਟੀ ਕਲੇਮ, ਸੀਪੀਪੀ, ਰੋਂਗਫੁਲ ਡਿਸਮਿਸਲ ਹੈਗੇ ਨੇ ਤੇ ਵਿਲਸ, ਪਾਵਰ ਅਟਾਰਨੀ ਅਤੇ ਨੋਟਰੀ ਸਰਵਿਸਿਜ਼ ਵੀ ਅਵੇਲੇਬਲ ਹੈ ਅੰਦਰ ਦੀ ਟੀਮ ਦੇ ਪਾਸ, ਕਾਲ ਕਰ ਸਕਦੇ ਹੋ 647-793-6889। ਸਮੋਸਾ ਐਂਡ ਸਵੀਟ ਫੈਕਟਰੀ, ਜੀ ਹਾਂ, ਸਮੋਸਾ ਐਂਡ ਸਵੀਟ ਫੈਕਟਰੀ ਬੈਸਟ ਕੁਆਲਿਟੀ ਦੇ ਸਮੋਸੇ ਬਹੁਤ ਹੀ ਕਰਾਰੇ, ਬਹੁਤ ਹੀ ਡਿਲੀਸ਼ੀਅਸ, ਅਸੀਂ ਖੁਦ ਟਰਾਈ ਕੀਤੀ ਇਹਨਾਂ ਦੀ। ਪਹਿਲਾਂ ਵੀ ਸਮੋਸੇ ਬਹੁਤ ਅਸੀਂ ਲਾਈਕ ਕਰਕੇ ਖਾਏ ਹੋਏ ਨੇ, ਪਰ ਹੁਣ ਨਾਲੇ ਵਿਆਹ ਦੀ ਭਾਜੀ ਜਿਹੜੀ ਹੈਗੀ ਅਸੀਂ ਟਰਾਈ ਕੀਤੀ, ਡਿਲੀਸ਼ੀਅਸ, ਐਕਸਲੈਂਟ। ਜੇਕਰ ਤੁਸੀਂ ਕੋਈ ਕੇਟਰਿੰਗ ਸਰਵਿਸਿਜ਼ ਅਵੇਲ ਕਰਨਾ ਚਾਹੁੰਦੇ ਹੋ, ਸਮੋਸਾ ਐਂਡ ਸਵੀਟ ਫੈਕਟਰੀ, ਨੰਬਰ ਟੂ ਕਾਲ 416-213-1165।
19: ਜਿਵੇਂ ਕਿ ਬਹੁਤ ਸਾਰੇ ਦਰਸ਼ਕ ਸਰੋਤੇ ਜਾਣਦੇ ਨੇ ਕਿ ਸਾਡੀ ਜਿਹੜਾ ਮਿੰਨੀ ਸਟੂਡੀਓ ਹੈ ਉਹ ਅਜੇ ਅਸੀਂ ਮਿੰਨੀ ਸਟੂਡੀਓ ਦੇ ਵਿਚ ਹੀ ਆ, ਤੇ ਅੰਜੂ ਜੀ ਭਾਵੇਂ ਇਹਨਾਂ ਨੇ ਵੇਸਟ ਬਹੁਤ ਕੀਤਾ ਵੇਟ ਲੂਜ਼, ਪਰ ਮੈਨੂੰ ਲੱਗਦਾ ਕਿ ਭਾਜੀ ਦਾ ਤੋੜਾ ਵਧਿਆ ਪਿਆ, ਇਹਨਾਂ ਨੇ ਆਪਣਾ ਵੇਟ ਫੇਰ ਵਧਾ ਲੈਣਾ ਜਾਪਦਾ
0: ਲੱਗਦਾ।
19: ਹੁਣ ਆਨੇ ਭਾਨੇ ਮੈਂ ਉਤੋਂ ਗੇੜਾ ਲਾ ਕੇ ਆਉਂਦੇ ਆ, ਉੱਤੇ ਗਏ ਨੇ ਤੇ ਹੁਣ ਫੇਰ ਖਾ ਕੇ
0: ਚਿਕਨ
19: ਬਹੁਤ ਹੀ ਟੇਸਟੀ ਭਾਜੀ ਹੈ ਜੀ।
0: ਭਾਜੀ ਮੈਂ ਲੈ ਕੇ ਦਿਲਵਾਈ, ਪੈਕਟ ਮੇਰੇ ਬੰਦ ਕੇ ਪਹੁੰਚ ਚੁੱਕੇ ਨੇ। ਸਪੈਸ਼ਲੀ ਕੱਲ ਵੀ ਮੈਂ ਗੱਲ ਕੀਤੀ ਸੀ, ਉਹ ਜੋ ਗੁਰਦੇ ਗੁਲਗੁਲੇ ਨੇ, ਵੈਰੀ ਵੈਰੀ ਡਿਲੀਸ਼ੀਅਸ।
19: 416-213-1165 ਤੇ ਕਾਲ ਕਰੋ। ਆਓ ਫਿਰ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ 1320 AM ਤੇ ਸਾਡੇ ਨਾਲ ਇਸ ਵਕਤ ਹਾਜ਼ਰ ਨੇ ਚਾਵਲਾ ਨਿਊਜ਼ ਨੈਟਵਰਕ ਦੇ ਵਿਚ ਵੀ ਸਤਪਾਲ ਸਿੰਘ ਜੀ। ਜੋਲ ਜੋਲ ਸਾਹਿਬ, ਵੈਲਕਮ, ਸਵਾਗਤ ਹੈ ਜੀ ਇਹਨੂੰ।
3: ਥੈਂਕ ਯੂ ਜੀ ਚਾਵਲਾ ਜੀ, ਬਹੁਤ ਬਹੁਤ ਧੰਨਵਾਦ, ਤੇ ਆਪਣੇ ਅੰਜੂ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ।
19: ਜੋਲ ਸਾਹਿਬ ਇੱਕ ਮਿੰਟ ਹੋ ਰੱਖਿਓ, ਵੈਲਕਮ ਜੀ, ਕਾਲਰ ਨੇ ਮੇਰੇ ਨਾਲ। ਹੈਲੋ
22: ਹੈਲੋ,
19: ਸਤਿ ਸ੍ਰੀ ਅਕਾਲ ਜੀ।
22: ਹਾਂਜੀ, ਆਪਣੇ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ। ਮੈਂ ਸਤਵਾਲ ਜੋਲ ਸਾਹਿਬ ਬਾਰੇ ਗੱਲ ਕਰਨੀ ਸੀਗੀ।
19: ਲਓ ਜੋਲ ਸਾਹਿਬ ਆ ਗਏ, ਤੇ ਜੋਲ ਸਾਹਿਬ ਨਾਲ ਪਹਿਲਾਂ ਮੈਂ ਗੱਲ ਕਰ ਲਾ, ਫਿਰ ਤੁਸੀਂ ਹੋਲਡ ਰੱਖਿਓ। ਕਰ ਲਓ
22: ਕਰ ਲਓ ਜੀ, ਕਰ ਲਓ।
19: ਜੋਲ ਸਾਹਿਬ ਕਿਵੇਂ ਰਿਹਾ ਫਿਰ ਅੱਜ ਦਾ ਦਿਨ?
3: ਬਿਲਕੁਲ ਜੀ, ਅੱਜ ਜਿਸ ਤਰ੍ਹਾਂ ਵੈਦਰ ਬਹੁਤਾ ਸਾਜ਼ਗਾਰ ਨਹੀਂ ਸੀਗਾ, ਤੇ ਉਸ ਲਿਹਾਜ਼ ਨਾਲ ਤੁਹਾਨੂੰ ਪਤਾ ਟੋਰਨੈਡੋ ਤੇ ਹੋਰ ਹਰ ਤਰ੍ਹਾਂ ਦੀਆਂ ਵਾਰਨਿੰਗਸ ਹੈਗੀਆਂ, ਸੋ ਜਿਹਦੇ ਕਰਕੇ ਵੈਸੇ ਤਾਂ ਸਾਨੂੰ ਲਾਹਾ ਹੁੰਦਾ ਵੀ ਜਦੋਂ ਵੈਦਰ ਠੀਕ ਨਾ ਹੋਵੇ ਭੈਣ ਭਰਾ ਘਰਾਂ ਚ ਮਿਲ ਜਾਂਦੇ ਆ, ਪਰ ਫਿਰ ਇੰਨਾ ਹੀ ਜੇ ਡੇਂਜਰਸ ਹੋਵੇ, ਵਾਰਨਿੰਗ ਹੋਵੇ, ਤੇ ਫਿਰ ਨਹੀਂ ਵੀ ਬਾਹਰ ਜਾਇਆ ਜਾਂਦਾ। ਪਰ ਅਸੀਂ ਕੋਸ਼ਿਸ਼ ਕੀਤੀ ਵੱਧ ਤੋਂ ਵੱਧ ਫੇਰ ਵੀ ਡੋਰ ਟੂ ਡੋਰ ਦੀ ਬਜਾਏ ਕਿ ਜੇ ਬਾਈ ਫੋਨ ਜਾਂ ਅਦਰਵਾਈਜ਼ ਜਿਹੜਾ ਉਹ ਲੋਕਾਂ ਭੈਣ ਭਰਾਵਾਂ ਨਾਲ ਕੰਟੈਕਟ ਕਰ ਸਕੀਏ, ਕਿਉਂਕਿ ਕੈਂਪੇਨ ਕਰਨ ਦੇ ਕਈ ਸਾਰੇ ਸਾਡੇ ਕੋਲ ਜ਼ਰੀਏ ਹੁੰਦੇ ਆ, ਉਹਨਾਂ ਨੂੰ ਜੀ ਵੱਖ ਵੱਖ ਸਮੇਂ ਤੇ ਵਰਤਦੇ ਆ, ਪਰ ਮੋਸਟ ਇਫੈਕਟਿਵ ਚਾਵਲਾ ਜੀ, ਜਿਸ ਤਰ੍ਹਾਂ ਤੁਹਾਨੂੰ ਪਤਾ ਅੰਜੂ ਜੀ ਕਿ ਆਪਾਂ ਜਦੋਂ ਡੋਰ ਟੂ ਡੋਰ ਜਾਂਦੇ ਆ, ਉਹਦੇ ਵਿਚ ਜਿਹੜਾ ਲੋਕਾਂ ਦੇ ਮਨ ਦੀ ਗੱਲ ਜਾਣਨ ਦਾ ਮੌਕਾ ਮਿਲਦਾ, ਉਹਨਾਂ ਦਾ ਦੁੱਖ ਦਰਦ ਸੁਣਦੇ ਆ, ਉਹਨਾਂ ਦੀਆਂ ਤਕਲੀਫਾਂ ਸੁਣਦੇ ਆ, ਆਪਣੇ ਵਿਜ਼ਨ ਨੂੰ ਆਖਰੀ ਰੂਪ ਦਿੰਦੇ ਆ, ਇਹੀ ਪਰਪਸ ਹੁੰਦਾ ਡੋਰ ਟੂ ਡੋਰ ਜਾਣ ਦਾ। ਤੇ ਵੱਡੀ ਤਾਦਾਦ ਦੇ ਵਿਚ ਵੈਸੇ ਹੁਣ ਚਾਵਲਾ ਜੀ ਇਹੀ ਦੱਸ ਰਹੇ ਲੋਕ ਕਿ ਜਿਹੜੀਆਂ ਸੜਕਾਂ ਆ ਨਾ ਬਰੈਂਪਟਨ ਦੀਆਂ, ਵੀ ਇਹ ਗਾਂਹ ਤੋਂ ਲੱਗਦਾ ਵੀ ਏਦਾਂ ਹੀ ਪਲਾਨ ਕਰਨੀਆਂ ਪੈਣੀਆਂ, ਵੀ ਜਿਹੜੇ ਸਪੀਡ ਬ੍ਰੇਕਰ ਆ ਨਿੱਕੇ ਨਿੱਕੀਆਂ ਸਾਰੀਆਂ ਸੜਕਾਂ ਤੇ ਇਹ ਬਣਾਉਣੇ ਪੈਣੇ ਆ, ਤੇ ਜਿੱਦਾਂ ਲੋਕ ਜਾਣੀ ਇਹ ਤੰਗ ਆ ਨਾ, ਤੇਜ਼ ਤਰਾਰ ਗੱਡੀਆਂ, ਇਹ ਸਕੂਟਰ ਜਿਹੜੇ ਭਜਾਏ ਜਾਂਦੇ ਆ, ਸਲੰਸਰ ਦੀਆਂ ਆਵਾਜ਼ਾਂ ਕੱਢੀਆਂ ਜਾਂਦੀਆਂ ਵਗੈਰਾ, ਨਾਲ ਫਿਰ ਜਾਣੀ ਮਨ ਵਿਚਾਰਗੀ ਵਿੱਚ ਹੀ ਜਾਂਦਾ ਵੀ ਆਪਾਂ ਨੰਬਰ ਵਨ ਦੇਸ਼ ਦੇ ਵਾਸੀ ਆ, ਦੇਖ ਲਓ ਵੀ ਕਿੱਦਾਂ ਸਾਨੂੰ ਬੰਨ ਬੰਨ ਕੇ ਰੱਸਿਆਂ ਨਾਲ ਰੱਖਣਾ ਪੈ ਰਿਹਾ, ਵੀ ਸੜਕਾਂ ਵੀ ਉਪੜ ਦਬ ਉਪੜ ਬਣਾਉਣੀਆਂ ਪੈ ਰਹੀਆਂ, ਤੋ ਇਸ ਤੋਂ ਵੀ ਲੋਕ ਕਾਫੀ ਪੀੜਿਤ ਆ ਜੀ। ਸੋ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਨਾਲ ਦੀ ਨਾਲ ਅਸੀਂ ਸੁਣਦੇ ਜਾ ਰਹੇ ਹਾਂ, ਪਰ ਇਸ ਤੋਂ ਪਹਿਲਾਂ ਕਿ ਅੱਗੇ ਚੱਲੀਏ ਚਾਵਲਾ ਜੀ, ਮੈਂ ਤੁਹਾਨੂੰ, ਤੁਹਾਡੇ ਸਮੁੱਚੇ ਪਰਿਵਾਰ ਨੂੰ, ਅਰਸ਼ ਨੂੰ ਖਾਸ ਤੌਰ ਤੇ ਬੜੀ ਮਿਹਨਤ ਕੀਤੀ ਅੰਜੂ ਜੀ, ਤੁਸੀਂ ਬਹੁਤ ਲੰਬੇ ਸਮੇਂ ਤੋਂ ਅਗਲਾ ਪੰਜਾਬ ਲਈ ਇੰਨਾ ਕੰਟਰੀਬਿਊਟ ਕੀਤਾ, ਤੇ ਮੈਨੂੰ ਲੱਗਦਾ ਕਿ ਤੁਹਾਡੀ ਸਾਰਿਆਂ ਦੀ ਇਹ ਮਿਹਨਤ ਦੀ ਰੰਗ ਲਿਆਈ ਹੈ, ਮੈਂ ਸੋਚ ਰਿਹਾ ਸੀ ਬੈਠੇ ਕਿ ਅਗਸਤ ਤੇ ਸਤੰਬਰ ਬੜੇ ਖੁਸ਼ੀਆਂ ਭਰੇ ਮਹੀਨੇ ਚਾਵਲਾ ਫੈਮਿਲੀ ਪਰਿਵਾਰ ਦੇ ਵਿਚ ਆਏ, ਕਿਉਂਕਿ ਅਮਨਦੀਪ ਦੇ ਵਿਆਹ ਦੇ ਵਿਚ ਲੰਘ ਗਿਆ ਅਗਸਤ ਮਹੀਨਾ ਤੇ ਖੁਸ਼ੀਆਂ ਦਾ ਮਾਹੌਲ ਸੀ, ਤੇ ਹੁਣ ਸਤੰਬਰ ਦੇ ਵਿਚ ਦੇਖੋ ਕਿੱਡਾ ਵੱਡਾ ਗੁਰੂ ਮਹਾਰਾਜ ਨੇ ਆਪ ਜਿਹੜਾ ਤੋਹਫਾ ਰੇਡੀਓ ਸਟੇਸ਼ਨ ਬਖਸ਼ਿਸ਼ ਕੀਤਾ। ਸੋ ਇਹਦੇ ਲਈ ਮੈਂ ਬਹੁਤ ਬਹੁਤ ਸਮੁੱਚੇ ਰੂਪ ਦੇ ਵਿਚ ਤੁਹਾਨੂੰ ਵਧਾਈ ਦੇਣਾ ਚਾਹੁੰਦਾ। ਜਿਹੜੇ ਸਰੋਤੇ ਦਰਸ਼ਕ 1320 ਦੇ ਨਾਲ ਇੰਨੇ ਲੰਬੇ ਸਮੇਂ ਤੋਂ ਜੁੜੇ ਹੋਏ ਹੈ, ਰੰਗਲਾ ਪੰਜਾਬ ਨੂੰ ਛੋਟੇ ਪੌਦੇ ਤੋਂ ਵੱਡਾ ਦਰਖਤ ਬਣਦਾ ਉਹਨਾਂ ਨੇ ਦੇਖਿਆ, ਆਪ ਬਣਾਉਣ ਦੇ ਵਿਚ ਕੰਟਰੀਬਿਊਟ ਕੀਤਾ, ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਵਧਾਈ ਦਿੰਦੇ ਹਾਂ ਜੀ।
19: ਜੀ, ਔਰ ਫੀਡਬੈਕ ਬੜੀ ਅਜੇ ਫਿਲਹਾਲ ਸਾਨੂੰ ਅੱਛੀ ਮਿਲ ਰਹੀ ਹੈ ਕਿ ਵੱਖ ਵੱਖ ਏਰੀਏ ਦੇ ਵਿਚ ਜਿੱਥੇ ਕਿਤੇ 1320 ਵੈਸੇ ਤਾਂ ਬਹੁਤ ਸਟਰੋਂਗ ਚੈਨਲ ਰਿਹਾ ਤੇ ਇਹਦਾ ਟਾਵਰ ਮੂਵ ਹੋਣ ਦੇ ਨਾਲ ਕੁਝ ਇਹਦੀ ਕਈਆਂ ਏਰੀਆ ਦੇ ਵਿਚ ਹੋ ਸਕਦਾ ਅੱਜ ਸਾਨੂੰ ਕਾਲਸ ਆਉਣ ਕਿ ਜੇ ਇਧਰ ਪਹਿਲਾਂ ਕਲੀਅਰ ਸੁਣਦਾ ਸੀ ਹੁਣ ਨਹੀਂ ਕਲੀਅਰ ਸੁਣਦਾ, ਪਰ ਡਾਊਨ ਵੈਲੀ ਜਿੱਥੇ ਕਿਤੇ ਬਹੁਤ ਘੱਟ ਹਿੱਟ ਹੁੰਦਾ ਸੀਗਾ, ਬੈਰੀ ਡਾਊਨ ਵੈਲੀ ਟਰਾਂਟੋ ਡਾਊਨਟਾਊਨ ਸਕਾਰਬਰੋ ਦਾ ਏਰੀਆ ਮਾਰਕਮ ਦਾ ਕੁਝ ਏਰੀਆ ਉਥੋਂ ਵੀ ਸਾਨੂੰ ਕਾਲਸ ਆਈਆਂ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕਾਲਾਂ ਰੁਕੀਆਂ ਨੇ ਕਿ ਤੁਸੀਂ ਫੀਡਬੈਕ ਮੰਗਿਆ ਤੇ ਬਹੁਤ ਧੰਨਵਾਦ ਉਹਨਾਂ ਦੋਸਤਾਂ ਮਿੱਤਰਾਂ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ। ਇਧਰ ਬਰਲਿੰਗਟਨ ਤੋਂ ਸਾਡੇ ਵੀਰ ਜੀ ਦੀ ਕਾਲ ਆਈ ਕਿ ਪਹਿਲਾਂ ਉਤਲੀ ਮੰਜ਼ਿਲ ਤੇ ਸੁਣਦਾ ਸੀ, ਹੁਣ ਥੱਲੀਆਂ ਮੰਜ਼ਿਲਾਂ ਤੇ ਵੀ ਪੂਰੀਆਂ ਗੂੰਜਾਂ ਪੈਂਦੀਆਂ ਨੇ। ਸੋ ਜਿਸ ਕੁਛ ਏਰੀਏ ਦੇ ਵਿਚ ਸਾਡੀ ਬਹੁਤ ਸੰਘਣੀ ਵਸੋਂ ਹੈ ਉਥੇ ਵੀ ਬਹੁਤ ਵੱਡੀ ਤਾਦਾਦ ਦੇ ਵਿਚ ਇਹ ਇਸ ਵਕਤ ਵੀ ਸੁਣਿਆ ਜਾ ਰਿਹਾ ਤੇ ਇਸ ਵਕਤ ਦੇਖਿਆ ਵੀ ਜਾ ਰਿਹਾ। ਤੇ ਜਿਵੇਂ ਤੁਸੀਂ ਛੋਟੇ ਪੌਦੇ ਤੋਂ ਸਾਨੂੰ ਦੱਸਿਆ ਕਿ ਇਕ ਵੱਡਾ ਦਰਖਤ ਬਣਿਆ, ਉਹਦੇ ਵਿਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਜਲ ਸਾਹਿਬ।
0: ਟੀਮ ਮੈਂਬਰ ਹੈ ਸਾਡੇ ਜੀ।
3: ਜੀ ਨਹੀਂ ਬਿਲਕੁਲ ਜੀ, ਔਰ ਗੁਰੂ ਮਹਾਰਾਜ ਨੇ ਉਸ ਦੀ ਬਖਸ਼ਿਸ਼ ਮੈਨੂੰ ਵੀ ਕਰ ਦਿੱਤੀ, ਕਿਉਂਕਿ ਰੰਗਲਾ ਪੰਜਾਬ ਮੈਂ ਤੇ ਅਰਸ਼ ਜਿਸ ਤਰ੍ਹਾਂ ਦਿਨ ਵਿਆਹ ਤੇ ਇੱਕ ਕਰਕੇ ਭੈਣ ਭਰਾਵਾਂ ਦੀ ਸੇਵਾਵਾਂ ਦੇ ਵਿਚ ਇਹ ਸਾਰੀ ਇਨਫੋਰਮੇਸ਼ਨ ਐਂਟਰਟੇਨਮੈਂਟ ਦੇ ਰਹੇ ਸੀ ਪ੍ਰੋਗਰਾਮਾਂ ਚ ਵੱਖ ਵੱਖ ਮਾਧਿਅਮਾਂ ਦੇ ਨਾਲ। ਉਹਦੇ ਵਿਚ ਜੀ ਜੋ ਇਹ ਮੈਨੂੰ 2022 ਦੇ ਵਿਚ ਏਡੀ ਵੱਡੀ ਜਿੱਤ ਤੇ ਮੈਂਡੇਟ ਦੇ ਕੇ ਭੇਜਿਆ, ਜੇ ਮੈਂ ਕਦੇ ਸੋਚਿਆ ਨੀ ਸੀ ਜ਼ਿੰਦਗੀ ਦੇ ਵਿਚ ਜਦੋਂ ਇੱਥੇ ਕੈਨੇਡਾ ਲੈਂਡ ਕੀਤੇ ਸੀ ਕਿ ਇੱਕ ਦਿਨ ਹਜ਼ਾਰਾਂ ਲੋਕ ਵੋਟਾਂ ਪਾ ਕੇ ਮੈਨੂੰ ਚੁਣ ਲੈਣਗੇ, ਉਸ ਤੋਂ ਬਾਅਦ ਫਿਰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵੀ ਕਾਂ ਮੈਨੂੰ ਡਿਪਟੀ ਚੇਅਰਮੈਨ ਚੁਣ ਲੈਣਗੇ ਇਸ ਐਜੂਕੇਸ਼ਨ ਬੋਰਡ ਦਾ। ਸੋ ਇਹ ਬਿਯੋਂਡ ਮਾਈ ਐਕਸਪੈਕਟੇਸ਼ਨ ਜਿਹੜੀ ਅਚੀਵਮੈਂਟ ਹੋਈ ਹੈ, ਇਸ ਦੇ ਵਿਚ ਰੰਗਲਾ ਪੰਜਾਬ ਦਾ ਸਮੁੱਚੀ ਟੀਮ ਦਾ ਬਹੁਤ ਵੱਡਾ ਯੋਗਦਾਨ ਹੈ, ਮੈਂ ਵੀ ਧੰਨਵਾਦੀ ਹਾਂ
19: ਜੀ। ਔਰ ਮੇਫੀਲਡ ਐਂਡ ਜਾਰਜ ਟਾਊਨ ਕ੍ਰਿਸਟਲ ਕਲੀਅਰ ਅਰਸ਼ ਨੂੰ ਫੀਡਬੈਕ ਮਿਲੀ ਹੈ, ਮੈਂ ਮੰਗੀ ਸੀ ਫੀਡਬੈਕ ਤੇ ਲਓ ਜੀ ਬਹੁਤ ਧੰਨਵਾਦ। ਸਾਡੇ ਇੱਕ ਵੈਲਵਿਸ਼ਰ ਨੇ ਜੀ, ਤੁਸੀਂ ਵੀ ਉਹਨਾਂ ਨੂੰ ਜਾਣਦੇ ਹੋ ਹਾਂਜੀ, ਤੇ ਉਹਨਾਂ ਨੇ ਸੋਸ਼ਲ ਨੈਟਵਰਕ ਮੀਡੀਆ ਤੇ ਪਾਇਆ ਸੀ ਕਿ ਇਸ ਏਰੀਏ ਦੇ ਵਿਚ ਤੁਹਾਡੀ ਆਵਾਜ਼ ਬਿਲਕੁਲ ਡਮੀ ਹੈ ਦੁਪਹਿਰੇ, ਜਦੋਂ ਕਿ ਦੁਪਹਿਰੇ ਇਹਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਸਟਰੋਂਗ ਜਿਹੜੀ ਹੈ ਜੀ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਆਵਾਜ਼ ਜਿਹੜੀ ਐਚ ਡੀ ਹੋਵੇ। ਚਲੋ ਵੈਲਵਿਸ਼ਰ ਹੁੰਦੇ ਨੇ, ਮੈਂ ਉਹਨਾਂ ਨੂੰ ਧੰਨਵਾਦ ਕਰਨਾ ਚਾਹਾਂਗਾ ਕਿ ਉਹ ਸਾਨੂੰ ਫੀਡਬੈਕ ਦਿੰਦੇ ਨੇ, ਤੇ ਆਪਣਾ ਜ਼ਰੂਰ ਏਰੀਆ ਜ਼ਰੂਰ ਦੱਸੋ, ਖੁਸ਼ੀ ਖੁਸ਼ੀ ਸਾਨੂੰ ਆਨ ਏਅਰ ਆ ਕੇ ਵੀ ਦੱਸ ਸਕਦੇ ਹੋ, ਕਿਉਂਕਿ ਅਸੀਂ ਜਿਹੜਾ ਟੈਸਟਿੰਗ ਪੀਰੀਅਡ ਦੇ ਵਿਚ ਆ ਹਾਂਜੀ, ਦੁਨੀਆਂ ਦੇ ਕੋਈ ਜਿੱਤ ਨਹੀਂ ਸਕਿਆ ਹੋਣਾ ਕਿਉਂ ਚੌਲ ਸਾਹਿਬ।
3: ਨਹੀਂ ਬਿਲਕੁਲ, ਦੇਖੋ ਦੁਨੀਆਂ ਤੇ ਹੁਣ ਆਪਾਂ ਸਾਰੀ ਧਰਤੀ ਵੇਖਦੇ ਆ, ਮੈਨੂੰ ਕੱਲ ਕੋਈ ਭੈਣ ਭਰਾ ਪੁੱਛਣ ਲੱਗੇ ਜਦੋਂ ਡੋਰ ਟੂ ਡੋਰ ਜਾ ਰਹੇ ਸੀ, ਉਹ ਕਹਿਣ ਲੱਗੇ ਜੀ ਵੀ ਕ੍ਰਾਈਮ ਖਤਮ ਹੋ ਜੂਗਾ ਜੇ ਤੁਸੀਂ ਆ ਗਏ ਤਾਂ। ਮੈਂ ਸਾਰੀ ਦੁਨੀਆਂ ਦੇਖੀ ਹੈ, ਜਿੱਥੇ ਮਨੁੱਖ ਹੈ ਉੱਥੇ ਕ੍ਰਾਈਮ ਵੀ ਹੈ, ਜਿੱਥੇ ਇਨਸਾਨ ਹੈ ਉਹਨੇ ਚੰਗੇ ਕੰਮ ਵੀ ਕਰਨੇ ਆ, ਮਾੜੇ ਕੰਮ ਵੀ ਕਰਨੇ ਆ। ਮੈਂ
19: ਤੁਸੀਂ ਮਨਪ੍ਰੀਤ ਬਾਦਲ ਵਾਲਾ ਚੁਟਕਲਾ ਸੁਣਾ ਦੇਣਾ ਸੀਗਾ ਵੀ ਜੇ ਬੀਜੇਪੀ ਪੰਜਾਬ ਚ ਆ ਗਈ ਤੇ ਪੰਜਾਬ ਤੋਂ ਬਾਹਰ ਗਏ ਕੈਨੇਡਾ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵਾਪਸ ਨਹੀਂ ਆਉਣਾ ਪਵੇਗਾ, ਅਸੀਂ ਲਾ ਹੀ ਬਦਲਾ ਦੇਣਾ ਕੈਨੇਡਾ ਦਾ।
3: ਮੇਰਾ ਮਤਲਬ ਇਹ ਹੈ ਜੀ ਕਿ ਅਸੀਂ ਜਿੱਥੇ ਇਸ ਧਰਤੀ ਤੇ ਕੋਈ ਇਹ ਦੇਸ਼ ਨਹੀਂ ਲੱਭ ਸਕਦੇ ਜਿੱਥੇ ਨੇਰੇ ਸੁਖੀ ਲੋਕ ਹੋਣ, ਜਿੱਥੇ ਇਨਸਾਨ ਹੈ ਉੱਥੇ ਸਮੱਸਿਆਵਾਂ ਵੀ ਨਾਲ ਦੀ ਨਾਲ। ਪਰ ਕਿਤੇ ਨਾ ਕਿਤੇ ਮੈਂ ਉਹਨਾਂ ਭੈਣ ਭਰਾਵਾਂ ਨੂੰ ਦੱਸਿਆ ਸੀ ਕਿ ਆਪਾਂ ਇਹ ਵਾਧ ਘਾਟ ਤਵਾਜ਼ਨ ਐਡਜਸਟ ਕਰ ਸਕਦੇ ਹਾਂ, ਇਹ ਮੁਸ਼ਕਲਾਂ ਘੱਟ ਹੋਣ ਤੇ ਚੰਗਾ ਸਮਾਂ ਲੋਕਾਂ ਦੇ ਕੋਲ ਜ਼ਿਆਦਾ ਹੋਵੇ। ਸੋ ਇਸ ਕਰਕੇ ਜੀ ਵੀ ਇਹ ਲਗਾਤਾਰਤਾ ਦੇ ਨਾਲ ਇਸ ਤੇ ਸਿਰ ਨਾਲ ਓਨੈਸਟੀ ਦੇ ਨਾਲ ਸਖ਼ਤ ਮਿਹਨਤ ਕਰਦੇ ਰਹਿਣਾ ਵੀ ਲੋਕਾਂ ਦੀਆਂ ਮਨੁੱਖਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਘੱਟ ਹੋਣ, ਉਹਦੇ ਪ੍ਰਤੀ ਜੀ ਪੀ ਜਿੰਨਾ ਕੁ ਵੀ ਅਸੀਂ ਐਜੂਕੇਸ਼ਨ ਦੇ ਪਰਪਜ਼ ਤੋਂ ਬਾਈ ਲਾ ਦੇ ਪਰਪਜ਼ ਤੋਂ ਕਰ ਸਕਦੇ ਹਾਂ, ਉਹ ਤੇ ਸਤਪਾਲ ਸਿੰਘ ਨਾਲ ਕਦੇ ਮਗਰ ਪਿੱਛੇ ਹਟੇ ਹੀ ਨਹੀਂ ਹੈ। ਪਰ ਮੈਨੂੰ ਨਹੀਂ ਲੱਗਦਾ ਵੀ ਜੋ ਆਪਣੀਆਂ ਜ਼ਿੰਦਗੀਆਂ ਤੋਂ ਪਹਿਲਾਂ ਵੀ ਚਾਵਲਾ ਜੀ ਪੀ ਇਹ ਸਭ ਕੁਝ ਇੱਦਾਂ ਹੀ ਚੱਲੀ ਜਾਂਦਾ ਸੀ। 1469 ਦੀ ਗੱਲ ਕਰ ਲਓ, ਉਦੋਂ ਦੀ ਹਿਸਟਰੀ ਤਾਂ ਆਪਾਂ ਬਹੁਤ ਪੜ੍ਹਦੇ ਹਾਂ ਕਿ ਉਦੋਂ ਵੀ ਜੱਗ ਟੁੱਪ ਚੱਲਦਾ ਸੀ, ਮਤਲਬ ਉਦੋਂ ਵੀ ਬੜੇ ਪਾਪ ਹੋ ਰਹੇ ਸੀ। ਅੱਜ 2026 ਦੇ ਵਿੱਚ ਵੀ ਬੜੇ ਹੋ ਰਹੇ ਪਾਪ, ਮੈਨੂੰ ਨਹੀਂ ਲੱਗਦਾ 1469 ਚ ਸ਼ਾਇਦ ਇੰਨੇ ਹੋ ਰਹੇ ਹੋਣਗੇ, ਪਰ ਫੇਰ ਵੀ ਮੈਨੂੰ ਲੱਗਦਾ ਵੀ ਇਹ ਸਾਡੀਆਂ
19: ਨਹੀਂ ਹੁੰਦੇ ਹੋਣਗੇ ਤਾਂ ਫੇਰ ਹੀ ਫੇਰ ਵੀ ਬਾਬਾ ਜੀ ਨੇ ਹਾ ਦਾ ਨਾਰਾ ਮਾਰਿਆ ਸੀ ਨੇ, ਪਾਪ ਕੀ ਜੰਜ ਲੈ ਕਾਬਲੋ ਤਾਇਆ ਜ਼ੋਰੀ ਮੰਗੇ ਦਾਨ ਵੇਲਾ।
3: ਸੋ ਇਹ ਸਭ ਕੁਝ ਆਪਣੇ ਤੋਂ ਬਾਅਦ ਵੀ ਇੱਦਾਂ ਚੱਲੀ ਜਾਣਾ, ਪਰ ਆਪਣੀਆਂ ਜ਼ਿੰਦਗੀਆਂ ਦੇ ਦੌਰਾਨ ਇਹ ਸੰਤਾਪਾਂ ਦੇ ਤਾਪ ਨੂੰ ਆਪਾਂ ਘੱਟ ਕਰਨ ਦੇ ਲਈ ਯਤਨਾਂ ਦੇ ਵਿੱਚ ਕਿਤੇ ਪਿੱਛੇ ਨਾ ਰਹਿ ਜਾਈਏ, ਉਹ ਲਗਾਤਾਰ ਨਾਲ ਜਾ ਕੇ ਰਹਿੰਦੇ ਜੀ ਆਪਣੇ।
19: ਜੀ, ਮੇਰਾ ਕਾਲਰ ਨੇ ਸ਼ਾਇਦ ਜਿਹੜੇ ਕੁਛ ਕਹਿਣਾ ਚਾਹੁੰਦੇ ਸੀ ਤੁਹਾਡੇ ਵਾਸਤੇ, ਉਹਨਾਂ ਨੂੰ ਲੈ ਲੈਣੇ। ਵੈਲਕਮ ਜੀ, ਧੰਨਵਾਦ, ਤੁਸੀਂ ਹੋਲਡ ਰੱਖਿਆ।
22: ਚਾਵਲਾ ਸਾਹਿਬ ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਵਿਆਹ ਦੀਆਂ ਔਰ ਨਾਲ ਰੇਡੀਓ ਚੈਨਲ ਦੀਆਂ, ਬਹੁਤ ਵਧਾਈਆਂ ਤੇ ਚੜ੍ਹਦੀ ਕਲਾ ਜਰ ਆਲਵੇਜ਼ ਬਸ ਏਦਾਂ ਹੀ ਤੇ ਚਾਰ ਗੁਣਾ ਤਰੱਕੀਆਂ ਹੋਰ ਵੀ ਸਤਿਪਾਲ ਸਾਹਿਬ ਬਾਰੇ ਜਰੂਰ ਕਹਿਣਾ ਚਾਹੂੰਗਾ, ਜਿੱਦਾਂ ਦੇਖੋ ਮੈਨੂੰ ਵੀ ਮੌਕਾ ਮਿਲਿਆ ਕੁਛ ਇਹਨਾਂ ਦੇ ਕੈਂਪੇਨ ਦੇ ਵਿੱਚ ਨਾਲ ਇਹਨਾਂ ਦੇ ਜਾਣ ਦਾ ਹਨਾ, ਬਟ ਇੱਦਾਂ ਦਾ ਕੋਈ ਕੈਂਡੀਡੇਟ ਹੋਰ ਹੈ ਨੀ ਮੈਨੂੰ ਲੱਗਦਾ ਜਿੱਦਾਂ ਜਿਹਨਾਂ ਦੇ ਜਿੱਦਾਂ ਈਵਨ ਕਿਹੜੇ ਰੈਜੀਡੈਂਟ ਹੈਗੇ ਆ ਡਿਫਰੈਂਟ ਪਾਰਟਸ ਵਿੱਚੋਂ ਬ੍ਰੈਂਪਟਨ ਦੇ, ਉਹ ਆਪ ਕਹਿ ਰਹੇ ਕਿ ਸਾਡੇ ਕੋਲ ਲੈ ਕੇ ਆਓ, ਸਾਡੇ ਘਰ ਲੈ ਕੇ ਆਓ ਸਤਪਾਲ ਜੋਹਲ ਸਾਹਿਬ ਨੂੰ, ਔਰ ਮੈਂ ਹੈਰਾਨ ਆ ਵੀ ਕਹਿੰਦਾ ਮਤਲਬ ਲਾਸਟ ਟਾਈਮ ਇਹਨਾਂ ਦਾ ਰੈਕੋਰਡ ਵੀ ਦੇਖੋ ਇਹਨਾਂ ਦਾ ਬੋਲਦਾ, ਕੋਈ ਇਹ ਨੀ ਵੀ ਅੱਜ ਦੀ ਗੱਲ ਆ ਕੋਈ ਇਹ ਦਿਨ ਜਿਹੜੇ ਕੰਮ ਕੀਤੇ ਆ ਉਹ ਮੈਨੂੰ ਲੱਗਦਾ ਨੀ ਵੀ ਬ੍ਰੈਂਪਟਨ ਚੋਂ ਕਿਸੇ ਵੀ ਬਹੁਤ ਮੈਜੋਰਿਟੀ ਆਫ ਪੀਪਲ ਜਿਹੜੇ ਆ ਆਲਰੇਡੀ ਜਾਣਦੇ ਆ। ਹਾਂਜੀ ਹਾਂਜੀ,
19: ਕੀ ਨਾਮ ਤੁਹਾਡਾ? ਨਵਦੀਪ ਜੀ, ਜੋਹਲ ਸਾਹਿਬ ਬਾਰੇ ਮੈਨੂੰ ਸ਼ਿਕਾਇਤ ਵੀ ਆਈ ਸੀ, ਯਾਰ ਤੁਹਾਡੇ ਬੰਦੇ ਕੋਲ ਗਏ ਕੰਮ ਨੀ ਕੀਤਾ ਉਹਨੇ, ਤੇ ਮੈਂ ਜੋਹਲ ਸਾਹਿਬ ਨੂੰ ਮੈਂ ਕਿਹਾ ਵੀ ਉਹ ਕੰਮ ਉਹਨੇ ਕਰਨਾ ਹੀ ਨੀ ਜਿਹੜਾ ਤੁਸੀਂ ਕਹਿ ਰਹੇ ਹੋ, ਤੇ ਮੈਂ ਕਿਹਾ ਜੀ ਨਹੀਂ ਜਿਹੜਾ ਕੰਮ ਹੋਣ ਵਾਲਾ ਜਾਇਜ਼ ਹੈ ਉਹਦੀ ਕਹਿਣ ਦੀ ਲੋੜ ਨੀ, ਉਹ ਆਪੇ ਹੋ ਜਾਣਾ ਭਾਜੀ, ਤੁਸੀਂ ਕੋਈ ਇਸ ਤਰ੍ਹਾਂ ਦਾ ਕੰਮ ਕਹੋਗੇ ਉਹਨਾਂ ਨੇ ਨਹੀਂ ਕਰਨਾ। ਤੇ ਅੱਜ ਨਾ ਜਦੋਂ ਮੈਂ ਪ੍ਰੋਗਰਾਮ ਤਿਆਰ ਕਰ ਰਿਹਾ ਸੀ, ਕੁਦਰਤੀ ਮੇਰੇ ਸਾਹਮਣੇ ਕੁਝ ਸਤਰਾਂ ਨੇ ਜੋਹਲ ਸਾਹਿਬ ਤੁਹਾਡੇ ਤੇ ਵੀ ਢੁਕਦੀਆਂ ਨੇ ਕਿ ਉੱਚਿਆ ਹੋਣ ਖਾਤਰ ਦਾਰ ਜ਼ਰੂਰੀ ਏ, ਉੱਚਿਆਂ ਹੋਵਣ ਖਾਤਰ ਦਾਰ ਜ਼ਰੂਰੀ ਏ, ਦਾਰ ਤੇ ਅਪਣ ਲਈ ਇਨਕਾਰ ਜ਼ਰੂਰੀ ਏ, ਪਿਆਰ ਮੁਹੱਬਤ ਰੱਖਣਾ ਜੇ ਇਹ ਦੁਨੀਆਂ ਵਿੱਚ ਹਰ ਬਸਤੀ ਵਿੱਚ ਇੱਕ ਫਨਕਾਰ ਜ਼ਰੂਰੀ ਏ, ਚੰਗਾ ਸ਼ਾਇਰ ਹੋਣਾ ਕਾਫੀ ਨਹੀਂ ਹੁੰਦਾ, ਚੰਗਿਆਂ ਹੋਣ ਲਈ ਕਿਰਦਾਰ ਜ਼ਰੂਰੀ ਏ, ਉਹਨੂੰ ਉਹਦੇ ਵਾਅਦੇ ਵਾਪਸ ਕਰਨੇ ਨੇ, ਇਸ ਲਈ ਵੀ ਮਿਲਣਾ ਇੱਕ ਵਾਰ ਜ਼ਰੂਰੀ ਏ, ਜਿਹਦੇ ਵੇਖਿਆ ਬੁਸ਼ਰਾ ਸਾਹਵਾਂ ਰੁਕ ਜਾਵਣ ਅੱਖਾਂ ਸਾਹਮਣੇ ਉਹ ਸ਼ਾਕਾਰ ਵੀ ਜ਼ਰੂਰੀ ਏ। ਪਹਿਲੀਆਂ ਸਤਰਾਂ ਨੇ ਕਿ ਉੱਚਿਆਂ ਹੋਣ ਖਾਤਰ ਦਾਰ ਜ਼ਰੂਰੀ ਏ, ਦਾਰ ਤੇ ਅੱਪੜ ਲਈ ਇਨਕਾਰ ਜ਼ਰੂਰੀ ਏ, ਇਨਕਾਰ ਕਰਨਾ ਵੀ ਨਾ ਬੜੀ ਵੱਡੀ ਜ਼ਰੂਰਤ ਵਾਲੀ ਗੱਲ ਹੁੰਦੀ ਆ, ਭਈ ਨਹੀਂ ਯਾਰ ਮੈਂ ਨਹੀਂ ਕਰ ਸਕਦਾ ਇਹ ਕੰਮ ਹਨਾ, ਤੇ ਜੇ ਆਪਾਂ ਲੋਲੀਪੋਪੀ ਦੇਣੀ ਹੋਵੇ ਜਿੱਦਾਂ ਹੁਣ ਵੇਖੋ ਮੈਂ ਹੈਰਾਨ ਆ ਮਨਪ੍ਰੀਤ ਬਾਦਲ ਹੋਣਾ ਦੀ ਸੋਚ ਤੇ, ਮੈਂ ਬੜਾ ਵੱਡਾ ਫੈਨ ਸੀ ਉਹਨਾਂ ਦਾ ਕਿ ਯਾਰ ਇਹ ਬੰਦਾ ਬਹੁਤ ਵਧੀਆ ਗੱਲ ਕਰਦਾ, ਤੇ ਹੁਣ ਮੈਂ ਅੱਜ ਇਹਦਾ ਬਿਆਨ ਸੁਣ ਕੇ ਹੱਥਾਂ ਦੇ ਦੰਦੀਆਂ ਵੱਢਣ ਦਿਆਂ, ਯਾਰ ਇਹਨੂੰ ਖਜ਼ਾਨਾ ਮੰਤਰੀ ਕਿਹਨੇ ਬਣਾ ਦਿੱਤਾ, ਭਈ ਤੁਸੀਂ ਕਿਸੇ ਇੱਕ ਮੁਲਕ ਦਾ ਕਿਵੇਂ ਲਾ ਉੱਥੇ ਬੈਠ ਕੇ ਅਜੇ MLA ਚੇਂਜ ਕਰ ਦੋਗੇ, ਵੀ ਸਟੇਜ ਦੇ ਉੱਤੇ ਬੈਠੇ ਸਮਝਦੇ, ਵਾਕਈ ਸਾਨੂੰ ਇਹ ਸੁਣਾਇਆ ਗਿਆ ਪੜਾਇਆ ਗਿਆ ਕਿ ਲੀਡਰ ਨੂੰ ਇਹ ਕਿਹਾ ਗਿਆ ਕਿ ਸਾਹਮਣੇ ਬੈਠੇ ਜਿਹੜੇ ਬੰਦੇ ਨੇ ਜੋ ਮਰਜ਼ੀ ਬੋਲੀ ਜਾਓ ਬੇਵਕੂਫ ਨੇ, ਪਰ ਅੱਜ ਲੋਕ ਬੇਵਕੂਫ ਨਹੀਂ ਹੈ, ਪੜ੍ਹੇ ਲਿਖੇ ਸੂਝਵਾਨ ਨੇ। ਹਾਂਜੀ ਵੀਰ ਜੀ, ਸੋਰੀ ਮੈਂ ਤੁਹਾਨੂੰ ਇੰਟਰਪਟ ਕੀਤਾ, ਤੁਸੀਂ ਆਪਣੀ ਗੱਲ ਕੰਟੀਨਿਊ ਕਰ ਸਕਦੇ ਹੋ ਕਿਉਂਕਿ ਗੱਲ ਝੁਕਦੀ ਸੀ ਬੁਸ਼ਰਾ ਸਾਹਿਬ ਦੀ, ਮੈਂ ਤਾਂ ਕਰਕੇ ਸਾਂਝੀ ਕੀਤੀ ਹੈ। ਥੈਂਕ ਯੂ। ਹਾਂਜੀ
22: ਪਲੀਜ਼। ਚਾਵਲਾ ਸਾਹਿਬ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਤੁਸੀਂ ਮੈਨੂੰ ਇੰਟਰਪਟ ਕੀਤਾ, ਕਿਉਂਕਿ ਇਹਦੇ ਨਾਲ ਪਤਾ ਕਿ ਇੱਕ ਨਾਲ ਹੀ ਗੱਲ ਮੈਨੂੰ ਹੁਣ ਇਗਜ਼ੈਂਪਲ ਦੇ ਕੇ ਗੱਲ ਕਰ ਸਕਦਾ, ਤੁਸੀਂ ਜਿਹੜੀ ਗੱਲ ਕਰਤੀ ਨਾ ਉਹਦੀ ਇਗਜ਼ੈਂਪਲ ਮੈਂ ਦਿੰਦਾ ਹੁਣ। ਇਹ ਸਭ ਥੋੜੇ ਦਿਨ ਪਹਿਲਾਂ ਕੀ ਹੋਇਆ ਤੁਹਾਨੂੰ, ਮੈਂ ਆਪਣੀ ਮੇਰੇ ਨਾਲ ਹੱਡ ਬੀਤੀ ਹੈ, ਮੈਂ ਨਾ ਸਤਪਾਲ ਜੋ ਮੇਰੇ ਨਾ ਇੱਕ ਫਰੈਂਡ ਆ ਜੀ ਇੰਡੀਆ ਤੋਂ, ਉਹ ਨਵੇਂ ਆਏ ਸੀ, ਉਹਨਾਂ ਨੂੰ ਡਰਾਈਵ ਟੈਸਟ ਵਿੱਚ ਨਾ ਕੋਈ ਪ੍ਰੋਬਲਮ ਆ ਰਹੀ, ਸਤਪਾਲ ਜੋਹਲ ਸਾਹਿਬ ਨੂੰ ਵੀ ਪਤਾ ਕਿਉਂਕਿ ਇਹਨਾਂ ਨਾਲ ਗੱਲ ਹੋਈ ਸੀ।
19: ਅੱਛਾ,
22: ਉਹ ਕੀ ਹੋਇਆ ਸਰ ਜੀ, ਕੀ ਹੋਇਆ ਉਹਨਾਂ ਨੇ ਮੈਨੂੰ ਆ ਕੇ ਦੱਸਿਆ ਵੀ ਸਾਡੀ ਨਾ ਉੱਥੇ ਸੁਣੀ ਨੀ ਜਾ ਰਹੀ ਗੱਲ, ਸਾਡੇ ਉਹਨਾਂ ਦੀ ਵਾਈਫ ਦੀ ਕੋਈ ਲਾਇਸੈਂਸ ਦੀ ਪ੍ਰੋਬਲਮ ਸੀਗੀ, ਠੀਕ ਹੈ ਜੀ। ਔਰ ਜਾ ਉਹਨਾਂ ਨੂੰ ਮੈਂ ਕਿਹਾ ਵੀ ਇੱਦਾਂ ਆ ਵੀ ਸਤਪਾਲ ਜੋਹਲ ਸਾਹਿਬ ਆਪਣੇ ਕਾਫੀ ਇਹਨਾਂ ਨੂੰ ਨੌਲੇਜ ਹੈਗੀ, ਵੀ ਉਹਨਾਂ ਨੂੰ ਸਲਾਹ ਲੈ ਲਾ ਹਨਾ, ਚਲੋ ਉਹਨਾਂ ਨੇ ਇਹਨਾਂ ਨੂੰ ਕਾਲ ਕੀਤੀ ਤੇ ਉਹਨਾਂ ਨੇ ਕਾਲ ਜਦੋਂ ਕੀਤੀ ਤੇ ਇਹਨਾਂ ਨੇ ਉਹਨਾਂ ਨੂੰ ਇਹ ਦੱਸਿਆ ਵੀ ਤੁਸੀਂ ਜੋ ਜੈਨੂਨ ਵੇ ਹੈਗਾ ਹਨਾ, ਇੱਕ ਜਿਹਦਾ ਵੀ ਇਹ ਨੀ ਵੀ ਉਹ ਇੰਡੀਆ ਵਾਲਾ, ਉਹਨਾਂ ਦੀ ਮੈਂਟੈਲਿਟੀ ਤੋਂ ਨਵੇਂ ਆਏ ਇੰਡੀਆ ਤੋਂ, ਉਹਨਾਂ ਦਾ ਵੀ ਇਹਨਾਂ ਨੇ ਕਹਿ ਦੇਣਾ ਤੇ ਗੱਲ ਕਰਨਾ ਸਾਡੀ ਕੰਮ ਸਾਡਾ ਹੋ ਜਾਣਾ ਹੈ, ਠੀਕ ਹੈ ਜੀ। ਮੈਂ ਫੋਨ ਹੀ ਕਾਫੀ ਇੱਕ ਹਨਾ। ਅੱਛਾ, ਇਹਨਾਂ ਨੇ ਆਪਣੇ ਕੈਨੇਡੀਅਨ ਵੇ ਚ ਇਹਨਾਂ ਨੂੰ ਸਮਝਾ ਦਿੱਤਾ ਵੀ ਆਹ ਕੰਮ ਏਦਾਂ ਦਾ ਰਾਈਟ ਵੇ ਦਾ ਪ੍ਰੋਪਰ ਵੇ ਆ, ਇੱਕ ਉਹ ਏਦਾਂ ਹੋਣਾ ਆ, ਤੁਹਾਨੂੰ ਟਾਈਮ ਲੱਗੂਗਾ ਪਰ ਕੰਮ ਜਿਹੜਾ ਹੋ ਜਾਣਾ ਆ, ਪਰ ਏਦਾਂ ਹੋਣਾ, ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਜੀ ਦੋ ਮਿੰਟ ਬਾਅਦ ਮੈਨੂੰ ਕਾਲ ਆਈ ਉਸ ਬੰਦੇ ਦੀ, ਉਹ ਕਹਿੰਦਾ ਵੀ ਤੁਹਾਡੇ ਦਾ ਬੰਦਾ ਉਹ ਕੁਛ ਉਹਦਾ ਨਾਂ ਨੌਕਰੀ ਕਰੀ ਜਾਂਦਾ ਸਤਪਾਲ ਜੋਹਲ ਸਾਹਿਬ ਬਾਰੇ ਕਹਿੰਦਾ ਹਨਾ। ਅੱਛਾ, ਹੁਣ ਜੀ ਅੱਗੇ ਸੁਣਿਓ ਹੁਣ। ਅੱਛਾ, ਮੈਂ ਕਿਹਾ ਵੀ ਚੱਲ ਕੋਈ ਨੀ, ਤੈਨੂੰ ਇਹਨਾਂ ਨੇ ਦੱਸਿਆ ਪ੍ਰੋਪਰ ਜੋ ਗਾਈਡ ਕਰਤਾ ਵਧੀਆ ਗੱਲ ਹੈ ਨਾ, ਤੂੰ ਫਿਰ ਵੀ ਮੈਂ ਕਿਹਾ ਤੈਨੂੰ ਚੱਲਾਂਗਾ ਤੂੰ ਉੱਥੇ ਆਫਿਸ ਜਾ ਆਪਣੇ ਟਰਾਂਸਪੋਰਟ ਮਿਨਿਸਟਰ ਦੇ ਆਫਿਸ ਚ ਜਾ ਕੇ ਦੇਖ ਲਾ ਤੂੰ, ਤੈਨੂੰ ਕੋਈ ਸੁਣਤਰੀ ਕੋਈ ਹਨਾ ਰਿਕੁਐਸਟ ਮੰਨਦੇ ਤਾਂ ਕੋਈ ਹਨਾ। ਪਰ ਜੀ ਉਹ ਦੋ ਦਿਨ ਬਾਅਦ ਮੈਨੂੰ ਬੰਦੇ ਦਾ ਫੋਨ ਆਇਆ, ਉਹਦਾ ਮੈਨੂੰ ਫੋਨ ਆਇਆ ਕਹਿੰਦਾ ਜੋ ਜੋਹਲ ਸਾਹਿਬ ਨੇ ਕਿਹਾ ਸੀ ਬਿਲਕੁਲ ਸਹੀ ਸੀ ਉਹੀ, ਔਰ ਓਦਾਂ ਹੀ ਮੈਨੂੰ ਕਰਨਾ ਪੈਣਾ ਆ, ਓਦਾਂ ਹੀ ਕੰਮ ਹੋਣਾ ਆ। ਉਹ ਤੁਸੀਂ ਦੇਖ ਲਓ ਵੀ ਤੁਸੀਂ ਹੁਣ ਜਿਹੜੀ ਗੱਲ ਕਹਿਤੀ ਉਹਦੇ ਤੇ ਮੈਨੂੰ ਯਾਦ ਆ ਗਈ, ਮੈਂ ਆਪਣੀ ਹੋਰ ਗੱਲ ਕਰਨੀ ਸੀਗੀ ਹਨਾ ਜੋਹਲ ਸਾਹਿਬ ਬਾਰੇ, ਇਹਨਾਂ ਦੇ ਰੈਕਰਡ ਬਾਰੇ, ਇਹਨਾਂ ਦਾ ਰੈਕਰਡ ਹੈ ਬੋਲ ਦਾ ਲਾਸਟ ਟਾਈਮ ਦੇਖੋ ਕੋਈ ਇੰਡੀਵਿਜੁਅਲ ਤੌਰ ਤੇ ਚਾਵਲਾ ਸਾਹਿਬ ਕੋਈ ਤੁਸੀਂ ਤਾਂ ਜਾਣਦੇ ਸਾਰਾ ਕੁਛ, ਇਹਨਾਂ ਨੂੰ ਕੋਈ ਵੋਟ ਇੰਨੀ ਕਿਸੇ ਹੋਰ ਨੂੰ ਕੈਂਡੀਡੇਟ ਨੂੰ ਇੰਡੀਵਿਜੁਅਲ ਤੌਰ ਤੇ ਇੰਨੀ ਪੂਰੇ ਬ੍ਰਹਮਟ ਚ ਮੈਨੂੰ ਲੱਗਦਾ ਵੋਟ ਨਹੀਂ ਪਈ
19: ਜੀ ਔਰ ਵੋਟ ਇਹਨਾਂ ਦੇ ਕਿਰਦਾਰ ਨੂੰ ਪੈਣੀ ਆ ਜੀ ਪਈ ਆ ਪੈਣੀ ਵੀ ਆ ਤੇ ਸਵੇਰੇ ਵੀ ਗੱਲ ਕੀਤੀ ਸੀ ਕਿ ਬਸ ਹੁਣ
22: ਹਾਂਜੀ ਇੱਕੋ ਕੈਂਡੀਡੇਟ ਆ ਜਿਨ੍ਹਾਂ ਨੂੰ ਇੰਨੀ ਵੋਟ ਪਈ ਔਰ ਤੁਹਾਨੂੰ ਲੱਗਾ ਪਹਿਲਾਂ ਦੱਸ ਕੇ ਹਟਿਆ ਵੀ ਆਪ ਕਹਿ ਰਹੇ ਆ ਸਾਡੇ ਸਾਰੇ ਸਰਕਲ ਵਿਚ ਲੋਕੀ ਕੇ ਸਾਡੇ ਕੋਲ ਲੈ ਕੇ ਆਓ ਸਾਡੇ ਘਰ ਲੈ ਕੇ ਆਓ ਹਨਾ ਜੀ 100% ਯਕੀਨੀ ਹੈ ਜਿੱਤ 100% ਯਕੀਨੀ ਆ ਕੋਈ ਕੈਂਡੀਡੇਟ ਲਾਗੇ ਵੀ ਹੈ ਨੀ ਮੈਂ ਤਾਂ ਕਹੂੰਗਾ ਨੀਅਰਲੀ ਵੀ ਖੜ ਜਾਂਦੇ ਨਾ ਸਮਝ ਜਿੱਤ ਪੱਕੀ
19: ਥੈਂਕ ਯੂ ਜੀ ਬਹੁਤ ਮਿਹਰਬਾਨੀ ਧੰਨਵਾਦ
22: ਥੈਂਕ ਯੂ ਸਰ ਥੈਂਕ ਯੂ
19: ਜਲ ਸਾਹਿਬ ਅੱਜ ਗੜੇਮਾਰ ਕਾਫੀ ਹੋ ਰਹੀ ਆ ਉਹ ਕਹਿੰਦੇ ਵੱਡੇ ਵੱਡੇ ਅੰਜੂ ਜੀ ਦੱਸ ਮੋਟੇ ਮੋਟੇ ਖਤਰਨਾਕ
3: ਅੱਜ ਤੇ ਉਹ ਗੱਲ ਹੋ ਗਈ ਜਿਸ ਤਰ੍ਹਾਂ ਕਹਿੰਦੇ ਨਾ ਵੀ ਸ਼ੀਸ਼ੇ ਤੇ ਘਰਾਂ ਤੇ ਪੱਥਰ ਮਾਰਨ ਵਾਲੀ ਗੱਲ ਵੀ ਰੱਬ ਪੱਥਰ ਮਾਰ ਰਿਹਾ ਰੱਬ ਕੱਲ ਵੀ ਗੜੇ ਮਾਰ ਰਿਹਾ ਲੋਕਾਂ ਦੀਆਂ ਖਿੜਕੀਆਂ ਦੇ ਵਿਚ ਤੇ ਲੋਕ ਅਰਦਾਸਾਂ ਕਰ ਰਹੇ ਸੀ ਖਿੜਕੀਆਂ ਕਿਤੇ ਟੁੱਟਣ ਨਾ ਵੈਸੇ ਜੀ ਉਸ ਤਰੀਕੇ ਦੇ ਨਾਲ ਸਾਨੂੰ ਰਿਲੀਫ ਇਹ ਮਿਲਿਆ ਵੀ ਅਸੀਂ 35-35 ਡਿਗਰੀ ਦੇ ਵਿਚ ਵੀ ਡੋਰ ਟੂ ਡੋਰ ਚਾਵਲਾ ਜੀ ਤੁਰੇ ਜਾਂਦੇ ਸੀ ਹਾਂਜੀ ਜੀ ਡੋਰ ਟੂ ਡੋਰ ਅਸੀਂ ਕਈ ਵਾਰੀ 1100 ਘਰ ਘਰ ਜਾਣਾ ਕਈ ਵੀ 500 ਐਵਰੇਜ ਤੇ ਆਮ ਰੱਖਿਆ ਹੁੰਦਾ ਸੀ ਅੱਜ ਲੇਕਿਨ ਫਿਰ ਸਾਨੂੰ ਥੋੜੀ ਇਹ ਬ੍ਰੇਕ ਲਾਉਣੀ ਪਈ ਵੈਦਰ ਦੀ ਸਿਚੁਏਸ਼ਨ ਕਰਕੇ ਪਰ ਦੱਸਦੀ ਹੈ ਜੀ ਕਿਤੇ ਇਲੈਕਸ਼ਨ ਹੁਣ ਆ ਰਹੀ ਹੈ ਬਹੁਤ ਨੇੜੇ ਬ੍ਰਹਮਟਨ ਦਾ ਵਾਰਡ 9-10 ਹੈ ਉੱਥੋਂ ਰੀਜਨਲ ਕੌਂਸਲ ਦੇ ਕੈਂਡੀਡੇਟ ਆਪਾਂ ਸਤਪਾਲ ਸਿੰਘ ਜੌਲ ਹੈਗੇ ਹਾਂ ਉਹਦੇ ਵਿਚ ਅਸੀਂ ਜਿਹੜਾ ਇਹ ਸਾਈਨਾਂ ਤੇ ਡਿਪੈਂਡੈਂਸੀ ਘਟਾ ਰਹੇ ਹਾਂ ਜੀ ਕਿ ਲਾਏ ਜਿਹੜੇ ਲੋਨ ਸਾਈਨ ਆਪਾਂ ਪਿਛਲੀ ਵਾਰ ਵੀ ਇੰਨੇ ਵੀ 2022 ਦੀ ਇਲੈਕਸ਼ਨ ਚ ਨਹੀਂ ਲਾਏ ਸੀ ਤੇ ਆਪਾਂ ਨੂੰ ਕਾਮਯਾਬੀ ਪ੍ਰਾਪਤ ਕੀਤੀ ਭੈਣ ਭਰਾਵਾਂ ਨੇ ਇੰਨਾ ਸਹਿਯੋਗ ਦਿੱਤਾ ਇਸੇ ਤਰੀਕੇ ਦੇ ਨਾਲ ਅਸੀਂ ਇਹ ਲੋਨ ਸਾਈਨ ਆ ਜਿਹੜੇ ਇਹਨਾਂ ਦੇ ਕਲਚਰ ਤੋਂ ਬਾਹਰ ਆ ਕੇ ਜਿਹੜਾ ਜੀ ਵੱਧ ਤੋਂ ਵੱਧ ਜਿਸ ਤਰ੍ਹਾਂ ਤੁਸੀਂ ਗਿਆ ਆਪਣੇ ਕਿਰਦਾਰ ਦੇ ਬਲਬੂਤੇ ਤੇ ਆਪਣੇ ਕੀਤੇ ਹੋਏ ਬੀਤੇ ਸਮੇਂ ਦੇ ਕੰਮਾਂ ਦੇ ਆਧਾਰ ਤੇ ਜਿਹੜਾ ਜੀ ਭੈਣ ਭਰਾਵਾਂ ਤੱਕ ਪਹੁੰਚ ਕਰ ਰਹੇ ਹਾਂ ਤੇ ਡੋਰ ਟੂ ਡੋਰ ਜਾ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਭੈਣ ਭਰਾਵਾਂ ਨੂੰ ਬਹੁਤਾ ਕੁਝ ਦੱਸਣਾ ਨਹੀਂ ਪੈਂਦਾ ਕਿਉਂਕਿ ਲਗਭਗ ਹੁਣ ਉਹਨਾਂ ਨੂੰ ਪਤਾ ਹੀ ਹੈ ਆਪਣਾ ਕਿ ਸਤਪਾਲ ਸਿੰਘ ਜੌਲ ਕੌਣ ਹੈ ਜਿੰਨਾ ਵੀ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾ ਰਿਹਾ ਬਹੁਤ ਬਹੁਤ ਮੈਂ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਜੀ
19: ਧੰਨਵਾਦ ਜੌਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਇੱਕ ਕਾਲ ਲੈ ਲੈਣੇ ਸ਼ਾਇਦ ਤੁਹਾਡੇ ਵਾਸਤੇ ਨਾ ਹੋਵੇ ਫਿਰ ਆਪਾਂ ਵਾਈਂਡ ਅਪ ਕਰ ਲੈਣੇ ਫਿਰ ਨਾਲ ਹੀ ਅਕੀਦਾ ਸਾਹਿਬ ਹਾਜ਼ਰ ਹੋਣਗੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਮੈਨੂੰ ਇੰਜ ਨਹੀਂ ਲੱਗ ਰਿਹਾ ਕਿ ਅਸੀਂ ਚੈਨਲ ਚੇਂਜ ਕੀਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੀਆਂ ਬੇਤਹਾਸ਼ਾ ਫੋਨ ਕਾਲਸ ਟੈਕਸਟ ਮੈਸੇਜ ਈਮੇਲਸ ਬਾਕੀ ਦੀਆਂ ਕਸਰਾਂ ਤੁਸੀਂ ਆਪੇ ਕੱਢ ਦੇਣੀਆਂ ਨੇ ਜੇ ਸਾਨੂੰ ਪਿਆਰ ਕਰ ਦਿਓ ਮੁਹੱਬਤ ਕਰ ਦਿਓ ਸਤਿਕਾਰ ਕਰ ਦਿਓ ਮਾੜਾ ਮੋਟਾ ਗੁੱਸੇ ਵੀ ਹੋ ਤਾਂ ਵੀ ਯਾਰ ਦੱਸ ਦਿਓ ਆਪਣੇ ਵਰਗਿਆਂ ਨੂੰ ਅਸੀਂ ਚਲੋ ਅਸੀਂ ਕੋਈ ਵੱਧ ਘੱਟ ਕੋਈ ਗੱਲ ਖਬਰ ਇਹੋ ਜਿਹੀ ਲਾਤੀ ਜਿਹੜੀ ਤੁਹਾਨੂੰ ਨਹੀਂ ਚੰਗੀ ਲੱਗੀ ਉਹਦੇ ਲਈ ਵੀ ਖਿਮਾ ਮੰਗ ਲੈਂਦੇ ਹਾਂ ਚਲੋ ਖਬਰ ਹੀ ਦੇਣੀ ਸੀ ਅਸੀਂ ਖਬਰ ਦਿੱਤੀ ਅਸੀਂ ਇੱਕ ਡਾਕੀ ਦੇ ਰੂਪ ਦੇ ਵਿਚ ਜਿਵੇਂ ਅੱਜ ਮਜੀਠੀਆ ਸਾਹਿਬ ਕਹਿੰਦੇ ਨੇ ਸੀ ਕਿ ਮੈਂ ਤਾਂ ਕੜੇਲਾਂ ਕੱਢ ਦੇਣੀਆਂ ਨੇ ਮੈਂ ਤਾਂ ਇੱਕ ਡਾਕੀ ਹਾਂ ਤੇ ਅਸੀਂ ਵੀ ਇੱਕ ਡਾਕੀ ਦੇ ਰੂਪ ਦੇ ਵਿਚ ਤੁਹਾਨੂੰ ਖਬਰਾਂ ਸੁਣਾਈਆਂ ਨੇ ਕਿਸੇ ਵੇਲੇ ਚੰਗੀ ਨਹੀਂ ਲੱਗਦੀ ਕਿਸੇ ਵੇਲੇ ਲੱਗੀ ਹੋਊਗੀ ਤੇ ਸ਼ੇਅਰ ਕਰ ਦੋ ਦੱਬ ਕੇ ਆਪਣੇ ਵਰਗਿਆਂ ਨੂੰ ਕਿ 1320 ਇਜ਼ ਬੈਕ ਤੇ ਨੰਬਰ ਹੈ 905-813-1320 ਹਾਂਜੀ ਵੈਲਕਮ ਜੀ
4: ਹਾਂਜੀ ਚਾਵਲਾ ਸਾਹਿਬ ਸਤਿ ਸ੍ਰੀ ਅਕਾਲ ਜੌਲ ਸਾਹਿਬ ਨੂੰ ਮੈਂ ਪੁੱਛਣਾ ਸੀਗਾ ਕਿ ਬਈ ਫਾਈਨੈਂਸ ਮਿਨਿਸਟਰ ਇੰਡੀਆ ਦੀ ਆਈ ਸੀ ਨਾਲੇ ਬਿਜ਼ਨਸ ਮਿਨਿਸਟਰ ਆਇਆ ਸੀਗਾ ਉਹਦੇ ਨਾਲ ਕੀ ਸਮਝੌਤਾ ਹੋਇਆ ਕੈਨੇਡੀਅਨ ਗੌਰਮੈਂਟ ਦਾ ਸੋ ਪਲੀਜ਼ ਅਗਰ ਕੁਛ ਇਨਫੋਰਮੇਸ਼ਨ ਦੇ ਸਕਣ ਤਾਂ ਥੈਂਕ ਯੂ ਵੈਰੀ ਮਚ ਜੌਲ ਸਾਹਿਬ
19: ਜੀ ਜੌਲ ਸਾਹਿਬ
3: ਨਹੀਂ ਮੈਂ ਸਭ ਤੋਂ ਪਹਿਲਾਂ ਤੇ ਭਾਈ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਤੇ ਇਸ ਤੋਂ ਪਹਿਲਾਂ ਫਿਰ ਮੈਂ ਹੁਣ ਇਹ ਰਿਮਾਇੰਡ ਕਰਾਉਣਾ ਚਾਹੁੰਦਾ ਵੀ ਜਦੋਂ ਅਸੀਂ ਇਲੈਕਸ਼ਨ ਚ ਚਲੇ ਜਾਂਦੇ ਹਾਂ ਤੇ 2 ਮਹੀਨੇ ਪਹਿਲਾਂ ਇਲੈਕਸ਼ਨ ਤੋਂ ਇਲੈਕਸ਼ਨ ਪੀਰੀਅਡ ਸ਼ੁਰੂ ਹੋ ਜਾਂਦਾ CRTC ਦੇ ਰੈਗੂਲੇਸ਼ਨ ਦੇ ਮੁਤਾਬਕ ਤੇ ਫਿਰ ਉਹ 26 ਅਕਤੂਬਰ ਦੀ ਇਲੈਕਸ਼ਨ ਵਾਸਤੇ 26 ਅਗਸਤ ਨੂੰ ਸਾਡਾ ਇਲੈਕਸ਼ਨ ਪੀਰੀਅਡ ਜਿਹੜਾ ਜੀ ਉਹ ਫੇਜ਼ ਇਨ ਹੋ ਗਿਆ ਸੀ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਜੀ ਆਨਲਾਈਨ ਪਰਸਨੈਲਿਟੀ ਹੋਣ ਕਰਕੇ ਇਸ ਤਰ੍ਹਾਂ ਦਾ ਜਿਹੜਾ ਜੀ ਨਿਊਜ਼ ਤੇ ਕਾਮੈਂਟ ਮੇਰਾ ਜਿਹੜਾ ਜਰਨਲਿਜ਼ਮ ਦਾ ਆਪਣੇ ਆਪ ਦੇ ਵਿਚ ਕੰਟਰੀਬਿਊਸ਼ਨ ਸੀਗਾ ਉਹ ਹੁਣ ਮੈਂ ਨਹੀਂ ਕਰ ਸਕੂੰਗਾ 26 ਅਕਤੂਬਰ ਤੱਕ ਉਸ ਤੋਂ ਪਹਿਲਾਂ ਲੇਕਿਨ ਕਿ ਇਹਦੇ ਬਾਰੇ ਅਸੀਂ ਜ਼ਿਕਰ ਪ੍ਰੋਗਰਾਮਾਂ ਚ ਕਰ ਚੁੱਕੇ ਹਾਂ ਪਰ ਹੁਣ ਜਦੋਂ ਵੀ ਮੈਂ ਕਦੀ ਏਅਰ ਤੇ ਜਾਣਾ CRTC ਜਾਂ ਰੈਗੂਲੇਸ਼ਨ ਦੇ ਮੁਤਾਬਕ ਸਿਰਫ ਤੇ ਸਿਰਫ ਮੈਂ ਆਪਣੀ ਇਲੈਕਸ਼ਨ ਦੀ ਗੱਲ ਕਰਨੀ ਆ ਜੀ ਬਾਕੀ ਸਾਰੀ ਗੱਲ ਆਪਾਂ 26 ਅਕਤੂਬਰ ਤੋਂ ਬਾਅਦ ਕਰਾਂਗੇ
19: ਥੈਂਕ ਯੂ
0: ਜੀ ਮੈਂ ਤੁਹਾਡਾ ਚਾਹੁੰਦਾ ਜੀ ਹਾਂ ਡਾਇਲੋਗ ਹੋਏ

0: ਲਿਸਨਰ ਜਿਹੜੇ ਨੇ ਉਹ ਸਾਨੂੰ ਤੁਸੀਂ ਇਸ ਵਕਤ ਸਾਡੇ ਨਾਲ ਜੁੜ ਗਏ ਹੋ ਤੇ ਬਾਕੀ ਦੀ ਕਸਰ ਕੱਢ ਦਿਓ। ਇੱਕ ਤਾਂ ਸਾਨੂੰ ਜੇ ਤੁਸੀਂ ਯੂਟਿਊਬ ਫੇਸਬੁੱਕ ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰੋ, ਬੈਲ ਬਟਨ ਆਨ ਕਰ ਲਓ, ਧੰਨਵਾਦੀ ਹੋਵਾਂਗੇ। CJMR 1320 AM ਦਾ ਐਪ ਹੈ ਉਹ ਤੇ ਤੁਸੀਂ ਡਿਲੀਟ ਮਾਰ ਦਿੱਤਾ ਜਾਂ ਨਹੀਂ ਮਾਰਿਆ ਤੇ ਉਹ ਚੱਲਦਾ ਉਹਦੇ ਤੇ ਜਿੰਨੇ ਵੀ ਸਾਡੇ ਪ੍ਰੋਗਰਾਮ ਦੇ ਵਿਚ ਸੰਚਾਲਕ ਸਾਡੇ ਨਾਲ ਜੁੜਨਗੇ ਸਾਰਿਆਂ ਦੇ ਪ੍ਰੋਗਰਾਮ CJMR 1320 AM ਤੇ ਆਉਣਗੇ। ਸਾਰਿਆਂ ਨੂੰ ਤੁਸੀਂ 647-910-1320 ਤੇ ਹੁਣ ਕੈਨੇਡਾ ਦੇ ਵਿਚ 647-910-1320 ਤੇ ਸੁਣ ਸਕੋਗੇ ਜਾਂ ਫਿਰ ਅਮਰੀਕਾ ਦੇ ਵਿਚ 641-741-1919 ਤੇ ਸੁਣਿਆ ਜਾ ਸਕੇਗਾ। ਔਰ ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ 1320 AM। ਨੈਕਸਟ ਕਾਲ ਲੈ ਲੈਣੇ। ਵੈਲਕਮ ਜੀ।
1: ਜੀ ਸਰ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ
1: ਸਰ। ਮੈਂ ਤਾਂ ਇਹੀ ਕਹਿਣਾ ਸੀ, ਮੈਂ ਏਅਰਪੋਰਟ ਦੇ ਮੇਫੀਲਡ ਤੇ ਨਾ ਨਾਰਥ ਸੀਗਾ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ।
0: ਮੇਫੀਲਡ ਤੇ ਏਅਰਪੋਰਟ ਦੇ ਨਾਰਥ। ਬਹੁਤ ਧੰਨਵਾਦ।
1: ਹਾਂਜੀ,
0: ਇਸ ਵਕਤ ਕਲੀਅਰ ਆ?
1: ਬਿਲਕੁਲ ਕਲੀਅਰ ਹੈ ਸਰ।
0: ਅੱਛਾ, ਥੈਂਕ ਯੂ ਜੀ, ਸੋ ਨਾਈਸ ਸਰ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਲਓ ਫਿਰ ਤੁਹਾਡਾ ਫੀਡਬੈਕ ਦੇਣ ਲਈ ਧੰਨਵਾਦ ਜੀ। ਜਿਸ ਵੀ ਏਰੀਏ ਦੇ ਵਿਚ ਤੁਸੀਂ ਸੁਣ ਰਹੇ ਹੋ ਸਾਨੂੰ ਜ਼ਰੂਰ ਦੱਸੋ, ਕਿਉਂਕਿ ਟੈਸਟਿੰਗ ਪੀਰੀਅਡ ਹੈ, ਟੈਸਟਿੰਗ ਪੀਰੀਅਡ ਦੇ ਵਿਚ ਹੋਣ ਕਰਕੇ ਅਸੀਂ ਤੁਹਾਡੇ ਕੋਲ ਫੀਡਬੈਕ ਇਸ ਕਰਕੇ ਲੈ ਰਹੇ ਹਾਂ ਕਿ ਕਿਸੇ ਵੀ ਏਰੀਏ ਦੇ ਵਿਚ ਕੋਈ ਡਿਸਟਰਬੈਂਸ ਹੈ, 9 ਵਜੇ ਤੋਂ ਬਾਅਦ ਆਵੇਗੀ ਇਹ ਪੱਕਾ ਕਹਿ ਦਿੰਦੇ ਹਾਂ। ਪਰ ਉਹਦੇ ਲਈ ਸਾਨੂੰ ਕੁਝ ਇਕਵਿਪਮੈਂਟ ਅਸੀਂ ਆਰਡਰ ਕੀਤੇ ਹੋਏ ਨੇ ਕੁਝ ਦਿਨਾਂ ਬਾਅਦ, ਉਹ ਵੀ ਇਕਵਿਪਮੈਂਟ। ਪ੍ਰੀਤ ਬਾਈ, ਕੋਈ ਨੀ, ਪੱਟੀ ਸਾਹਿਬ ਨੂੰ ਰਾਤ ਨੂੰ ਵੀ ਲਿਆ ਕਰਾਂਗੇ ਤੇ ਦਿਨੇ ਵੀ ਬਾਬਾ ਬੋਰਡ ਨੂੰ ਕਵਾਂਗੇ, ਉਹ ਆਉਣਗੇ ਤੇ ਚਿੰਤਾ ਨੀ ਕਰਨੀ। ਜਿੰਨਾ ਚਿਰ ਆਪਾਂ ਬਹਿ ਸਕਦੇ ਹਾਂ ਕੁਰਸੀ ਤੇ, ਜ਼ਰੂਰ ਕਰਾਂਗੇ ਗੱਲਬਾਤ। ਅਗਲੀ ਕਾਲ ਲੈ ਲੈਣੇ। ਵੈਲਕਮ ਜੀ।
2: ਸਤਿ ਸ੍ਰੀ ਅਕਾਲ ਜੀ ਚਾਵਲਾ ਜੀ।
0: ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਹੈ?
2: ਹਾਂਜੀ, ਬਹੁਤ ਵਧੀਆ। ਪਹਿਲਾਂ ਤੁਹਾਨੂੰ ਵਧਾਈਆਂ ਬੱਚੀ ਦੇ ਵਿਆਹ ਦੀਆਂ ਜੀ।
0: ਥੈਂਕ ਯੂ ਜੀ, ਥੈਂਕ ਯੂ ਵੀਰੇ।
2: ਬਾਕੀ ਤੁਹਾਡੇ 2020 ਦੇ ਬੈਕ ਆਣ ਤੇ ਵੀ ਇਹਦੀਆਂ ਵੀ ਵਧਾਈਆਂ ਜੀ, ਬਹੁਤ ਬਹੁਤ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ।
2: ਤੇ ਮੈਂ ਕਿਹਾ ਜੀ, ਅਸੀਂ ਰਹਿੰਦੇ ਹਾਂ ਹਾਈਵੇ 50 ਹੈ, ਗੌਰ ਰੋਡ ਬਾਅਦ ਮੰਦਿਰ ਦੇ ਕੋਲ, ਇੱਧਰ ਬਹੁਤ ਵਧੀਆ ਅੱਗੇ ਨਾਲ ਪਹਿਲਾਂ ਨਾਲ ਵਧੀਆ ਚੱਲਣ ਲੱਗ ਪਿਆ।
0: ਅੱਛਾ, ਵਾਓ, ਕੀ ਬਾਤ ਹੈ, ਥੈਂਕ ਯੂ। ਹਾਂਜੀ, ਇੱਧਰ ਪਹਿਲਾਂ ਪ੍ਰੋਬਲਮ ਸੀ, ਥੋੜੀ ਬਹੁਤ
2: ਪ੍ਰੋਬਲਮ ਸੀ, ਇੱਥੇ ਰਾਤ ਨੂੰ ਨਹੀਂ ਸੀ ਵਧੀਆ ਚੱਲਦਾ।
0: ਹੁਣ ਕਲੀਅਰ ਹੈ?
2: ਬਿਲਕੁਲ, ਦਿਨ ਨਾਲ ਵੀ ਬਚ ਲਿਆ, ਜਿੱਦਾਂ ਦਿਨ ਨੂੰ ਚੱਲਦਾ ਉਹਨਾਂ ਵੀ ਵਧੀਆ ਜੀ।
0: ਲਵ ਯੂ, ਥੈਂਕ ਯੂ ਵੈਰੀ ਮੱਚ, ਇੰਜੋਏ ਕਰੋ ਜੀ। ਲਓ ਬਈ, ਇਹੀ ਹੈ ਅਸੀਂ ਜਿਹੜੀ ਆਵਾਜ਼ ਤੁਹਾਨੂੰ ਕਹਿ ਰਹੇ ਹਾਂ ਕਿ ਦੱਸੋ ਸਾਨੂੰ ਕਿਸ ਏਰੀਏ ਦੇ ਵਿਚ। ਸਭ ਤੋਂ ਵੱਡੀ ਗੱਲ ਹੈ, ਜਿੱਥੇ ਸਾਡਾ ਆਪਣਾ ਹੱਬ ਹੈ ਪੰਜਾਬੀ ਕਮਿਊਨਿਟੀ ਦਾ, ਤੇ ਜੇ ਅਸੀਂ ਇਸ ਚੈਨਲ ਨੂੰ ਉਥੋਂ ਤੱਕ ਪਹੁੰਚਾਉਣ ਦੇ ਵਿਚ ਕਾਮਯਾਬ ਹੋ ਜਾਈਏ ਤੇ ਸਾਡੇ ਲਈ ਬੜੀ ਵੱਡੀ ਪ੍ਰਾਪਤੀ ਹੋਵੇਗੀ। ਜਿਹੜੇ ਸਾਡੇ ਨਾਲ ਜੁੜਨਗੇ ਪ੍ਰੋਡਿਊਸਰ ਡਾਇਰੈਕਟਰ, ਉਨ੍ਹਾਂ ਲਈ ਵੀ ਇਹ ਮਾਣ ਵਾਲੀ ਗੱਲ ਹੋਵੇਗੀ ਕਿ ਇਸ ਦੀ ਰੇਂਜ ਇੰਨੀ ਵੱਡੀ ਹੈ ਕਿ ਉਥੋਂ ਤੱਕ ਕ੍ਰਿਸਟਲ ਕਲੀਅਰ ਸੁਣਦਾ। ਵੈਲਕਮ ਜੀ।
3: ਬਹੁਤ ਤਰੀਕੇ ਆ ਜੀ, ਐਪ ਦੇ ਸੁਣ ਸਕਦੇ ਆ ਬੰਦੇ। ਹਾਂਜੀ, ਗੱਲ ਹੀ ਕੋਈ ਨੀ ਗੀ,
0: ਲਵ ਯੂ।
3: ਤੇ ਬਾਕੀ ਭਾਜੀ, ਜੋਹਰ ਸਾਹਿਬ ਦੀ ਜਿੱਤ ਪੱਕੀ ਆ ਜੀ, ਹੁਣ ਸਾਡਾ ਬਸ ਨੀ ਚੱਲਦਾ, ਨੀ ਤੇ ਇੱਥੋਂ ਗੱਡੀਆਂ ਭਰ ਕੇ ਆ ਜੀ।
0: ਜਿਵੇਂ ਪੰਜਾਬ ਤੋਂ ਗਏ ਸੀ ਬਿਹਾਰ।
3: ਹਾਂਜੀ ਹਾਂਜੀ ਭਾਜੀ, ਕਿਉਂਕਿ ਮੈਨੂੰ ਸਮਝ ਨੀ ਆਉਂਦੀ, ਮੈਂ ਸੁਣਦਾ ਹੁੰਦਾ ਕਈ ਵਾਰੀ ਹੋਰ ਚੈਨਲਾਂ ਤੇ ਵੀ, ਜਿਹਨੂੰ ਆਪਾਂ ਕਦੀ ਸੁਣਿਆ ਵੀ ਨੀ ਕਿਤੇ ਇੱਥੇ ਮੀਡੀਆ ਦੇ ਵਿਚ, ਉਹ ਵੀ ਭਾਜੀ ਵੋਟਾਂ ਦੇ ਵਿਚ ਖੜੇ ਆ, ਕਿੱਥੋਂ ਆ ਬੜੇ ਆਈਏ, ਮੈਨੂੰ ਸਮਝ ਨੀ ਆਈ ਕੋਈ ਵੀ। ਕਿਉਂਕਿ ਤਕਰੀਬਨ ਆਪਾਂ ਹੁਣ ਦੇਖਦੇ ਹਾਂ ਕਈ ਬੰਦੇ ਜਿਹੜੇ ਆਉਂਦੇ ਆ ਮੀਡੀਆ ਦੇ ਵਿਚ, ਤਕਰੀਬਨ ਆਪਾਂ ਜਿਹੜੇ ਕਾਲਰ ਉਹਨਾਂ ਵੀ ਆਪਾਂ ਜਾਣਦੇ ਹਾਂ ਵੀ ਟੋਰਾਂਟੋ ਦੇ ਵਿਚ ਆਹ ਹੈਗੇ ਇੰਨੇ ਕੁ ਜਾਣੇ, ਹਨਾ। ਪਰ ਜਿਹੜੇ ਵੋਟਾਂ ਦੇ ਵਿਚ ਖੜ ਗਏ, ਇਹ ਭਾਜੀ ਕਿੱਥੋਂ ਆ ਗਿਆ ਭਾਜੀ, ਘਰੇ ਇੰਡੀਆ ਤੋਂ ਆ ਗਏ, ਥੋੜਾ ਚਿਰ ਹੀ ਹੋਇਆ, ਮਹੀਨੇ ਦੋ ਮਹੀਨੇ ਆਇਆ ਨੂੰ, ਹਨਾ।
0: ਚਲੋ ਕੋਈ ਗੱਲ ਨੀ ਜੀ, ਸਾਰਿਆਂ ਦਾ ਹੱਕ ਆ ਇੱਥੇ, ਹਨਾ।
3: ਹੱਕ
0: ਹੈਗਾ, ਪਰ ਸੜਕਾਂ ਸਾਰਿਆਂ ਵਾਸਤੇ ਬਣੀਆਂ। ਚਲੋ, ਬਹੁਤ
3: ਮੁਬਾਰਕ
0: ਸਾਰੀ ਗੱਲ ਸੁਣਾਉਣਾ। NDP ਜੁਆਇਨ ਕਰਕੇ ਅੰਜੂ ਜੀ ਆ ਗਏ, ਸਵੇਰੇ ਜੁਆਇਨ ਕੀਤੀ, ਰਾਤ ਨੂੰ ਆ ਕੇ ਮੈਨੂੰ ਕਹਿੰਦੇ ਮੈਂ NDP ਜੁਆਇਨ ਕਰ ਲਈ ਹੈ। ਜਿਹੜਾ ਸੀਗੇ ਜੈਕਲਿਟਨ ਦੀ ਮਤਲਬ ਜਿਹੜੀ ਚੜਾਈ ਬੜੀ ਸੀ ਤੇ ਉਹਨਾਂ ਤੋਂ ਬੜੇ ਪ੍ਰਭਾਵਿਤ ਸੀ, ਉਹ ਗੱਲਾਂ ਬੜੀਆਂ ਠੋਕ ਕੇ ਕਰਦੇ ਸੀ, ਤੇ ਥੋੜੇ ਦਿਨਾਂ ਬਾਅਦ ਇਹਨਾਂ ਨੂੰ ਸੀਟ ਮਿਲ ਗਈ ਇਸ ਏਰੀਏ ਤੋਂ। ਉਹ ਜਿਸ ਏਰੀਏ ਤੇ ਉਨ੍ਹਾਂ ਨੂੰ ਸੀਟ ਮਿਲੀ ਸੀ, ਸਾਡੀਆਂ ਅਖਬਾਰਾਂ ਨੂੰ ਲਿਖਣਾ ਪਿਆ ਸੀ ਕਿ NDP ਰੈੱਡ ਕਲਰ ਦੇ ਵਿਚ, ਔਰੇਂਜ ਕਲਰ ਦੇ ਵਿਚ ਰੰਗਿਆ ਗਿਆ, ਜਦੋਂ ਕਿ ਗਿਣਤੀ ਦੇ 10 ਜਾਂ 15 ਜਾਂ 20 ਜਾਂ 25 ਸਾਈਨ ਲਾਉਂਦੇ ਹੁੰਦੇ ਸੀ ਉਸ ਏਰੀਏ ਦੇ ਵਿਚ। ਇਨ੍ਹਾਂ ਨੇ ਉਸ ਚਾਰਲ ਸੁਜਾ ਸਾਹਿਬ ਦੀ ਮੈਂ ਸਪੀਚ, ਜੇ ਮੇਰੇ ਕੋਲ ਰਿਕਾਰਡਿੰਗ ਹੀ ਹੋਵੇਗੀ ਕਿ ਉਨ੍ਹਾਂ ਨੂੰ ਪਤਾ ਸੀ ਵੀ ਟੱਕਰ ਤਾਂ ਚਲੋ ਮਤਲਬ ਅਸੀਂ ਤਾਂ ਆਪਣੇ ਕਹਿ ਲੋ ਕਿ ਸਾਈਨ ਬੋਰਡਾਂ ਤੇ ਚੱਲਦੇ ਸਾਂ, ਤੇ ਇਨ੍ਹਾਂ ਨੇ ਹਨੇਰੀ ਲਿਆ ਦਿੱਤੀ ਸੀ, ਹਨੇਰੀ ਹਜ਼ਾਰਾਂ ਜਿਹੜੇ ਸਾਈਨ ਲੱਗ ਗਏ, ਤੇ ਉਹਨੇ ਕਿਹਾ ਸੀ ਕਿ ਅੰਜੂ ਥੋੜਾ ਜਿਹਾ ਸਲੋ ਚੱਲੇ ਗੱਲ ਕੀ। ਮਤਲਬ ਇਦਾਂ ਆ ਵੀ ਜਦੋਂ ਤੁਸੀਂ ਮੈਦਾਨ ਦੇ ਵਿੱਚ ਆਓ ਨਾ ਤੇ ਫਿਰ ਤੁਹਾਡੇ

0: ਸਪੋਰਟਰ ਆਪ ਬਣਨ, ਸਹਿਯੋਗੀ ਆਪ ਬਣਨ, ਹਨਾ। ਤੇ ਜੋਤ ਸਾਹਿਬ ਦੀ ਤੁਸੀਂ ਉੱਥੇ ਬੈਠ ਕੇ ਜਿੱਤ ਯਕੀਨੀ ਕਰ ਰਹੇ ਹੋ, ਤੈ ਦਿਲ ਤੋਂ ਧੰਨਵਾਦ, ਬਹੁਤ ਬਹੁਤ ਮਿਹਰਬਾਨੀ,
1: ਥੈਂਕ ਯੂ ਬਾਈ, ਸਤਿ ਸ੍ਰੀ ਅਕਾਲ।
0: ਔਰ ਥੋੜੇ ਸਮੇਂ ਬਾਅਦ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਆਉਣਾ ਯਕਦਮ, ਉਹ ਵੀ ਉਸ ਬੰਦੇ ਨਾਲ ਟੱਕਰ ਲੈਣੀ, ਉਹਦੇ ਹਲਕੇ ਦੇ ਵਿੱਚ ਜਾ ਕੇ ਟੱਕਰ ਲੈਣੀ ਜਿੱਥੇ ਉਹਦੀ ਤੂਤੀ ਬੋਲਦੀ ਸੀ, ਹਨਾ।
2: ਸੋ
0: ਖੈਰ ਐਨੀਵੇ, ਸਾਡੇ ਨਾਲ ਆ ਗਏ ਨੇ ਸਰਦਾਰ ਗੁਰਨਾਮ ਸਿੰਘ ਜੀ, ਅਕੀਦਾ ਕਰਦੇ ਉਹਨਾਂ ਦਾ ਸਵਾਗਤ, ਤੇ ਤੁਹਾਡਾ ਧੰਨਵਾਦ ਜੀ ਸਾਰੇ ਵਪਾਰੀ ਸੱਜਣਾਂ ਦਾ, ਸਾਡੇ ਸਪੋਰਟਰਾਂ ਦਾ, ਸਹਿਯੋਗੀਆਂ ਦਾ, ਜਿਹੜੇ ਸਾਨੂੰ ਫੀਡਬੈਕ ਦੇ ਰਹੇ ਨੇ ਕਿ ਜਿੱਥੇ ਕਿਤੇ ਆਵਾਜ਼ ਪਹਿਲਾਂ ਕਲੀਅਰ ਨਹੀਂ ਸੀ, ਹੁਣ ਉਸ ਏਰੀਏ ਦੇ ਵਿੱਚ ਵੀ ਕਲੀਅਰ ਸਾਊਂਡ ਜਿਹੜੀ ਤੁਹਾਨੂੰ ਸੁਣਾਈ ਦੇ ਰਹੀ ਹੈ, ਇਹ ਇੱਕ ਸਾਡੇ ਲਈ ਬੜੀ ਮਾਣ ਵਾਲੀ ਗੱਲ। ਕਿਦਾ ਸਾਹਿਬ ਲੰਘ ਗਿਆ ਧਿਆਨ ਨਾਲ ਜੀ ਆਇਆਂ ਨੂੰ।
3: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ,
0: ਧਿਆਨ ਨਾਲ ਮੈਂ ਇਸ ਕਰਕੇ ਕਿਹਾ ਕਿ ਸਾਡੇ ਮੀਂਹ ਬਹੁਤ ਪੈ ਰਿਹਾ, ਮੋਟੇ ਮੋਟੇ ਗੜੇ ਪੈ ਰਹੇ ਆ।
3: ਅੱਜ ਹਾਂ ਤੁਹਾਡੇ ਦੱਸਿਆ ਹੋਇਆ, ਕਹਿੰਦੇ ਵੀ ਨੇਰੀ ਵੀ ਚੱਲਣੀ ਆ।
0: ਹਾਂ ਨੇਰੀਆਂ ਚੱਲ ਗਈਆਂ, ਪੂਰੀਆਂ ਚੱਲਦੀਆਂ
3: ਚੱਲਣੀਆਂ ਨੇ ਪੂਰਾ
0: ਜੀ। ਤੇ ਬੇਟੀ ਦੀ ਸ਼ਾਦੀ ਹੋ ਕੇ ਹਟੀ ਆ, ਤੇ ਜਿਸ ਤੰਬੂ ਲੱਗੇ ਸੀ ਉੱਥੇ ਮਾੜਾ ਮੋਟਾ ਨਾ ਉਹ ਖਲਾਰਾ ਖਲੋਰਾ ਜਿਹਾ ਪਿਆ ਸੀ, ਮੈਰਸ਼ਨ ਹਜੇ ਕਹਿ ਹੀ ਰਿਹਾ ਸਾ, ਮੈਂ ਕਿਹਾ ਆਪਾਂ ਨੂੰ ਮਾਰਦਿਆਂ ਵਾਸ਼ ਕਰਦਿਆਂ, ਪਰ ਕੁਦਰਤ ਨੇ ਵਾਸ਼ ਕਰ ਦਿੱਤਾ ਆ ਕੇ ਮੇਰੇ ਖਿਆਲ ਦੇ ਵਿੱਚ ਮੇਰੀਆਂ ਪੂਰੀਆਂ ਚੱਲੀਆਂ ਨੇ। ਹੈ ਰਹਿਣੀ ਵੇ ਅਕੀਦਾ ਸਾਹਿਬ, 905-813-1320 ਤੇ ਦੋਸਤੋ ਕਾਲ ਕਰ ਸਕਦੇ ਹੋ, ਕੋਈ ਕੁਸ਼ਚਨ ਹੋਵੇਗਾ ਤੁਹਾਡਾ ਸਵਾਗਤ ਮੈਂ ਕਰਦਾ। ਪੰਜਾਬ ਦੀ ਰਾਜਨੀਤੀ ਤੇ ਪੂਰੀ ਦੁਨੀਆਂ ਦੀ ਰਾਜਨੀਤੀ ਦੇ ਉੱਤੇ ਕਹਿੰਦੇ ਕੁਰਸੀ ਉੱਤੇ ਮਾਰ ਕੁੰਡਲੀ ਹਜ਼ੂਰ, ਆਖਦੇ ਨੇ ਚੰਗੇ ਦਿਨ ਆਉਣਗੇ ਜ਼ਰੂਰ, ਵਾਹ ਵਾਹ ਕਰ ਦਿਆ ਕਰੋ ਅਕੀਦਾ ਸਾਹਿਬ। ਕੁਰਸੀ ਦੇ ਉੱਤੇ ਮਾਰ ਕੁੰਡਲੀ ਹਜ਼ੂਰ, ਆਖਦੇ ਨੇ ਚੰਗੇ ਦਿਨ ਆਉਣਗੇ ਜ਼ਰੂਰ, ਕਰੇ ਮੁਲਕ ਤਰੱਕੀ ਅਸੀਂ ਇਹੀ ਹਾਂ ਵਿਚਾਰਦੇ, ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ।
3: ਜੀ
0: ਚੁੱਪ ਚੁੱਪ ਚੁੱਪ ਚੁੱਪ ਚੁੱਪ ਚੁੱਪ ਰਹਿਣ ਮੁੱਖ ਮੰਤਰੀ ਜਨਾਬ, ਕੈਬਨਿਟਾਂ ਨੇ ਵੀ ਲੁੱਟ ਖਾ ਲਿਆ ਪੰਜਾਬ, ਲੰਮੀਆਂ ਕਾਰਾਂ ਚੋਂ ਤਾਹੀਓ ਪੈਰ ਨੇ ਪਸਾਰਦੇ, ਜਿੱਦਾਂ ਬੜੇ ਝੰਡੇ ਝੂਲਦੇ ਨੇ ਸਰਕਾਰ ਦੇ। ਵਾਈਫਾਈ ਕਰਨਾ ਫਰੀ ਦੇ ਵਿੱਚ ਲਾਗੂ, ਵਾਈਫਾਈ ਕਰਨਾ ਫਰੀ ਦੇ ਵਿੱਚ ਲਾਗੂ, ਦੱਸੋ ਭਲਾ ਇਹ ਕਿਹੜਾ ਤਾਸ਼ ਵਾਲਾ ਜਾਦੂ। ਪਾਵਰ ਚੋਂ ਆ ਕੇ ਰੋਬ ਮੀਡੀਆ ਤੇ ਮਾਰਦੇ, ਜਿੱਦਾਂ ਝੰਡੇ ਬੜੇ ਝੁੱਲਦੇ ਨੇ ਸਰਕਾਰ ਦੇ। ਪੈਸਿਆਂ ਦੇ ਨਾਲ ਸਿਹਤਾਂ ਵੀ ਨੇ ਤਾਜ਼ੀਆਂ, ਵੋਟਰਾਂ ਦੇ ਨਾਲ ਹੁਣ ਚਾਲਬਾਜ਼ੀਆਂ। ਜਸ਼ੂ ਜਾਨ ਜੈ ਸਾਡੇ ਹਿੱਸੇ ਪਰਿਵਾਰ ਦੇ, ਜਿੰਦਾ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ। ਇਹ ਜਸ਼ੂ ਜਾਨ ਇਨ੍ਹਾਂ ਸਤਰਾਂ ਦੇ ਲੇਖਕ, ਤੇ ਮੈਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ। 13:20 AM ਤੇ ਕੁਝ ਦਿਨਾਂ ਦੀ ਗੈਰ ਹਾਜ਼ਰੀ ਹੁਣ ਪੂਰੀ ਹੋ ਗਈ ਹੈ, ਝੰਡੇ ਝੁੱਲ ਰਹੇ ਨੇ ਜਿਸ ਵਕਤ, ਔਰ ਫਰੀ ਸੁਣ ਸਕਦੇ ਹੋ ਰੇਡੀਓ ਤੇ, ਫਰੀ ਐਪ ਹੈ ਸਾਡੇ ਉਹਨਾਂ ਤੇ ਸੁਣ ਸਕਦੇ ਹੋ। ਘਰਾਂ ਦੇ ਵਿਚ ਆਈ ਪੀ ਟੀ ਵੀ ਫਰੀ ਵਰਗਾ ਹੀ ਆ, ਤੁਸੀਂ ਉਹਦੀ ਸਰਵਿਸ ਵੀ ਲੈ ਸਕਦੇ ਹੋ। 12 ਮਹੀਨਿਆਂ ਦਾ $100 ਤੇ ਹਜ਼ਾਰਾਂ ਚੈਨਲ ਉਹਦੇ ਵਿਚ ਰੰਗਲਾ ਪੰਜਾਬ ਵੀ ਸੁਣ ਸਕਦੇ ਹੋ ਫਰੀ। ਤੁਸੀਂ 647-910-1320 ਜਿਹੜਾ ਹੈ ਡਾਇਲ ਕਰਕੇ ਪੂਰੇ ਕੈਨੇਡਾ ਦੇ ਵਿਚ ਸੁਣ ਸਕਦੇ ਹੋ, ਅਮੈਰੀਕਾ 641-741-1919 ਤੇ ਵੀ ਸੁਣ ਸਕਦੇ ਹੋ। ਹਾਂਜੀ ਕਿਦਾ ਸਾਹਿਬ, ਕਾਲ ਲੈ ਲਈਏ ਪਹਿਲਾਂ ਆਪਾਂ। ਵੈਲਕਮ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਜੀਆਂ ਨੂੰ।
3: ਹਾਂਜੀ ਪਹਿਲਾਂ ਤੇ ਬਹੁਤ ਬਹੁਤ ਵਧਾਈਆਂ ਹੁਣ ਬੇਟੀ ਦੀ,
0: ਥੈਂਕ ਯੂ ਜੀ,
3: ਤਿਆਰੀਆਂ। ਹਾਂਜੀ
0: ਥੈਂਕ ਯੂ ਜੀ।
3: ਤੇ ਬਾਕੀ ਚਲੋ ਨਵੇਂ, ਮੈਂ ਵੈਸੇ ਪ੍ਰੋਗਰਾਮ ਸੁਣਨਾ ਕੀਤਾ, ਮੈਂ ਪਹਿਲੀ ਵਾਰੀ ਦੂਜੀ ਵਾਰੀ ਫੋਨ ਕਰਨਾ ਵਾ।
0: ਥੈਂਕ ਯੂ ਜੀ, ਕੋਈ ਗੱਲ ਨੀ, ਬਹੁਤ ਮਿਹਰਬਾਨੀ। ਕਿੱਥੋਂ ਸੁਣ ਰਹੇ ਹੋ?
3: ਮੈਂ ਇਮਰਸਨ ਮਿਸੀਸਾਗਾ।
0: ਮਿਸੀਸਾਗਾ,
3: ਯਾ
0: ਆਵਾਜ਼ ਕਲੀਅਰ ਹੈ?
3: ਬ੍ਰਿਟੇਨੀਆ ਤੇ ਕ੍ਰਿਕਟ ਦੇ
0: ਲੱਗ ਗਈ ਫਿਰ ਗੁਆਂਢੀ ਹੋ ਤੁਸੀਂ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਲਓ ਜੀ ਨੈਕਸਟ ਕਾਲ। ਹੈਲੋ,
4: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਆਓ ਜੀ ਜੀ ਆਇਆਂ ਨੂੰ।
4: ਹਾਂ ਚਾਵਲਾ ਸਾਹਿਬ ਸਤਿ ਸ੍ਰੀ ਅਕਾਲ ਜੀ, ਪਹਿਲਾਂ ਤਾਂ ਤੁਹਾਡੇ ਵਿਆਹ ਦੀਆਂ ਵਧਾਈਆਂ ਜੀ ਤੁਹਾਨੂੰ,
0: ਮਿਹਰਬਾਨੀ
4: ਬੱਚੀ ਦੀਆਂ। ਹੈਲੋ,
0: ਥੈਂਕ ਯੂ ਜੀ, ਥੈਂਕ ਯੂ।
4: ਹਾਂਜੀ ਹਾਂਜੀ ਹਾਂਜੀ, ਬਾਕੀ ਮੈਂ ਤਾਂ ਜੀ ਬਹੁਤ ਪੁਰਾਣਾ ਸਾਹਿਬ, ਪੱਟੀ ਸਾਹਿਬ, ਅਕੀਦਾ ਸਾਹਿਬ, ਮਿੰਟੂ, ਇਹ ਤਾਂ ਮੈਂ ਬਹੁਤ ਪੁਰਾਣਾ ਸੁਣਦਾ ਜੀ, ਪਰ ਮੈਂ ਫੋਨ ਘੱਟ ਕਰਦਾ। ਪਰ ਮੈਂ ਅੱਜ ਤੁਹਾਨੂੰ ਦੱਸਣਾ ਵੀ ਅੱਗੇ ਨਾਲੋਂ ਆਵਾਜ਼ ਬਹੁਤ ਵੱਧ ਗਈ। ਮੈਂ ਹੈਗਾ ਚਕੂਜੀ ਐਂਡ ਕਿੰਗ ਤੇ ਬੈਠਾ,
0: ਮੈਂ
4: ਪਹਿਲੀ ਬਹੁਤ ਕਲੀਅਰ ਆ,
0: ਪਹਿਲਾਂ ਨਾਲੋਂ ਕਲੀਅਰ ਉਸ ਏਰੀਆ ਦੇ,
4: ਬਹੁਤ ਬਹੁਤ ਬਹੁਤ ਬਹੁਤ, ਪਹਿਲਾਂ ਕਰ ਕਰ ਜੀ ਹੁੰਦੀ ਹੁੰਦੀ ਸੀ ਕਦੇ ਕਦੇ।
0: ਅੱਛਾ,
4: ਪਰ ਅੱਜ ਬਹੁਤ ਕਲੀਅਰ ਚੱਲ ਰਹੀ ਆ।
0: ਸੋ ਨਾਈਸ, ਥੈਂਕ ਯੂ ਜੀ।
4: ਜਦੋਂ ਤੁਹਾਡਾ ਪਹਿਲਾਂ ਵੀ ਜਦੋਂ ਸੇਧ ਸ਼ੁਰੂ ਹੋਇਆ ਜਦ ਤੋਂ ਵੀ, ਸੁਣਦਾ ਵਾ ਤੁਹਾਡੇ ਤਾਂ ਖਾਸ ਕਰਕੇ ਸੁਣੀਦਾ ਕਿਉਂਕਿ ਤੁਹਾਡੇ ਕੋਲ ਖਬਰਾਂ ਇੰਡੀਆ ਪੰਜਾਬ ਦੀਆਂ ਆਉਂਦੀਆਂ ਨੇ ਨਾ
0: ਜੀ ਜੀ
4: ਪੱਟੀ ਸਾਹਿਬ ਦਾ ਤਾਂ ਮੈਂ ਪੱਕਾ ਹੀ ਇਹਨਾਂ ਗੀਤਾ ਸਾਹਿਬ ਇਹਨਾਂ ਦਾ ਸੁਣੀਦਾ ਸਾਰਾ
0: ਥੈਂਕ ਯੂ ਜਨਾਬ ਲਵ ਯੂ ਥੈਂਕ ਯੂ ਥੈਂਕ ਯੂ ਕੁਝ ਦਿਨਾਂ ਵਾਸਤੇ ਪੱਟੀ ਸਾਹਿਬ ਸਵੇਰ ਦਾ ਮੋਰਚਾ ਸੰਭਾਲਣਗੇ ਜਦੋਂ ਸਾਡੀ ਰਾਤ ਦੀ ਸਿਗਨਲ 9 ਵਜੇ ਤੋਂ ਬਾਅਦ ਕੁਝ ਡਾਊਨ ਹੋਣੀ ਹੈ ਮੈਂ ਚਾਹਾਂਗਾ 9 ਵਜੇ ਤੋਂ ਬਾਅਦ ਦਾ ਵੀ ਸਾਨੂੰ ਤੁਸੀਂ ਫੀਡਬੈਕ ਜ਼ਰੂਰ ਦਿਓ ਅਸੀਂ ਧੰਨਵਾਦੀ ਹੋਵਾਂਗੇ ਅਕੀਦਾ ਸਾਹਿਬ ਸਾਨੂੰ ਸਵੇਰ ਤੋਂ ਹੁਣ ਤੱਕ ਲੱਗਾ ਹੀ ਨਹੀਂ ਹੈ ਕਿ ਅਸੀਂ ਚੈਨਲ ਬਦਲਿਆ ਸੁਣ ਜੀ ਜੀ ਟੂ ਬੀ ਓਨੈਸਟ ਮੈਨੂੰ ਨਹੀਂ ਲੱਗਾ ਉਦੋਂ ਵੱਧ ਰੈਗੂਲਰ ਫੋਨ ਕਾਲਸ ਤੋਂ ਵੱਧ ਕਾਲਸ ਸਾਡੇ ਜਿਹੜੇ ਸਰੋਤੇ ਦਰਸ਼ਕ ਨੇ ਉਹ ਫਰਜ਼ ਨਿਭਾ ਰਹੇ ਨੇ ਤੇ ਸਾਡਾ ਸਾਥ ਦੇ ਰਹੇ ਨੇ ਕਿ ਅਸੀਂ ਇਸ ਏਰੀਏ ਚ ਸੁਣ ਰਹੇ ਹਾਂ ਇਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਅਜੇ ਤੱਕ ਪੋਜੀਟਿਵ ਹੀ ਆਈ ਹੈ ਜੀ ਕਿਸੇ ਏਰੀਏ ਦੇ ਵਿਚ ਸਾਨੂੰ ਇਹ ਨਹੀਂ ਮਿਲਿਆ ਕਿ ਜੀ ਇੱਥੇ ਕਰੜ ਕਰੜ ਹੋ ਰਹੀ ਹੈ ਹੋ ਸਕਦਾ ਕਿਸੇ ਏਰੀਏ ਚ ਹੋਵੇ ਵੀ ਆਪਾਂ ਉਹਨੂੰ ਹੱਲ ਕਰਨ ਦਾ ਯਤਨ ਜ਼ਰੂਰ ਕਰਾਂਗੇ ਵੈਲਕਮ ਜੀ ਹੈਲੋ ਹੈਲੋ
1: ਹਾਂਜੀ ਚਾਵਲਾ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ
1: ਠੀਕ ਹੈ ਬਹੁਤ ਬਹੁਤ ਵਧਾਈਆਂ ਤੁਹਾਨੂੰ ਪੁਰਾਣੇ ਚੈਨਲ ਤੇ ਆਉਣ ਦੀਆਂ
0: ਥੈਂਕ ਯੂ ਜੀ ਥੈਂਕ ਯੂ
1: ਬ੍ਰਹਮਕਮ ਤੋਂ ਹਾਈਵੇ ਗਿਆ ਤੇ ਹਾਈਵੇ ਤੋਂ ਇੱਥੋਂ ਦੇਖੋ ਆਵਾਜ਼ ਬਹੁਤ ਸੋਹਣੀ ਸੀ ਤੁਹਾਡੀ
0: ਜੀ
1: ਤੇ ਅੱਜ ਮੈਂ ਬਹੁਤ ਚਿਰ ਬਾਅਦ ਘਰੇ ਆਣ ਕੇ ਰੇਡੀਓ ਲਾਇਆ ਮੈਂ ਕਿਹਾ ਤੇਰਾ ਜ਼ਮੀਨ ਨੂੰ ਮਿਸ ਨਹੀਂ ਕਰਨਾ ਥੈਂਕ ਯੂ
0: ਠੀਕ ਹੈ ਆਵਾਜ਼ ਹੁਣ
1: ਬਹੁਤ ਵਧੀਆ ਜੀ ਆਵਾਜ਼
0: ਬ੍ਰੈਂਟਨ ਦਾ ਕਿਹੜਾ ਏਰੀਆ ਤੁਸੀਂ ਸੁਣ ਰਹੇ
1: ਬਹੁਤ ਵਧੀਆ ਆਵਾਜ਼ ਆਉਂਦੀ ਸੀ ਘਰ ਰੇਡੀਓ ਤੇ ਥੋੜਾ ਜਿਹਾ ਹੈਗਾ
0: ਅੱਛਾ ਠੀਕ ਹੈ ਹੁਣ ਠੀਕ ਹੈ ਬ੍ਰੈਂਟਨ ਘਰ ਦੇ ਵਿੱਚ ਥੋੜਾ ਜਿਹਾ ਪ੍ਰੋਬਲਮ ਆ
1: ਨਹੀਂ ਆਵਾਜ਼ ਠੀਕ ਹੈ ਪਰ ਰੇਡੀਓ ਦੀ ਤੁਹਾਨੂੰ ਪਤਾ ਨਾ ਆਵਾਜ਼ ਇੱਦਾਂ ਹੀ ਹੁੰਦੀ ਘਰੇ ਆਣ ਕੇ
0: ਅੱਜ ਘਰੇ ਆ ਕੇ ਜੀ ਅੱਛਾ ਠੀਕ ਹੈ
1: ਬਹੁਤ ਐ ਸੀ ਜਿਸ ਤਰ੍ਹਾਂ ਆਪਾਂ ਕੋਲੇ ਗੱਲ ਕਰ ਰਹੇ ਹਾਂ
0: ਥੈਂਕ ਯੂ ਕਿਹੜਾ ਏਰੀਆ ਬ੍ਰੈਂਟਨ ਦਾ ਹਾਈਵੇ
1: ਮੈਂ ਇੱਥੋਂ ਬਿਕੋ ਤੋਂ ਆਇਆ ਜੀ ਹੁਣ ਹੰਬਰ ਲਾਈਨ ਤੋਂ
0: ਅੱਛਾ
1: ਹਾਂ ਪਹਿਲਾਂ ਮੈਂ ਬ੍ਰਹਮਕਮ ਕੋਟੇਜ ਤੋਂ ਚੱਲਿਆ ਸੀ ਹਾਈਵੇ
0: ਮਹਿਸੂਸ ਕਰਦੀ ਪਰ ਪ੍ਰਾਊਡ ਤੁਸੀਂ ਸਾਨੂੰ ਮਾਨ ਦੇ ਰਹੇ ਹੋ ਕੁਸ਼ਚਨ ਕਰਨਗੇ ਮੇਰੇ ਖਿਆਲ ਦੇ ਵਿਚ ਅੰਜੂ ਜੀ
2: ਜੀ ਆਖੀਦਾ ਜੀ ਮੈਂ ਗਈ ਜਦੋਂ ਮੰਦਿਰ ਬਨਾਰਸ ਦੇ ਵਿਚ ਰਾਮ ਮੰਦਿਰ ਨਵਾਂ ਜਿਹੜਾ ਬਣਿਆ ਉੱਥੇ ਜਦੋਂ ਜਾਂਦੇ ਹੈਗੇ ਤਾਂ ਫੋਨ ਸਾਡੇ ਲੈ ਲਏ ਜਾਂਦੇ ਨੇ ਔਰ ਅਸੀਂ ਅੰਦਰ ਬਿਨਾਂ ਫੋਨ ਦੇ ਦਰਸ਼ਨ ਕਰਦੇ ਹੈਗੇ ਫੋਨ ਲਿਜਾਣ ਵੀ ਨਹੀਂ ਦਿੰਦੇ ਯੂਜ਼ਰ ਜੀ ਨਹੀਂ ਜਾਂਦੇ ਤਮਿਲਨਾਡੂ ਦੇ ਵਿਚ ਸਰਕਾਰ ਨੇ ਕੋਈ ਇਹੋ ਜਿਹੇ ਨਿਯਮ ਸ਼ੁਰੂ ਕੀਤੇ ਨੇ ਕੀ ਕਹਿਣਾ ਚਾਹੋਗੇ
5: ਤਮਿਲਨਾਡੂ ਸਰਕਾਰ ਦੇ ਵਿਚ ਨਾ ਜੀ ਅਸਲ ਚ ਇਹ ਜਾਣਕਾਰੀ ਦਿੱਤੀ ਹੈਗੀ ਆ ਹਿੰਦੂ ਧਾਰਮਿਕ ਚੈਰੀਟੇਬਲ ਐਂਡੋਮੈਂਟਸ ਐਚ ਆਰ ਐਨ ਸੀ ਈ ਦੇ ਮੰਤਰੀ ਰਮੇਸ਼ ਹੋਰਾਂ ਨੇ ਇਹ ਗੱਲ ਬਿਆਨ ਜਾਰੀ ਕੀਤਾ ਵੀ ਤਮਿਲਨਾਡੂ ਦੇ ਕਰੀਬ 52 ਦੇ ਕਰੀਬ ਪ੍ਰਮੁੱਖ ਮੰਦਰ ਹੈਗੇ ਨੇ ਉਹਨਾਂ ਦੇ ਵਿਚ ਸਮਾਰਟ ਫੋਨ ਲਿਜਾਣ ਦੀ ਪਾਬੰਦੀ ਲਾ ਦਿੱਤੀ ਗਈ ਆ ਫੋਨ ਜੇਕਰ ਕੋਈ ਬੰਦਾ ਲੈ ਕੇ ਜਾਂਦਾ ਤਾਂ ਉਹਦਾ ਫੋਨ ਬਾਹਰ ਰਖਾ ਲਿਆ ਜਾਏਗਾ ਤੇ ਉਹ ਤੋਂ ਕਿਰਾਇਆ ਲਿਆ ਜਾਏਗਾ ਫੋਨ ਰੱਖਣ ਦਾ ₹5 ਤੇ ਜੇਕਰ ਉਹਦੇ ਕੋਲੇ ਫੋਨ ਦੇ ਵਿਚ ਕੈਮਰਾ ਨਹੀਂ ਹੈਗਾ ਸਮਾਰਟ ਫੋਨ ਨਹੀਂ ਹੈਗਾ ਤਾਂ ਉਹ ਫੋਨ ਲਿਜਾ ਸਕਦਾ ਜੇ ਕੈਮਰਾ ਹੈਗਾ ਨਾਲ ਇਹ ਵੀ ਇੱਕ ਆਰਡਰ ਦੇ ਵਿਚ ਇੱਕ ਲਾਈਨ ਇਹ ਵੀ ਲਿਖੀ ਆ ਕਿ ਜਦੋਂ ਕੋਈ ਉੱਥੇ ਬੰਦਾ VIP ਮੰਦਰਾਂ ਦੇ ਵਿਚ ਆਉਂਦੇ ਆ ਬਹੁਤ ਸਾਰੇ VIP ਆਉਂਦੇ ਆ ਕਿਸੇ ਵੀ VIP ਦੀ ਫੋਟੋ ਖਿੱਚਣ ਤੋਂ ਵੀ ਮਨਾਹੀ ਕਰ ਦਿੱਤੀ ਗਈ ਆ ਤੇ ਨਾਲ ਹੀ ਕਿਸੇ ਦੇ ਨਾਲ ਤੁਸੀਂ ਸੈਲਫੀ ਨਹੀਂ ਲੈ ਸਕਦੇ ਉਹਨਾਂ ਮੰਦਰਾਂ ਦੇ ਵਿਚ ਤੇ ਇਹ ਬੜਾ ਵੱਡਾ ਫੈਸਲਾ ਕੀਤਾ ਕਿ ਅੱਜ ਕੱਲ ਫੋਨ ਤੋਂ ਬਿਨਾਂ ਤਾਂ ਬੰਦਾ ਇੱਕ ਪਲ ਨਹੀਂ ਸਾਰਦਾ ਤੇ ਮੰਦਰਾਂ ਦੇ ਵਿਚ ਵੈਸੇ ਏਦਾਂ ਹੈਗਾ ਉੱਥੇ ਨਾ ਸਾਊਥ ਦੇ ਵਿਚ ਮੈਂ ਵੀ ਗਿਆ ਸੀ ਉੱਥੇ ਬੰਗਲੌਰ ਰਹਿ ਕੇ ਆਇਆ ਮੈਂ ਦੋ ਵਾਰੀ ਜਾ ਕੇ ਦੋ ਮਹੀਨੇ ਰਹਿ ਕੇ ਆਇਆ ਤੇ ਉੱਥੇ ਨਾ ਮੰਦਰਾਂ ਦੇ ਵਿਚ ਜਿਹੜੇ ਵੱਡੇ ਮੰਦਰ ਨੇ ਉੱਥੇ ਮੈਂ ਜਦੋਂ ਗਿਆ ਬੇਟਾ ਨਾਲ ਲੈ ਕੇ ਗਿਆ ਤੇ ਉੱਥੇ ਜਾ ਕੇ ਦੇਖਿਆ ਕਿ ਤੁਸੀਂ ਜਦੋਂ ਨਾ ਮੰਦਰ ਦੇ ਬਿਲਕੁਲ ਨੇੜੇ ਹੋ ਦਰਸ਼ਨ ਕਰਨਾ ਚਾਹੁੰਦੇ ਹੋ ਇੱਕ ਤਾਂ ਤੁਹਾਨੂੰ ਉੱਥੇ ਪੈਸੇ ਦੇਣੇ ਪੈਂਦੇ ਆ ਦਰਸ਼ਨ ਕਰਨ ਦੇ ਤੁਸੀਂ ਨੇੜੇ ਜਾਓਗੇ ਨਾ ਤੁਹਾਨੂੰ ਫਿਰ ਪੈਸੇ ਮੰਗਣਗੇ ਤੁਹਾਡੇ ਪਰਚੀ ਕੱਟਣਗੇ ਵੀ ਤੁਸੀਂ ਨੇੜੇ ਜਾ ਕੇ ਜੇ ਹੋਰ ਨੇੜੇ ਜਾਓਗੇ 3-4 ਲਹਿਰਾਂ ਹੁੰਦੀਆਂ ਨੇ 3-4 ਲਹਿਰਾਂ ਦੇ ਵਿੱਚੋਂ ਵੱਖੋ ਵੱਖਰੇ ਪੈਸੇ ਲੱਗਦੇ ਨੇ ਤੇ ਉਸ ਤਰ੍ਹਾਂ ਉੱਥੇ ਦੂਜੇ ਪਾਸੇ ਮੈਂ ਉੱਥੇ ਬੰਗਲੌਰ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਬਹੁਤ ਵੱਡਾ ਗੁਰਦੁਆਰਾ ਬਣਾਇਆ ਉੱਥੇ ਬੰਗਲੌਰ ਦੇ ਵਿੱਚ ਮੈਂ ਇਹੋ ਜਿਹਾ ਗੁਰਦੁਆਰਾ ਦੇਖ ਕੇ ਬੜਾ ਹੈਰਾਨ ਹੋਇਆ ਤੇ ਉੱਥੇ ਗੁਰਦੁਆਰਾ ਸਾਹਿਬ ਦੀ ਬੇਸਮੈਂਟ ਆ ਬੇਸਮੈਂਟ ਦੇ ਵਿੱਚ ਜਾਂਦੇ ਆ ਆਮ ਲੋਕ ਕੋਈ ਵੀ ਕਾਸਟ ਕੋਈ ਵੀ ਧਰਮ ਕੋਈ ਬੰਦਾ ਗਰੀਬ ਅਮੀਰ ਕੋਈ ਵੀ ਜਾਂਦਾ ਉੱਥੇ ਜਾ ਕੇ ਕਿਸੇ ਟਾਈਮ ਵੀ ਲੰਗਰ ਛਕ ਸਕਦਾ ਤੇ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਜਾਣ ਦੀ ਕੋਈ ਮਨਾਹੀ ਨਹੀਂ ਹੈਗੀ ਤੇ ਮੈਂ ਕੋਈ ਕੰਪੈਰੀਜ਼ਨ ਨਹੀਂ ਕਰ ਰਿਹਾ ਹੈਗਾ ਤੇ ਮੈਂ ਇਹ ਦੱਸ ਰਿਹਾ ਵੀ ਉੱਥੇ ਮੰਦਰਾਂ ਦੇ ਵਿੱਚ ਆਮ ਤੌਰ ਤੇ ਸਾਊਥ ਦੇ ਮੈਂ ਸਾਊਥ ਚ ਦੇਖਿਆ ਹੈਗਾ ਤੇ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਤੇ 52 ਪ੍ਰਮੁੱਖ ਮੰਦਰਾਂ ਦੇ ਵਿੱਚ ਸਮਾਰਟ ਫੋਨ ਦੀ ਪਾਬੰਦੀ ਲਾਤੀ ਗਈ ਵੈਸੇ ਕੱਲ ਵਿਜੇ ਥਲਪਤੀ ਨੇ ਭਰੋਸੇ ਦਾ ਵੋਟ ਵੀ ਜਿੱਤ ਲਿਆ 144 ਵੋਟਾਂ ਪਈਆਂ ਉਹਨੂੰ ਤੇ ਵਿਜੇ ਥਲਪਤੀ ਦੇ ਕਈ ਸਾਰੇ ਕੰਮ ਵਧੀਆ ਲੋਕਾਂ ਨੂੰ ਲੱਗ ਰਹੇ ਨੇ ਕੱਲ ਭਰੋਸੇ ਦਾ ਵੋਟ ਵੀ ਉਹਨਾਂ ਨੇ ਜਿੱਤ ਲਿਆ
0: ਆਪਾਂ ਅਗਲੀ ਕਾਲ ਲੈ ਲੈਂਦੇ ਹਾਂ ਜੀ 9058131320 ਵੈਲਕਮ ਜੀ ਹੈਲੋ ਤੁਸੀਂ ਏਅਰ ਤੇ ਜੀ ਧੰਨਵਾਦ ਹੈਲੋ ਚਲੋ ਅਗਲੀ ਕਾਲ ਤੋਂ ਚੱਲਦੇ ਵੈਲਕਮ ਜੀ
6: ਹਾਂਜੀ ਪਹਿਲਾਂ ਤਾਂ ਮੁਬਾਰਕਾਂ ਜੀ ਤੁਹਾਨੂੰ ਬੇਟੀ ਦੇ ਵਿਆਹ ਦੀਆਂ
0: ਥੈਂਕ ਯੂ ਜੀ ਥੈਂਕ ਯੂ ਬਹੁਤ ਮਿਹਰਬਾਨੀ
6: ਤੇ 1320 ਤੇ ਦੁਬਾਰਾ ਆਉਣ ਦੀਆਂ
0: ਬਹੁਤ ਮਿਹਰਬਾਨੀ
6: ਤੇ ਚੈਨਲ ਭਾਜੀ ਅੱਗੇ ਨਾਲੋਂ ਇੰਪਰੂਵ ਕਰ ਗਿਆ ਬਹੁਤ ਜ਼ਿਆਦਾ ਮੈਂ ਸੁਣਦਾ ਔਰੰਜਵੈਲ ਤੋਂ ਬੋਲਦਾ
0: ਔਰੰਜਵੈਲ ਦੇ ਵਿੱਚ ਸੁਣ ਰਹੇ ਹੋ ਤੇ ਕਲੀਅਰ ਸੁਣਾਈ ਦੇ ਰਿਹਾ
6: ਬਿਲਕੁਲ ਕਲੀਅਰ ਚੱਲ ਰਿਹਾ ਨਾਲੇ ਵੈਦਰ ਵੀ ਖਰਾਬ ਹੈ ਫੇਰ ਵੀ ਕਲੀਅਰ ਆ ਰਿਹਾ
0: ਬਹੁਤ ਧੰਨਵਾਦ ਸੋ ਨਾਈਸ ਸਰ ਔਰੰਜਵੈਲ ਦਾ ਕਿਹੜਾ ਏਰੀਆ
6: ਏਰੀਆ ਬਿਲਕੁਲ ਨਾਰਥ ਤੇ ਔਰੰਜਵੈਲ ਤੋਂ ਉੱਪਰ
0: ਓ ਵਾਓ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਥੈਂਕ ਯੂ
6: ਹਾਂਜੀ ਬਹੁਤ ਵਧੀਆ ਸੁਣਦਾ ਜੀ
0: ਪਹਿਲਾਂ ਫਰਕ ਥੈਂਕ ਯੂ ਜਿੱਥੇ ਅਜੇ ਤੱਕ ਸਾਨੂੰ ਤੁਸੀਂ ਪੋਜ਼ਿਟਿਵ ਫੀਡਬੈਕ ਦੇ ਰਹੇ ਹੋ ਟੱਚ ਵਰਡ ਕੇ ਅਜੇ ਤੱਕ ਕੋਈ ਸਾਨੂੰ ਉਹੋ ਜਿਹੀ ਨਹੀਂ ਆਈ ਕਿ ਜਿੱਥੇ ਕਿਸੇ ਏਰੀਆ ਦੇ ਵਿੱਚ ਪਹਿਲਾਂ ਬਹੁਤ ਕਲੀਅਰ ਸੀ ਤੇ ਉੱਥੇ ਡਿਸਟਰਬੈਂਸ ਹੈ ਹੋ ਸਕਦਾ ਕਿਸੇ ਨੂੰ ਮਿਲੇ ਤੇ ਸਾਨੂੰ ਜ਼ਰੂਰ ਦੱਸਿਓ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਇਸ ਵਕਤ ਟਾਵਰ ਦੇ ਉੱਤੇ ਇੰਜੀਨੀਅਰ ਜਿਹੜੇ ਨੇ ਪੂਰਾ ਵਰਕ ਕਰ ਰਹੇ ਨੇ ਉਹ ਗੱਡੀਆਂ ਉਹਨਾਂ ਦੀਆਂ ਜਿੱਥੋਂ ਤੱਕ ਸਾਨੂੰ ਜਿਹੜੀ ਹੈ ਭਰੋਸਾ ਦਿੱਤਾ ਗਿਆ ਕਿ ਆਹ ਤੁਹਾਡੀ ਰੇਂਜ ਹੈ ਉੱਥੇ ਉਹ ਡੇ ਐਂਡ ਨਾਈਟ ਜਾ ਕੇ ਤੇ ਸੁਣਦੇ ਨੇ ਤੇ ਜਦੋਂ ਸੁਣਦੇ ਨੇ ਉਹਦਾ ਲੋਕੇਸ਼ਨ ਨੋਟ ਕਰਕੇ ਤੇ ਆ ਕੇ ਉੱਥੇ ਮੇਰੇ ਫੇਰ ਕੰਮ ਕਰ ਰਹੇ ਨੇ ਇਹੀ ਕਾਰਨ ਹੈ ਕਿ ਟੈਸਟਿੰਗ ਪੀਰੀਅਡ ਚੱਲ ਰਿਹਾ ਹੈ ਸਾਡਾ ਅਸੀਂ ਧੰਨਵਾਦੀ ਹਾਂ ਤੁਹਾਡੇ ਹਾਂਜੀ ਅਗਲੀ ਕਾਲ ਤੇ ਚੱਲਦੇ ਜੀ ਵੈਲਕਮ ਜੀ
7: ਹੈਲੋ ਚੱਲ ਜੀ
0: ਸਤਿ ਸ੍ਰੀ ਅਕਾਲ ਜੀ
7: ਸਤਿ ਸ੍ਰੀ ਅਕਾਲ ਭਾਈ ਆਵਾਜ਼ ਬਹੁਤ ਵਧੀਆ ਆ ਰਹੀ ਹੈ
0: ਜੀ ਤੁਸੀਂ ਕਿੱਥੋਂ ਸੁਣ ਰਹੇ ਹੋ
7: ਮੈਂ ਤਾਂ ਬ੍ਰਾਂਟਨ ਆ ਭਾਗੂ
0: ਬ੍ਰਾਂਟਨ ਦਾ ਕਿਹੜਾ ਏਰੀਆ ਕਿਹੜੇ ਏਰੀਆ ਚ ਵੀਰੇ
8: ਇਧਰ ਕਲਾਈਨਬਰਗ ਦੇ ਵਿੱਚੋਂ
0: ਕਲਾਈਨਬਰਗ ਦੇ ਏਰੀਆ ਦੇ ਵਿੱਚ ਵੀ ਕ੍ਰਿਸਟਲ ਕਲੀਅਰ ਹੈ ਆਵਾਜ਼ ਥੈਂਕ ਯੂ ਸੋ ਨਾਈਸ ਸਰ
8: ਬਹੁਤ ਵਧੀਆ ਆ ਰਿਹਾ ਤੇ ਮੇਰਾ ਕੁਐਸਚਨ ਸੀਗਾ ਆਪਣੇ ਅਕੀਦਾ ਸਾਹਿਬ ਨੂੰ
0: ਜੀ
8: ਅਕੀਦਾ ਸਾਹਿਬ ਆਪਣੇ ਯੂਟਿਊਬ ਦੇ ਉੱਤੇ ਬੜੇ ਮੈਸੇਜ ਆ ਲੋਕੀ ਪਾ ਰਹੇ ਆ ਬਈ ਭਾਖੜਾ ਡੈਮ ਟੁੱਟ ਜਾਣਾ ਬਈ ਇਹ ਗੱਲ ਕਿੰਨੀ ਕੁ ਸਹੀ ਤੇ ਸੱਚੀ ਦੱਸਿਓ ਤਾਂ ਜੇ ਇੰਨਾ ਡਰ ਹੈਗਾ ਤਾਂ ਇਹ ਆਪਣਾ ਜਿਹੜਾ ਜਿਹੜਾ ਵੀ ਹੈਗਾ ਦਰਿਆ ਇਹਨਾਂ ਨਾਲ ਲੱਗਦਾ ਉਹਨਾਂ ਪਿੰਡਾਂ ਵਾਲਿਆਂ ਨੂੰ ਵੋਟ ਵਗੈਰਾ ਲੈ ਕੇ ਲਾਗੇ ਰੱਖਣੀਆਂ ਚਾਹੀਦੀਆਂ ਛੋਟੀਆਂ ਆਪਣੇ ਘਰਾਂ ਦੇ ਵਾਸਤੇ ਦੱਸੋ ਕੀ
0: ਪ੍ਰਬੰਧ ਕਰਨੇ ਚਾਹੀਦੇ ਨੇ ਅਕੀਦਾ ਸਾਹਿਬ ਵੈਸੇ ਪਾਈਆਂ ਹੋਈਆਂ ਨੇ ਪੋਸਟਾਂ ਕਈਆਂ ਨੇ ਮੈਂ ਵੀ ਦੇਖੀਆਂ ਨੇ ਹਾਂਜੀ
5: ਅਸਲ ਨਾ ਜਿਹੜਾ ਭਾਖੜਾ ਡੈਮ ਦੀ ਜੋ ਗੱਲ ਲੋਕ ਪੋਸਟਾਂ ਪਾ ਰਹੇ ਹੈ ਨਾ ਜੀ ਇਹਦੇ ਵਿੱਚ ਇਹ ਨੀ ਕੀ ਕਹਿ ਸਕਦੇ ਆਪਾਂ ਕੋਈ ਉਹਨਾਂ ਦੀ ਗੱਲ ਘੜੀ ਹੋਈ ਹੈ ਮਾਹੌਲ ਜਦੋਂ ਤੋਂ ਨਾ ਜੀ ਭਾਜਪਾ ਸਰਕਾਰ ਆਈ ਹੈ ਨਾ ਭਾਜਪਾ ਸਰਕਾਰ ਨੇ ਜਦੋਂ ਤੋਂ ਭਾਖੜਾ ਡੈਮ ਉੱਤੇ ਆਪਣੀ ਪੁਲਿਸ ਬਿਠਾਤੀ ਆ ਕੇਂਦਰੀ ਪੁਲਿਸ ਬਿਠਾਤੀ ਆ ਤੇ ਉਸ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਕਈ ਸਾਰੇ ਤੌਖਲੇ ਨੇ ਕਿ ਸਾਡਾ ਤਾਂ ਉੱਥੇ ਹੱਕ ਹੀ ਕੋਈ ਨਹੀਂ ਰਿਹਾ ਭਾਖੜਾ ਡੈਮ ਕਦੇ ਵੀ ਨਹੀਂ ਟੁੱਟੇਗਾ ਇਹ ਤੁਹਾਨੂੰ ਇਸ ਗੱਲ ਦੀ ਮੈਂ ਇਸ ਕਰਕੇ ਗਵਾਹੀ ਭਰਦਾ
0: ਤੁਹਾਡੇ ਮੂੰਹ ਦੇ ਖਿਲਾਫ ਤੁਹਾਡੇ ਮੂੰਹ ਦੇ ਵਿੱਚ ਘਿਓ ਖੰਡ ਸ਼ੱਕਰ ਜੀ ਜੋ ਤੁਸੀਂ ਗੱਲ ਕਹੀ ਹੈ
5: ਕਦੇ ਵੀ ਟੁੱਟੇਗਾ ਉੱਥੇ ਕਿਉਂਕਿ ਉਹ ਜਿਹੜਾ ਅਜਿਹਾ ਬਣਿਆ ਹੋਇਆ ਦੇਖੋ ਇਹਦੀ ਜਿਹੜਾ ਮੇਰੇ ਖਿਆਲ ਨੀਅਰ ਅਬਾਊਟ 226 ਮੀਟਰ ਦੀ ਇਹਦੀ ਉਚਾਈ ਹੈਗੀ ਆ ਤੇ ਇਹਦੀ ਜੇਕਰ ਆਪਾਂ ਡੈਮ ਦੀ ਨਾ ਲੰਬਾਈ ਨੂੰ ਜੇਕਰ ਸੜਕ ਤੋਂ ਮਾਪੀ ਜਾਵੇ ਤਾਂ ਕਰੀਬ ਕਰੀਬ 5 ਤੋਂ ਅੱਧਾ ਪੌਣਾ ਕਿਲੋਮੀਟਰ ਦੀ ਇੱਧਰ ਰੋਡ ਵਾਲੇ ਪਾਸੇ ਨੂੰ ਹੈਗੀ ਆ ਤੇ ਇਹ ਕਾਫੀ ਵੱਡਾ ਹੈਗਾ ਤੇ ਜੇਕਰ ਆਪਾਂ ਡੂੰਘਾਈ ਅੱਗੇ ਲੈ ਜਾਂਦੇ ਹਾਂ ਤਾਂ ਕਈ ਸਾਰੇ ਕਿਲੋਮੀਟਰ ਤੱਕ ਪਹੁੰਚ ਜਾਂਦੀ ਹੈ ਗੱਲ ਹਾਂ ਇਹ ਜਦੋਂ ਨਾ ਪਾਣੀ ਸਿਲਟ ਜਮੀ ਆ ਉੱਥੇ ਸਿਲਟ ਜੰਮਣ ਕਰਕੇ ਨਾ ਹਾਲਾਤ ਜਿਹੜੇ ਹੈਗੇ ਨੇ ਉਹ ਲੋਕਾਂ ਦੇ ਵਿੱਚ ਤੌਖਲਾ ਵੀ ਸਿਲਟ ਜੰਮ ਗਈ ਆ ਬੜੀ ਪ੍ਰੋਬਲਮ ਆ ਜਾਣੀ ਹੈ ਸਾਨੂੰ ਇਹ ਕੋਈ ਆਮ ਡੈਮ ਨਹੀਂ ਹੈਗਾ ਇਹ ਤੇ ਤਾਂ ਨਾ ਜੀ ਬਹੁਤ ਜ਼ਿਆਦਾ ਤਕਰੀਬਨ ਨਾ ਇਹ ਇੱਕ ਅੰਗਰੇਜ਼ ਬੰਦਾ ਬਣਾਇਆ ਹੈਗਾ ਨਕਸ਼ਾ ਜੀ
0: ਇਹ ਤੁਸੀਂ ਕਹਿ ਲਓ ਕਿ ਅੰਗਰੇਜ਼ੋ ਕੇ ਜ਼ਮਾਨੇ ਕਾ ਡੈਮ ਹੈ
5: ਆਮ ਡੈਮ ਨਹੀਂ ਇੱਕ ਕਰਨਲ ਬੈਟੀ ਨੇ ਬਣਾਇਆ ਸੀਗਾ ਉਧਰਲੇ ਪਾਸੇ ਡੈਮ ਬਣਾਇਆ ਸੀਗਾ ਕਰਨ.
9: This is CJMR, the voice of the